0: ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। ਐਮਐਨਡਆਰ ਰੂਫਿੰਗ ਐਂਡ ਸਾਈਡਿੰਗ ਲਿਮਿਟਿਡ।
1: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.8 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।

0: ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3636th Avenue ਨਾਰਥ ਈਸਟ ਕੈਲਗਰੀ।
0: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

0: ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ। ਆਪਾਂ ਸਰਵਣ ਕਰ ਰਹੇ ਸੀ ਸ਼ਬਦ, ਉਸ ਤੋਂ ਪਹਿਲਾਂ ਵੀ ਆਪਾਂ ਕੁਝ ਵਿਚਾਰਾਂ ਸਰਵਣ ਕਰ ਰਹੇ ਸੀ ਤੇ ਹੁਣ ਆਪਾਂ ਇਸ ਟੌਪਿਕ ਨੂੰ ਵਿਚਾਰਦੇ ਹਾਂ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਵੇ। ਕਿਉਂਕਿ ਆਪਣੇ ਜਿਹੜਾ ਵੀ ਆਪਾਂ ਵਿਚਾਰ ਤੁਹਾਡੇ ਨਾਲ ਕਰਦੇ ਹੁੰਦੇ ਹਾਂ, ਦਿਨ ਭਰ 'ਚ ਕਿਸੇ ਵੀਰ ਦਾ ਫੋਨ ਆ ਜਾਏ, ਕੋਈ ਕਿਸੇ ਸੁਭਾਵਿਕ ਗੱਲ ਬਾਰੇ ਕੋਈ ਪੁੱਛੇ ਤੇ ਸੁੱਚ ਭ੍ਰਿਸ਼ਟ ਦੇ ਕੰਸੈਪਟ 'ਤੇ ਅੱਜ ਗੱਲ ਹੋਈ, ਉਸ ਨੂੰ ਆਪਾਂ ਟਾਪਿਕ ਬਣਾ ਲੈਂਦੇ ਹਾਂ ਤੇ ਤੁਹਾਡੇ ਨਾਲ ਸ਼ਾਮ ਨੂੰ ਵਿਚਾਰ ਲੈਂਦੇ ਹਾਂ। ਮੋਸਟਲੀ ਇੱਕ ਕੁਐਸਚਨ ਸੀ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਸਰੂਪ ਜਾਂ ਸਵਾਰੀ ਕਿਸੇ ਦੇ ਗ੍ਰਹਿ ਵਿਖੇ ਲੈ ਕੇ ਜਾਂਦੇ ਆ ਤਾਂ ਅੱਗੇ ਅੱਗੇ ਗੜਵੀ ਲੈ ਕੇ ਪਾਣੀ ਕਿਉਂ ਛਿੜਕਾਇਆ ਜਾਂਦਾ? ਇੱਥੋਂ ਤੱਕ ਕਿ ਜੇ ਕਈ ਵਾਰੀ ਪ੍ਰਸ਼ਾਦ ਤਿਆਰ ਕਰਕੇ ਰਸੋਈ ਦੇ ਵਿੱਚੋਂ ਜਾਂ ਜਿੱਥੋਂ ਵੀ ਲਿਆਇਆ ਜਾਂਦਾ ਹੈ ਅਤੇ ਪਾਣੀ ਛਿੜਕਾਇਆ ਜਾਂਦਾ, ਉੱਥੇ ਤੱਕ ਵੀ ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਹੁੰਦਾ ਉੱਥੇ ਵੀ ਛਿੜਕਾਇਆ ਜਾਂਦਾ। ਹਾਲਾਂਕਿ ਇਸ ਦਾ ਪਿਛੋਕੜ ਸੁੱਚ ਭ੍ਰਿਸ਼ਟ ਨਾਲ ਨਹੀਂ ਸੀ, ਸਿਰਫ ਇੱਕ ਅਹਿਤਿਆਤ ਸੀ ਉਸ ਜ਼ਮਾਨੇ ਵਿੱਚ ਜਦੋਂ ਸਾਰਾ ਕੁਝ ਕੱਚਾ ਹੁੰਦਾ ਸੀ, ਕਿਉਂਕਿ ਰਸਤੇ ਕੱਚੇ ਹੁੰਦੇ ਸਨ, ਗਲੀਆਂ ਕੱਚੀਆਂ ਹੁੰਦੀਆਂ ਸਨ, ਵਿਹੜੇ ਕੱਚੇ ਹੁੰਦੇ ਸਨ ਤੇ ਅੱਤ ਦੀ ਗਰਮੀ ਦੇ ਨਾਲ ਧੂੜ ਉੱਡਦੀ ਸੀ। ਉਹ ਫਿਰ ਅੱਜ ਵਾਲਾ ਜਿਹੜਾ ਫਾਰਮੈਲਿਟੀ ਵਾਲਾ ਅਸੀਂ ਥੋੜ੍ਹਾ ਥੋੜ੍ਹਾ ਛਿੜਕਾਅ ਕਰਦੇ ਹਾਂ, ਇਸ ਤਰ੍ਹਾਂ ਨਹੀਂ ਸੀ ਹੁੰਦਾ। ਜਦੋਂ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਸਵਾਰੀ ਸੰਗਤ ਦੇ ਰੂਪ ਦੇ ਵਿੱਚ ਜਾਂਦੀ ਸੀ, ਪਹਿਲਾਂ ਹੀ ਕਾਫੀ ਪਾਣੀ ਛਿੜਕਾ ਕੇ ਬੋਕਰ ਦੇ ਕੇ ਸਫਾਈ ਕਰਕੇ ਝਾੜੂ ਨਾਲ, ਤੇ ਉਹ ਜਿਹੜੀ ਗਰਦ ਹੁੰਦੀ ਸੀ ਉਸ ਨੂੰ ਪਾਣੀ ਦੇ ਛਿੜਕਾਅ ਦੇ ਨਾਲ ਬਹਾ ਦਿੱ ਮਤਲਬ ਬਿਠਾ ਦਿੱਤਾ ਜਾਂਦਾ ਸੀ ਗਿੱਲਾ ਕਰਕੇ, ਤਾਂ ਕਿ ਧੂੜ ਨਾ ਉੜੇ। ਤੇ ਹੌਲੀ ਹੌਲੀ ਸਾਡੇ ਵਾਸਤੇ ਉਹ ਇੱਕ ਰੀਤ ਹੀ ਬਣ ਗਈ, ਉਸਦਾ ਪਿਛੋਕੜ ਅਸੀਂ ਨਹੀਂ ਦੇਖਿਆ। ਤੇ ਹੁਣ ਇੱਥੋਂ ਤੱਕ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ, ਹੋਇਆ ਹੁੰਦਾ ਹੈ, ਉੱਥੇ ਸਭ ਕੁਝ ਵਿਛਾਇਆ ਹੁੰਦਾ, ਉਹ ਇੱਕ ਕਿਸਮ ਦਾ ਸਤਸੰਗ ਦੇ ਵਿੱਚ ਬੈਠੇ ਹੁੰਦੇ ਆ, ਤੇ ਜਦੋਂ ਪ੍ਰਸ਼ਾਦ ਲੈ ਕੇ ਆਈਦਾ ਤੇ ਉਹਦੇ ਸਾਹਮਣੇ ਵੀ ਉਹ ਉਹਨਾਂ ਦਰੀਆਂ ਤੇ ਉਸ ਵਿਛਾਏ ਹੋਏ ਮੈਟਸ ਦੇ ਉੱਪਰ ਵੀ ਛਿੜਕਾਅ ਕਰੀ ਜਾਂਦੇ ਆ। ਸਿੱਖ ਧਰਮ ਸਫਾਈ ਦੀ, ਗੁਰਮਤ ਸਫਾਈ ਤੇ ਬਹੁਤ ਜ਼ੋਰ ਦਿੰਦਾ ਹੈ, ਇਸੇ ਕਰਕੇ ਭਲਕੇ ਉੱਠ ਹਰ ਨਾਮ ਧਿਆਣਾ ਜਾਂ ਇਸ਼ਨਾਨ ਕਰੇ ਭਲਕੇ ਪ੍ਰਭਾਤੀ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾ, ਜਿਹੜਾ ਇਹ ਹਰ ਸਿੱਖ ਦੇ ਨਿਤਾ ਪ੍ਰਤੀ ਇਸ਼ਨਾਨ ਦੀ ਗੱਲ ਆ, ਇਹ ਸਫਾਈ ਨਾਲ ਜੁੜਿਆ ਹੋਇਆ ਹੈ। ਪਰ ਜੇ ਅਸੀਂ ਉਸਨੂੰ ਚੁਸਤ ਤੇ ਚੌਬਨ ਰੱਖਣ ਵਾਸਤੇ, ਤੰਦਰੁਸਤ ਰੱਖਣ ਵਾਸਤੇ ਇਹ ਜ਼ਰੂਰੀ ਆ ਸਿੱਖ ਦੇ ਜੀਵਨ ਦੇ ਵਿੱਚ। ਪਰ ਜੇ ਅਸੀਂ ਇਹ ਸੋਚੀਏ ਕਿ ਅਸੀਂ ਇਸ ਨੂੰ ਵੀ ਬਣਾ ਲਿਆ ਕਿ ਤੀਰਥਾਂ ਦੇ ਉੱਪਰ ਜਾ ਕੇ ਇਸ਼ਨਾਨ ਕਰਨ ਦੇ ਨਾਲ ਸ਼ਾਇਦ ਸਾਡੇ ਪਾਪ ਲੈ ਜਾਣ, ਉਹ ਮੁਮਕਿਨ ਨਹੀਂ ਆ। ਗੁਰਬਾਣੀ ਨੇ ਵੀ ਸਾਨੂੰ ਸੁਚੇਤ ਕੀਤਾ, ਗੁਰੂ ਸਾਹਿਬਾਨ ਨੇ ਵੀ ਸਾਨੂੰ ਸੁਚੇਤ ਕੀਤਾ, ਗੁਰਵਾਕ ਹੈ ਸੂਚੇ ਇਹ ਨਾ ਆਖਿਨ, ਬਹਿਨ ਜੇ ਪਿੰਡਾ ਧੋਏ ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਆਪਾਂ ਦੋ ਗੱਲਾਂ ਦਾ ਨਿਖੇੜਾ ਕਰਕੇ ਗੱਲ ਕਰਾਂਗੇ, ਇੱਕ ਹੁੰਦੀ ਹੈ ਸੁੱਚ ਤੇ ਭ੍ਰਿਸ਼ਟ, ਇੱਕ ਹੁੰਦੀ ਹੈ ਸਫਾਈ ਤੇ ਗੰਦਗੀ। ਗੰਦਗੀ ਦਾ ਸਿੱਖ ਦੇ ਜੀਵਨ ਦੇ ਵਿੱਚ ਕੋਈ ਸਥਾਨ ਨਹੀਂ ਹੈ, ਉਸਨੂੰ ਸਫਾਈ ਰੱਖਣੀ ਹੈ। ਪਰ ਸੁੱਚ ਤੇ ਭ੍ਰਿਸ਼ਟ ਦਾ ਜਿਹੜਾ ਕੰਸੈਪਟ ਹੈ ਇਹ ਸਿੱਖੀ ਦਾ ਨਹੀਂ ਹੈ, ਇਹ ਵਿਪਰਦਾ ਹੈ। ਜਿਸ ਤਰ੍ਹਾਂ ਹੁਣ ਹੀ ਆਪਾਂ ਇੱਕ ਮਿਸਾਲ ਦਿੱਤੀ ਹੈ ਤੇ ਇਹ ਜਿਹੜਾ ਵੇਪਰ ਦਾ ਕਾਨਸੈਪਟ ਹੈ ਹੌਲੀ ਹੌਲੀ ਇਹ ਫਜ਼ੂਲ ਦੀਆਂ ਰੀਤਾਂ ਬਣ ਜਾਂਦੀਆਂ ਜਿਨ੍ਹਾਂ ਦੇ ਪਿੱਛੇ ਆਪਾਂ ਕਦੀ ਘੋਖਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਖਾਸ ਤੌਰ ਤੇ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 2 ਸਦੀਆਂ ਦੀ ਕਾਲਣਾ ਘਾਲਣ ਤੋਂ ਬਾਅਦ ਸਿੱਖੀ ਦੇ ਇਸ ਨਿਰੰਤਰ ਵਿਕਾਸ ਤੇ ਕਲਾਈਮੈਕਸ ਤੇ ਜਦੋਂ ਖੰਡੇ ਦੀ ਪੌਲ ਤਿਆਰ ਕਰਕੇ ਸਾਰਿਆਂ ਨੂੰ ਇੱਕੋ ਬਾਟੇ ਚੋਂ ਅੰਮ੍ਰਿਤ ਛਕਾ ਦਿੱਤਾ, ਇੱਥੇ ਸੁੱਚ ਤੇ ਪ੍ਰਿਸ਼ ਦੇ ਕਨਸੈਪਟ ਨੂੰ ਖਤਮ ਕਰ ਬਰਾਬਰੀ ਦੀ ਗੱਲ ਕੀਤੀ। ਸੁੱਚ ਤੇ ਪ੍ਰਿਸ਼ ਦੇ ਵਿੱਚੋਂ ਹੀ ਹਿਊਮਨ ਜਿਹੜੀ ਡਿਸਕ੍ਰਿਮੀਨੇਸ਼ਨ ਹੈ, ਜਿਹੜੀ ਊਚ ਨੀਚ ਦਾ ਕਨਸੈਪਟ ਆਇਆ ਜਿਸ ਨੂੰ ਗੁਰਮਤਿ ਰਿਜੈਕਟ ਕਰਦੀ ਹੈ, ਸਫਾਈ ਜਿਹੜੀ ਆ ਉਹ ਜ਼ਰੂਰੀ ਹੈ ਕਿਉਂਕਿ ਸਫਾਈ ਸਾਡੀ ਤੰਦਰੁਸਤੀ ਦੇ ਨਾਲ ਜੁੜੀ ਹੋਈ ਹੈ। ਹੁਣ ਆਪਾਂ ਇਸੇ ਕਰਕੇ ਜਿਹੜਾ ਅੱਜ ਦਾ ਟਾਪਿਕ ਹੈ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਚਾ ਨਾ ਹੋਏ, ਗੁਰੂ ਅਮਰਦਾਸ ਪਾਤਸ਼ਾਹ ਸਮਝਾ ਰਹੇ ਹੈ। ਮਨ ਦੀ ਸਫਾਈ ਆਪਣੀ ਥਾਂ ਤੇ ਆ, ਤਨ ਦੀ ਆਪਣੀ ਥਾਂ ਤੇ ਆ। ਗੁਰੂ ਨਾਨਕ ਪਾਤਸ਼ਾਹ ਜਪਜੀ ਸਾਹਿਬ ਦੇ ਵਿੱਚ ਹੀ ਸਾਨੂੰ ਉਦਾਹਰਣ ਦੇ ਕੇ 20ਵੀਂ ਪੌੜੀ ਦੇ ਵਿੱਚ ਸਪਸ਼ਟ ਕਰ ਦਿੰਦੇ, ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਕੇ, ਮਿੱਟੀ ਘਟਾ ਗੰਦਗੀ ਮੈਲ ਸਰੀਰ ਨੂੰ ਲੱਗਦੀ ਹੈ ਪਾਣੀ ਨਾਲ ਧੋ ਦਿੰਦੇ ਆ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈ ਹੋ ਤੁਸੀਂ, ਜੇ ਉਸ ਤੋਂ ਵੱਧ ਥੋੜ੍ਹੀ ਗੰਦਗੀ ਹੁੰਦੀ ਹੈ ਜਿਹੜੀ ਚਿਕਨਾਹਟ ਵਾਲੀ ਹੁੰਦੀ ਹੈ ਜਿਹੜੀ ਖਾਲੀ ਪਾਣੀ ਨਾਲ ਨਹੀਂ ਉਤਰੇਗੀ, ਉਸ ਨੂੰ ਵੀ ਸਾਬਣ ਲਗਾ ਕੇ ਪਾਓ, ਕੈਮੀਕਲ ਲਗਾ ਕੇ ਪਾਣੀ ਦੇ ਨਾਲ ਧੋਵਾਂਗੇ ਉਹ ਵੀ ਸਾਫ਼ ਹੋ ਜਾਏਗੀ, ਉਹ ਚਿਕਨਾਹਟ ਜਿਹੜੀ ਹੈ ਉਹ ਥਿੰਦਾਪਣ ਜਿਹੜਾ ਉਤਰ ਜਾਏਗਾ। ਪਰ ਜਿਹੜੀ ਮਤ ਹੈ ਜਿਹੜੀ ਸੋਚ ਹੈ ਇਹ ਵੱਖਰੀ ਚੀਜ਼ ਹੈ, ਇਹ 5 ਤੱਤਾਂ ਦੀ ਨਹੀਂ ਹੈ, ਇਹ ਮਟੀਰੀਅਲ ਨਹੀਂ ਹੈ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਆ ਭਰੀਆ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਲ ਉਸ ਨੂੰ ਗਿਆਨ ਦੇ ਨਾਲ ਹੀ ਧੋਤਾ ਜਾ ਸਕਦਾ ਹੈ ਜੇ ਮਨ ਮਲੀਨ ਹੋ ਗਿਆ। ਇਹੀ ਗੱਲ ਗੁਰੂ ਸਾਹਿਬ ਕਹਿੰਦੇ ਆ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ। ਕਬੀਰ ਸਾਹਿਬ ਨੂੰ ਕਿਸੇ ਕਬੀਰ ਸਾਹਿਬ ਕੰਮ ਕਰ ਰਹੇ ਸੀ, ਜਿੱਥੇ ਉਹ ਕੱਪੜਾ ਬੁਣ ਰਹੇ ਸੀ ਉੱਥੇ ਹੀ ਉਹਨਾਂ ਦਾ ਭੋਜਨ ਆ ਗਿਆ ਤੇ ਮਾਤਾ ਲੋਈ ਭੋਜਨ ਲੈ ਕੇ ਉੱਥੇ ਆਏ। ਕਬੀਰ ਸਾਹਿਬ ਭੋਜਨ ਛੱਕ ਰਹੇ ਨੇ, ਕੋਲੋਂ ਹੀ ਇੱਕ ਬ੍ਰਾਹਮਣ ਲੰਘਾ, ਵੇਪਰ ਲੰਘਾ, ਪਾਸ ਹੋ ਰਿਹਾ ਸੀ, ਉਸਨੇ ਕਮੈਂਟ ਕੀਤਾ ਲੈ ਆਪਣੇ ਆਪ ਨੂੰ ਭਗਤ ਕਹਿੰਦੇ, ਉਸ ਤਰ੍ਹਾਂ ਮੈਂ ਕਿਤੇ ਪੜ੍ਹੀ ਨਹੀਂ ਆ, ਸਿਰਫ ਇੱਕ ਸਾਖੀ ਜਿਹੜੀ ਹੈ ਪੰਥ ਦੇ ਬਹੁਤ ਵਿਦਵਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਆਪਣੀ ਕਥਾ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕਰਦੇ ਕਿ ਉਹ ਜਦੋਂ ਉਹਨਾਂ ਨੂੰ ਕਹਿਣ ਲੱਗਾ ਕਿ ਭਾਈ ਇਹ ਤਰੀਕਾ ਨਹੀਂ ਹੈ, ਤੇ ਗੁਰੂ ਸਾਹਿਬ ਕਬੀਰ ਸਾਹਿਬ ਨੇ ਸਿੱਧਾ ਹੀ ਕਿਹਾ, ਕਹਿੰਦੇ ਵੀ ਮੈਨੂੰ ਤੇ ਨਹੀਂ ਪਤਾ ਤੂੰ ਹੀ ਸਮਝਾ ਜਾ। ਤੇ ਉਸਨੇ ਕਿਹਾ ਭਾਈ ਇਸ ਤਰ੍ਹਾਂ ਜਿੱਥੇ ਖਾਣਾ ਖਾਣਾ ਹੈ ਇੱਥੇ ਪਹਿਲੇ ਪਾਣੀ ਦੇ ਛਿੱਟੇ ਦੇਣੇ ਆ, ਜਿਹਨਾਂ ਛਿੱਟਿਆਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਇਸ ਦੇ ਆਸ ਪਾਸ, ਫਿਰ ਭੋਜਨ ਲਿਆ ਕੇ ਜਦੋਂ ਰੱਖਣਾ ਫਿਰ ਇਸ ਦੇ ਆਸ ਪਾਸ ਛਿੱਟੇ ਦੇਣੇ ਆ, ਫਿਰ ਇਸ ਤਰ੍ਹਾਂ ਸਾਫ਼ ਹੋ ਜਾਏਗਾ। ਤਾਂ ਕਬੀਰ ਸਾਹਿਬ ਨੇ ਕਿਹਾ ਇਸ ਤਰ੍ਹਾਂ ਸੁੱਚਾ ਹੋ ਜਾਏਗਾ, ਕਹਿੰਦਾ ਹਾਂ ਜੀ ਇਸ ਤਰ੍ਹਾਂ ਥਾਂ ਪਵਿੱਤਰ ਹੋ ਗਿਆ। ਤੇ ਕਬੀਰ ਸਾਹਿਬ ਨੇ ਕਿਹਾ ਸਮਝਾਇਆ ਕਿ ਬਈ ਏਦਾਂ ਨਹੀਂ ਹੁੰਦਾ, ਉਹਨਾਂ ਨੇ ਸ਼ਬਦ ਹੀ ਹੈ ਕਹੋ ਪਾਂਡੇ ਕਹੋ ਪੰਡਿਤ ਸੂਚਾ ਕੌਣ ਠਾਉ ਜਹਾਂ ਬੈਸ ਹੋ ਭੋਜਨ ਖਾ, ਰਹਾਉ ਦੀ ਪੰਕਤੀ ਹੈ ਇਸੇ ਸ਼ਬਦ ਦੀ, ਕਿ ਸਵਾਲ ਕੀਤਾ ਕਿ ਐ ਪੰਡਿਤ ਜੀ ਮੈਨੂੰ ਇਹ ਦੱਸ ਦੇ ਕਿ ਸੰਸਾਰ ਦੇ ਵਿੱਚ ਇਸ ਧਰਤੀ ਦੇ ਉੱਪਰ ਕਿਹੜੀ ਪਵਿੱਤਰ ਥਾਂ ਹੈ ਜਿੱਥੇ ਮੈਂ ਬੈਠ ਕੇ ਭੋਜਨ ਖਾ। ਉਹਨੇ ਹੋਰ ਵੀ ਕਈ ਪ੍ਰਕਿਰਿਆਵਾਂ ਦੱਸੀਆਂ ਸਾਡੇ ਤੇ ਇਸ ਤਰ੍ਹਾਂ ਕਰਦੇ ਆ, ਤੇ ਸ਼ਬਦ ਹੀ ਆ ਬਸੰਤ ਹੰਡੋਲ ਕਰ ਦੂਜਾ, ਕਬੀਰ ਸਾਹਿਬ ਦਾ ਸ਼ਬਦ ਹੈ ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਬੀਰ ਸਾਹਿਬ ਉਹਨੂੰ ਕਹਿੰਦੇ ਆ ਮਾਤਾ ਜੂਠੀ ਪਿਤਾ ਭੀ ਝੂਠਾ ਝੂਠੇ ਹੀ ਫਲ ਲਾਗੇ, ਆਵੇ ਝੂਠੇ ਜਾਏ ਭੀ ਝੂਠੇ ਝੂਠੇ ਮਰੇ ਪਾਗੇ। ਉਹ ਕਹਿੰਦੇ ਸੰਸਾਰ ਦੇ ਵਿੱਚ ਹਰ ਥਾਂ ਮਾਂ ਏ ਪਿਓ ਏ ਸੰਸਾਰ, ਕਿਉਂਕਿ ਇਹ ਸਾਰਾ ਕੁਛ ਜਿਹੜਾ ਹੈ ਮਾਸ ਦਾ, ਜਿਵੇਂ ਗੁਰੂ ਨਾਨਕ ਪਾਤਸ਼ਾਹ ਪਾਂਡੇ ਨੂੰ ਕਹਿੰਦੇ ਆ, ਮਾਸੋਂ ਜਮੀਏ ਮਾਸੋਂ ਨਿਮੀਏ ਮਾਸੇ ਅੰਦਰ ਵਾਸ, ਮੂੰਹ ਮਾਸੇ ਕਾ ਜੀ ਮਾਸੇ ਕੀ ਮਾਸੇ ਸਾਸ ਗਿਰਾਸ। ਪਾਂਡੇ ਤੂੰ ਜਾਣੇ ਨਾ ਹੀ ਕਿੱਥੋਂ ਮਾਸੇ ਬਣ। ਹੁਣ ਇਹੀ ਗੱਲ ਕਬੀਰ ਸਾਹਿਬ ਇਸਨੂੰ ਸਮਝਾ ਰਹੇ ਨੇ, ਦੱਸ ਇਹ ਸਾਰਾ ਕੁਛ ਜਿਹੜਾ ਹੈ ਸਰੀਰ ਜਿਹੜੇ ਨੇ, ਜਿਸ ਪਿਤਾ ਤੇ ਮਾਂ ਦੇ ਸੁਮੇਲ ਤੋਂ ਇਹ ਸਰੀਰ ਪੈਦਾ ਹੁੰਦਾ ਹੈ, ਉਹ ਸਰੀਰ ਵੀ ਤੇਰੀ ਭਾਸ਼ਾ ਦੇ ਵਿੱਚ ਜੁਠਾ ਹੈ। ਕਬੀਰ ਸਾਹਿਬ ਇਸਨੂੰ ਉਸ ਤਰ੍ਹਾਂ ਜੁਠਾ ਨਹੀਂ ਮੰਨਦੇ। ਤੇ ਇੱਥੇ ਸੰਸਾਰ ਤੇ ਆਉਣਾ, ਕਿਉਂਕਿ ਸੂਤਕ ਪਾਤਕ ਦੀਆਂ ਤੂੰ ਹੀ ਰਸਮਾਂ ਕਰਦਾ ਹੈ, ਇਹ ਸਭ ਕੁਛ ਸੁੱਚ ਤੇ ਪ੍ਰਿਸ਼ ਦੇ ਚੱਕਰ ਚ ਪਿਆ ਹੋਇਆ ਹੈ। ਤੇ ਇਸੇ ਤਰ੍ਹਾਂ ਜੁੱਠੇ ਹੀ ਪੈਦਾ ਹੁੰਦੇ ਆ, ਜੁੱਠੇ ਹੀ ਮਰ ਜਾਂਦੇ ਆ ਭਾਗੇ, ਬਿਨਾਂ ਕਿਸੇ ਰਹਿਮਤ ਬਦਕਿਸਮਤ। ਕਹੋ ਪੰਡਿਤ ਸੂਚਾ ਕੌਣ ਥਾਂ ਜਹਾਂ ਬੈਸੋਂ ਭੋਜਨ ਰਹਾਉ ਦੀ ਪੰਕਤੀ ਚ ਕਹਿੰਦੇ। ਫਿਰ ਉਹ ਇਹਨੂੰ ਕਹਿੰਦੇ ਆ, ਕਿਉਂਕਿ ਜਿਹੜੀਆਂ ਹੋਰ ਸੰਸਾਰਕ ਚੀਜ਼ਾਂ ਨੇ, ਜਿਵੇਂ ਸਾਡਾ ਅਮਲੀ ਤੌਰ ਤੇ ਕਈ ਪ੍ਰਕਾਰ ਦੀ ਹੋਰ ਜੁੱਠੇ, ਮੰਦਾ ਕਿਸੇ ਨੂੰ ਬੋਲਦੇ ਆ, ਜੀਭ ਗੰਦੀ ਕਰਦੇ ਆ, ਗਾਲ ਕੱਢਦੇ ਆ, ਜਿਹੜੇ ਜੇਬ ਆ ਝੂਠੀ ਬੋਲਤ ਝੂਠਾ, ਕਰਨ ਨੇਤਰ ਸਭ ਝੂਠੇ, ਜਿਹੜੀਆਂ ਪੰਜ ਇੰਦਰੀਆਂ ਨੇ, ਮਾੜਾ ਸੁਣਦੇ ਆ, ਮਾੜਾ ਬੋਲਦੇ ਆ, ਮਾੜਾ ਦੇਖਦੇ ਆ, ਇਹ ਵੀ ਤਾਂ ਇੱਕ ਪ੍ਰਕਾਰ ਦੀ ਸੰਸਾਰ ਦੀ ਝੂਠੀ ਹੈ। ਇੰਦਰੀ ਕੀ ਝੂਠ ਉਤਰਸ ਨਾਹੀ ਬ੍ਰਹਮ ਅਗਨ ਕੇ ਲੂਟੇ, ਕਿਉਂਕਿ ਬਿਨਾਂ ਕਿਸੇ ਸੰਬੰਧ ਦੇ ਸੰਤਾਨ ਦੀ ਉਤਪਤੀ ਵੀ ਨਹੀਂ ਹੋ ਸਕਦੀ, ਕਿਉਂਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਸਾਰਾ ਕੁਛ ਅਨਿਵਾਰੀ ਵੀ ਹੈ। ਤੇ ਇਸ ਤੋਂ ਬਿਨਾਂ, ਯਾਨੀ ਕਿ ਜਿਹੜੀ ਸਾਡੇ ਉਹ ਕਰਮ ਇੰਦਰੀਆਂ ਨੇ, ਜਿਨ੍ਹਾਂ ਦੇ ਵਿੱਚ ਸਾਡੇ ਜਨਨ ਇੰਦਰੀਆਂ ਵੀ ਹੈਗੀਆਂ, ਉਹ ਸਾਰੇ ਹੀ ਜਿਹੜੇ ਨੇ, ਉਹਨਾਂ ਦੀ ਜਿਹੜੀ ਜਿਹੜੇ ਉਸ ਵਿਚਾਰ ਦੀ ਮੈਲ ਵੀ ਹੈਗੀ ਹੈ, ਉਹ ਤਾਂ ਲੈਂਦੇ ਹੀ ਨਹੀਂ। ਸੋ ਇਸੇ ਕਰਕੇ ਫਿਰ ਜਿਹੜੀ ਅਗਨੀ ਆ, ਕਿਉਂਕਿ ਅਗਨੀ ਜਲਾਉਣਾ ਵੀ ਜਿਹੜਾ ਹੈ, ਗੋਬਰ ਤੇ ਹੀ ਤੇ ਰੋਟੀ ਪੱਕਦੀ ਸੀ। ਅਗਨ ਵੀ ਝੂਠੀ ਪਾਨੀ ਝੂਠਾ, ਕਿਉਂਕਿ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ, ਭਗਤ ਸਾਹਿਬਾਨ ਕਹਿੰਦੇ ਆ ਕਿ ਵੀ ਕਿਹੜੀ ਚੀਜ਼ ਦੇ ਨਾਲ, ਦੂਧ ਤਾਂ ਬਛਰੇ ਥਨੋਂ ਬਿਟਾਰਿਆ, ਫੂਲ ਪਵਰ ਜਲ ਮੀਨ ਬਿਦਾਰਿਆ, ਮਾਈ ਗੋਬਿੰਦ ਪੂਜ ਕਹਾਂ ਨਚਰਾ। ਸੋ ਇਸ ਕਰਕੇ ਅਗਨ ਵੀ ਝੂਠੀ ਪਾਨੀ ਝੂਠਾ, ਝੂਠੀ ਬੈਸ ਪਕਾਇਆ, ਜਿਸਨੇ ਬੈਠ ਕੇ ਪਕਾਇਆ, ਉਹ ਵੀ ਤਾਂ ਸਰੀਰ ਹੈ, ਇਨਸਾਨੀ ਸਰੀਰ ਹੈ। ਝੂਠੀ ਕਰਛੀ ਪਰੋਸਣ ਲਾਗਾ, ਝੂਠੇ ਹੀ ਬੈਠ ਖਾਇਆ, ਜਿਸਨੇ ਖਾਧਾ ਜਿਸਨੇ ਪਰੋਇਆ, ਯਾਨੀ ਕਿ ਸਭ ਸੰਸਾਰ, ਕਿਉਂਕਿ ਉਹ ਸਾਰੇ ਹੀ ਮਾਸ ਦੇ ਪੁਤਲੇ ਨੇ, ਸਾਰੇ ਹੀ ਵਿਚਾਰਾਂ ਦਾ ਹੀ ਸਾਰਾ ਪਲੰਦਾ ਹੈ, ਚੰਗੇ ਮਾੜੇ ਸਾਰੇ ਵਿਚਾਰ ਇਕੱਠੇ ਨੇ। ਗੋਬਰ ਝੂਠਾ ਚੌਕਾ ਝੂਠਾ, ਜਿਸ ਗੋਬਰ ਤੇ ਚੌਕੇ ਦੀ ਗੱਲ ਤੂੰ ਕਰ ਰਿਹਾ ਹੈ, ਕਾਰ ਕੱਢ ਕੇ ਪਕਾ ਕੇ, ਗੋਬਰ ਝੂਠਾ ਚੌਕਾ ਝੂਠਾ, ਝੂਠੀ ਦੀਨੀ ਕਾਰਾ, ਜਿਹੜੀ ਉਸਨੂੰ ਕਾਰ ਕੱਢੀ ਉਹ ਵੀ ਝੂਠੀ ਹੈ। ਤੇ ਫਿਰ ਉਸ ਪੰਡਿਤ ਦਾ ਸਵਾਲ ਹੈ ਕਿ ਫਿਰ ਸੁੱਚਾ ਕੌਣ ਹੈ? ਕਬੀਰ ਸਾਹਿਬ ਸ਼ਬਦ ਦੇ ਅੰਤ ਦੀ ਪੰਕਤੀ ਚ ਕਹਿੰਦੇ ਨੇ, ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਵਿਚਾਰਾ। ਕਬੀਰ ਸਾਹਿਬ ਕਹਿੰਦੇ ਆ ਕਿ ਉਹੀ ਵਿਅਕਤੀ ਉਹੀ ਪ੍ਰਾਣੀ ਪਵਿੱਤਰ ਕਹੇ ਜਾ ਸਕਦੇ ਨੇ ਜਿਨ੍ਹਾਂ ਨੇ ਜੋ ਸੱਚੀ ਉਸ ਵਿਚਾਰ ਦੇ ਨਾਲ ਜੁੜੇ ਹੋਏ ਨੇ। ਜਿਵੇਂ ਗੁਰੂ ਨਾਨਕ ਪਾਤਸ਼ਾਹ ਐਕਸਪਲੇਨ ਕਰਦੇ ਆ ਨਾ, ਉਹ ਕਹਿੰਦੇ ਆ ਤਨ ਤੋਤੇ ਮਨ ਅੱਛਾ ਨਾ ਹੋਏ, ਮਨ ਮੈਲੇ ਸਭ ਕੁਛ ਮੈਲਾ। ਇਸ ਇਹ ਗੁਰੂ ਤੀਸਰੇ ਗੁਰੂ ਪਾਤਸ਼ਾਹ ਕਹਿ ਰਹੇ ਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਕਿ ਇਹ ਮਨੁੱਖ ਜੇ ਤੂੰ ਕਹਿ ਕਿ ਮੈਂ ਸੁੱਚਾ ਹੋ ਗਿਆ ਨਾ ਧੋ ਕੇ, ਤਾਂ ਉਹ ਮੈਂ ਪਹਿਲਾਂ ਹੀ ਇਸ ਪੰਕਤੀ ਦਾ ਜ਼ਿਕਰ ਕੀਤਾ ਸੀ, ਇਸ ਵੇਲੇ ਮੇਰੇ ਜ਼ਿਹਨ 'ਚ ਫਿਰ ਨਹੀਂ ਆ ਰਹੀ ਕਿ ਉਹੀ ਵਿਅਕਤੀ ਸੁੱਚਾ ਹੈ ਜਿਸ ਨੇ ਉਸ ਮਾਲਕ ਜਿਸ ਦੇ ਅੰਦਰ ਉਸਦਾ ਨਿਵਾਸ ਹੋ ਗਿਆ, ਜਿਹੜਾ ਜਿਸ ਤਰ੍ਹਾਂ ਕਬੀਰ ਸਾਹਿਬ ਵੀ ਕਹਿੰਦੇ ਆ, ਜਲ ਕੇ ਮੰਜਨ ਜੇਕਤ ਹੋਵੇ ਨਿਤ ਨਿਤ ਮੈਂਡਕ ਨਾਵੇ, ਜੈਸਾ ਮੈਂਡਕ ਤੈਸਾ ਉਹ ਨਰ ਫਿਰ ਫਿਰ ਜੋੜਨੀ ਆਵੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਸੂਚੇ ਇਹ ਨਾ ਆਖੀਨ, ਆਸਾ ਦੀ ਵਾਰ ਰੋਜ਼ ਪੜ੍ਹਦੇ ਹਾਂ ਅਸੀਂ, ਰੋਜ਼ ਕੀਰਤਨ ਸੁਣਦੇ ਹਾਂ, ਕਦੀ ਧਿਆਨ ਨਹੀਂ ਦਿੰਦੇ। ਸੂਚੇ ਇਹ ਨਾ ਆਖੀਨ, ਜਿਸ ਤਰ੍ਹਾਂ ਸੂਚੇ ਸਹੀ ਨਾਨਕਾ ਜਿਨ ਮਨ ਵਸਿਆ। ਹਾਂ ਬਹਿਣ ਜੇ ਪਿੰਡਾਂ ਤੋਏ, ਜਿਹੜੇ ਇਸ਼ਨਾਨ ਕਰਕੇ ਪਿੰਡੇ ਨੂੰ ਸਾਫ ਕਰਕੇ ਬੈਠ ਗਏ ਉਹ ਪਵਿੱਤਰ ਨਹੀਂ ਹੁੰਦੇ, ਉਹਨਾਂ ਨੂੰ ਜ਼ਰੂਰੀ ਨਹੀਂ ਹੈ ਕਿ ਉਹ ਪਵਿੱਤਰ ਹੋਣ। ਸੂਚੇ ਸਹੀ ਨਾਨਕਾ, ਨਾਨਕ ਜੀ ਕਹਿੰਦੇ ਆ ਕਿ ਉਹੀ ਪਵਿੱਤਰ ਨੇ ਜਿਨ੍ਹਾਂ ਨੇ ਉਸ ਅਕਾਲ ਪੁਰਖ ਨੂੰ ਆਪਣੇ ਹਿਰਦੇ ਚ ਵਸਾ ਲਿਆ। ਤੇ ਹਿਰਦੇ ਚ ਅਕਾਲ ਪੁਰਖ ਕਿਸ ਨੂੰ ਵਸਾਉਂਦਾ ਹੈ? ਅਕਾਲ ਪੁਰਖ ਕਿਹੜੇ ਹਿਰਦੇ ਚ ਵਸਦਾ ਹੈ? ਜਿੱਥੇ ਵਿਕਾਰ ਨਹੀਂ ਹੁੰਦੇ, ਜਿੱਥੇ ਗੁਣ ਹੁੰਦੇ। ਗੁਰਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦਾ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪੌ ਲੱਥੀ ਨਾਤਿਆਂ ਦੋ ਪੌ ਚੜੀ ਸੁੱਟ। ਹੁਮੇ ਦੀ ਮੈਲ ਵੀ ਚੜ ਗਈ, ਮੈਂ ਤੀਰਥ ਤੇ ਇਸ਼ਨਾਨ ਕੀਤਾ, ਕਿਉਂ? ਕਿਉਂਕਿ ਸਰੀਰ ਨੂੰ ਧੋਤਿਆ ਨਾ, ਬਾਹਰੋਂ ਧੋਤੀ ਤੁੰਬੜੀ, ਅੰਦਰ ਵਿਸ ਨਿਕੋਰ, ਅੰਦਰ ਸਾਫ ਨਹੀਂ ਆ, ਅੰਦਰ ਉਹੀ ਵਿਚਾਰਾਂ ਦੀ ਗੰਦਗੀ ਆ। ਕਿਹੜੀ ਗੰਦਗੀ? ਕਬੀਰ ਸਾਹਿਬ ਕਹਿੰਦੇ ਆ ਮੁਸਲਸਲ ਸਾਡਾ ਜਿਹੜੀ ਸਾਡੀ ਸੋਚਣੀ ਚੱਲਦੀ ਆ, ਪਰ ਤਨ ਪਰ ਤਨ ਪਰ ਪੀ ਨਿੰਦਾ ਪਰ ਅਪਵਾਦ ਨਾ ਛੂਟੇ, ਆਹ ਗਾਉਣ ਹੋਤ ਹੈ ਫੁਨ ਫੁਨ ਇਹ ਪ੍ਰਸੰਗ। ਸਟਰੀਮ ਆਫ ਕੋਨਸ਼ੀਅਸਨੈਸ ਜਿਹੜੀ ਆ ਸਾਡੀ ਚੱਲ ਰਹੀ ਹੈ, ਅਸੀਂ ਬੈਠੇ ਬਿਠਾਏ ਹੀ ਕਈ ਪ੍ਰਕਾਰ ਦੀਆਂ ਜੋਨੀਆਂ ਭੋਗ ਜਾਂਦੇ ਹਾਂ ਆਪਣੇ ਵਿਚਾਰਾਂ ਕਰਕੇ। ਉਸ ਆਵਾਗੌਨ ਹੋਤ ਹੈ ਫੋਨ ਫੋਨ ਉਹ ਕਿਸੇ ਉਸ ਸਿਲਸਿਲੇ ਨਾਲ ਨਹੀਂ ਜੁੜਿਆ ਹੋਇਆ 84 ਲੱਖ ਜੂਨਾਂ ਦੇ ਨਾਲ, ਜਿਹੜਾ ਆਪਾਂ ਕਹਿੰਦੇ ਹਾਂ ਵੀ ਪਿਛਲੇ ਜਨਮ ਦੀ। ਇਹ ਇੱਥੇ ਹੀ ਜਿਹੋ ਜਿਹੀ ਸੋਚਣੀ ਆ, ਇਹੋ ਜਿਹੀ ਜੂਨ ਚ ਗੁਜ਼ਰ ਰਹੇ ਹੁੰਦੇ ਆ। ਆਵਾਗੌਨ ਹੋਤ ਹੈ ਫੋਨ ਫੋਨ ਵਾਰ ਵਾਰ ਹੋ ਰਹੀ ਹੈ ਜਦੋਂ ਵਿਚਾਰਾਂ ਦੇ ਤਲ ਤੇ। ਪਰ ਤਨ ਪਰ ਤਨ ਪਰ ਤੀ ਨਿੰਦਾ, ਇਹ ਜੋ ਕੁਛ ਚੱਲ ਰਿਹਾ ਸਾਡੇ ਅੰਦਰ, ਪਰ ਅਪਵਾਦ ਨਾ ਛੂਟੇ। ਆਵਾ ਗੌਣ ਹੋਤ ਹੈ ਫੁਨ ਫੁਨ ਇਹ ਪ੍ਰਸੰਗ, ਇਹ ਸਿਲਸਿਲਾ ਨਹੀਂ ਟੁੱਟਦਾ, ਇਹ ਚੱਲਦਾ ਰਹਿੰਦਾ ਖਿਆਲਾਤ ਦੀ ਲੈਵਲ ਤੇ। ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਸਾਨੂੰ ਦੂਜੀ ਪੌੜੀ ਚ ਕਹਿ ਰਹੇ ਆ ਨਾ, ਜਿੱਥੇ ਪਹਿਲਾਂ ਕਹਿੰਦਾ ਸੂਚਾ ਸੋਚ ਨਾ ਹੋ, ਸੋਚਾ ਸੋਚ ਨਾ ਹੋ ਗਈ, ਸੋਚਾ ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ। ਪਵਿੱਤਰ ਕਰ ਕਰਕੇ ਸਰੀਰ ਨੂੰ ਪਵਿੱਤਰ ਨਹੀਂ ਕੋਈ ਹੋ ਸਕਦਾ, ਤੀਰਥਾਂ ਤੇ ਇਸ਼ਨਾਨ ਕਰਕੇ ਜੇ ਲੱਖਾਂ ਵਾਰ ਕਰੀਏ, ਚੁੱਪ ਹੈ ਚੁੱਪ ਨਾ ਹੋਵੇ ਜੇ ਲਾਹੇ ਰਹਾ ਕਰਤਾ, ਤੇ ਜੇ ਕੋਈ ਸ਼ਾਂਤ ਚਿੱਤ ਬੈਠ ਜਾਏ ਸਮਾਧੀ ਲਾ ਕੇ ਲਗਾਤਾਰ ਆਪਣੇ ਵੱਲੋਂ ਲਿਵ ਲਾ ਕੇ ਬੈਠ ਗਿਆ, ਲਗਾਤਾਰ ਲਿਵ ਲਾ ਕੇ ਬੈਠ ਗਿਆ, ਧਿਆਨ ਕੇਂਦਰਿਤ ਕਰ ਲਿਆ, ਪਰ ਚੁੱਪ ਅੰਦਰ ਨਹੀਂ ਹੋਣਾ, ਕਿਉਂਕਿ ਅੰਦਰ ਉਹੀ ਜਿਹੜਾ ਸਿਲਸਿਲਾ ਸਟ੍ਰੀਮ ਆਫ ਕੋਨਸ਼ੀਅਸਨੈਸ ਉਹ ਆਪਣੇ ਆਪ ਜਿਹੜੀ ਆ ਉਹ ਚੱਲ ਰਹੀ ਹੈ। वो अंदर वो सिलसिला चलता है, वो सिलसिला रोकण का नाम नहीं लैंदा, क्योंकि साडे अंदर साडी जिहड़ी सोचनी है, साडे जिहो जिहे ख्यालात ने, इहो जिहा असीं उस वेले जीवन जी रहे होंगे हां, इहो जिहे स्टेट ऑफ कॉन्शियसनैस दे विच, इहो जिही स्टेज दे विचों असीं शरीरक तौर ते गुजर रहे होंगे। सो इसे तरह क्योंकि भोजन नाल ही स्वच्छता का जरा जुड़िया होया है, गुरु नानक पातशाह कहते हैं पहला सुचा आप होए सुचे बैठा आए। ये उन्होंने लोगों के पखंड की गल कर रहे हैं जेडे इस तरह का करते ने पेपर, सुचे अगे रखियन कोई ना पेटे हो जाए, सुचा होए के जेव्या लगा पढ़न सलोक। लगा पढ़न श्लोक को हथी जाई सटिया किस ए लगा दो, अन्न देवता पानी देवता बेसंतर देवता लूण, पंजमा पाया किरता हुआ पाक पवित्र। हुण ये जिहड़ियां चीजां ने इन्हां नूं असीं पवित्र समझ के, क्योंकि पवित्र ने अन्न पवित्र ही है जिहड़ा के इस नूं इत्थे गुरु साहिब देवते की संज्ञा दे रहे ने, अन्न देवता पानी देवता, अन्न देवता पानी देवता बेसंतर देवता लूण, चार तरह के लूण जो उस पाते हैं स्वाद वास्ते, अग्नि जिस ते पकाया जाता है टैंपरेचर दे ते, अन्न ते पानी ते फिर ये घ्यो पाया जाता है तड़के वास्ते या स्वाद वास्ते, पंजवा पाया किरत हुआ पा, ते बंदा यह समझ लिया कि बड़ा पवित्र हो गया। पर जदों ये पवित्र तक कर लिया पंजां चीजां दे नाल, जिस मनुख ने भावें वह कितना भी अपने आप नूं महान कहिंदा है, खास तौर पर जदों क्योंकि ये उस चीज नाल जुड़िया होया है, जी पंडित ने जिहड़ा भोजन खवाना है जिसा नौरात्रियां ते खवांदे आ, या पवित्रां जिस नूं अपने बजुर्गों वास्ते, ते वो कहिंदा भी जिस यानी कि मनुख पापी सों तन कढ़िया थुकां पईआं ते, जदों मूंह च ही पाया ना, ये तो उसते क्योंकि ये नाल ही उस मनुख का सलाइवा जुड़ गया, ते उस तो बाद पेट दे विच चला गया जिथे ऑलरेडी किन्ना गंद पिया होया, ते पवित्र किवें रहा। जित मुख नाम न उचरे बिन नावे रस खाए नानक इवें जानिए तित मुक्त तुकां पाए। अगर वो कंपैरिजन कर रहे हैं कि इस तरह ही वो व्यक्ति जिहड़े ज्ञान तो नाम तो अकाल पुरख की सिफत सलाह तो दूर ने, जिहड़े किसी दे लई भला नहीं कर सकते, ये उन्हां वास्ते भी उही चीज है कि बई उस तरह उन्होंने मूंह ते थुकां की गल पै रही है। पर असल गल जिहड़ी इत्थे गुरु साहिब समझा रहे हैं वो यही समझा रहे हैं कि भाई कितना भी तुसी उसनूं पवित्रता करो, पर आखिर दे विच सुटां ते शरीर दे विच ही है ना, शरीर विच जाके कहिड़ी चीज सुची रहिंदी है, उसने पाचन बरके रहा चो हो के निकलना है। सो इसे करके पाओ आ कि जितने भी जिहड़े एक कर्म कांड ने, क्योंकि गुरु साहिब ने इस गल नूं होर भी दृढ़ कर दिता, कबीर साहब ने इहो जे कर्मकांडां नूं इहो जी सोच नूं तिलांजलि दित्ती, गुरु नानक साहब ने इस सोच नूं रिजैक्ट कर दिता, ते बाद च दो सदियां दी कांड जिस ते होर जिहड़ा सी इसनूं होर परपक्त कीता, होर वड्डी मोर दसवें पातशाह गुरु गोबिंद सिंह जी पातशाह ने लगा दित्ती, जदों खालसा पंथ नूं परम पेख ते नहे न्यारा सो खालस सतगुरु हमारा बना दिता। कवि सैनापत लिखते हैं खालसा खास कहावै सोई जा के हिरदे भरम न होई, परम पेख ते रहे न्यारा सो खल सतगुरु। पर अज मैं जिस हूं दसिया ਕਿ ਇੱਕ ਤਬਕਾ ਸਾਡੇ ਚੋਂ ਜਿਹੜਾ ਆਪਣੇ ਆਪ ਨੂੰ ਬਹੁਤ ਹੀ ਗੁਰੂ ਦੇ ਨੇੜੇ ਕਹਿੰਦਾ ਹੈ, ਆਪਣੇ ਨਾਂ ਨਾਲ ਵਿਵੇਕ ਵੀ ਲਗਾਉਂਦੇ ਆ, ਉਹ ਮਰਿਆਦਾ ਦੇ ਤਹਿਤ ਬਣਿਆ ਹੋਇਆ ਪ੍ਰਸ਼ਾਦ ਵੀ ਗੁਰਦੁਆਰਾ ਸਾਹਿਬਾਨ ਚੋਂ ਜਿਹੜਾ ਆਮ ਸੰਗਤ ਵਾਸਤੇ ਨਹੀਂ ਭੋਜਨ ਕਰਦੇ, ਕਿਉਂਕਿ ਜੀ ਇਹ ਵੀ ਅਸੀਂ ਇਸ ਨਾਲ ਵੀ ਪਿੱਟ ਜਾਵਾਂਗੇ ਤੇ ਗੁਰੂ ਦੀ ਦੱਸੀ ਕਿਹੜੀ ਗੱਲ ਤੇ ਅਸੀਂ ਤੁਰ ਰਹੇ ਹਾਂ, ਬਾਣੀ ਦੇ ਅਨੁਸਾਰ ਅਸੀਂ ਕਿਹੜੀ ਗੱਲ ਤੇ ਤੁਰ ਰਹੇ ਹਾਂ, ਯਾਨੀ ਕਿ ਅਸੀਂ ਆਪਣੇ ਭਰਮਾਂ ਦੇ ਵਿੱਚ ਹੀ। ਔਰ ਇਸੇ ਕਰਕੇ ਜਦੋਂ ਅਸੀਂ ਅੱਜ ਕਹਿੰਦੇ ਹਾਂ ਨਾ ਸਾਡੇ ਚੋਂ ਨਿਆਰਾਪਨ ਰਿਹਾ ਨਹੀਂ, ਗੁਰੂ ਸਾਹਿਬ ਦਾ ਵਾਅਦਾ ਸੀ ਨਾ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਈ ਦਊਂ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਹੁਣ ਅੱਜ ਸਾਡੇ ਚ ਕਿਹੜੀ ਵਿਪਰ ਦੀ ਰੀਤ ਜਿਹੜੀ ਪ੍ਰਚਲਿਤ ਨਹੀਂ ਆ, ਅਸੀਂ ਦੂਜਿਆਂ ਦਾ ਮੁਕਾਬਲਾ ਕਰਨ ਦੇ ਲਈ, ਦੂਜਿਆਂ ਦਾ ਆਪਣੇ ਆਪ ਨੂੰ ਜਸਟੀਫਾਈ ਕਰਨ ਦੇ ਲਈ ਹਰ ਤਿਉਹਾਰ ਨੂੰ ਵੀ ਜਿਹੜਾ ਹੈ ਸਾਡੇ ਤਿਉਹਾਰ ਨੂੰ ਉਹਨਾਂ ਦੇ ਨਾਲ ਮਿਲਾ ਕੇ ਉਸਨੂੰ ਵੱਖਰੇ ਪੰਨ ਤੇ, ਯਾਨੀ ਕਿ ਸੋਸ਼ਲ ਜਾਂ ਧਾਰਮਿਕ ਹਰ ਉਸ ਰੀਤੀ ਰਿਵਾਜ ਨੂੰ ਆਪਣੇ ਢੰਗ ਨਾਲ ਉਸੇ ਤਰ੍ਹਾਂ ਹੀ ਵਿਪਰਵਾਦੀ ਢੰਗ ਦੇ ਨਾਲ ਮਨਾਉਣਾ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਹੋਇਆ, ਤੇ ਜਦੋਂ ਸਾਡੇ ਵਿੱਚ ਉਹ ਨਿਆਰਾਪਨ ਹੈ।
1: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਲਗਭਗ ਸਾਡੇ ਪ੍ਰੋਗਰਾਮ ਦਾ ਇਹ ਆਖਰੀ ਹਿੱਸਾ ਹੁੰਦਾ ਹੈ। ਆਪਾਂ ਤੁਹਾਡੇ ਨਾਲ ਰੋਜ਼ ਹੀ ਵਿਚਾਰ ਕਰਦੇ ਹਾਂ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਵਿਚਾਰ ਕੀਤਾ ਸੀ, ਜਿਹੜਾ ਪਿਛਲਾ ਪ੍ਰੋਗਰਾਮ ਇਸ ਤੋਂ ਸੀ ਪਹਿਲਾਂ, ਕਿ ਮਨ 'ਤੇ ਗੱਲ ਚੱਲ ਰਹੀ ਸੀ। ਮਨ ਮੈਲੇ ਸਭ ਕੁਛ ਮੈਲਾ, ਤਨ ਤੋਤੇ ਮਨ ਅੱਛਾ ਨਾ ਹੋਏ। ਆਪਾਂ ਇਹ ਵਿਚਾਰ ਕਿਸੇ ਨੌਜਵਾਨ ਨੇ ਫੋਨ 'ਤੇ ਸਵਾਲ ਕੀਤਾ ਸੀ, ਉਸ ਦੇ ਸੰਬੰਧ ਦੇ ਵਿੱਚ। ਉਸਨੂੰ ਇਕੱਲਾ ਹੀ ਨਹੀਂ, ਸਾਰਿਆਂ ਦੇ ਨਾਲ ਜਿਹੜੇ ਨੌਜਵਾਨਾਂ ਦੇ ਮਨ ਦੇ ਵਿੱਚ ਤੌਖਲੇ ਉੱਠਦੇ ਨੇ, ਸ਼ੰਕੇ ਪੈਦਾ ਹੁੰਦੇ ਨੇ, ਉਹਨਾਂ ਦਾ ਨਿਵਾਰਨ ਕਰਨ ਵਾਸਤੇ। ਅਤੇ ਇਸੇ ਨਾਲ ਹੀ ਤੁਰਦਿਆਂ ਗੱਲ ਚੱਲੀ, ਕਿਉਂਕਿ ਮਨ ਦੀ ਗੱਲ ਹੈ, ਮਨ ਨੂੰ ਪਵਿੱਤਰ ਕਰਨਾ ਹੈ। ਸਿੱਖੀ ਦਾ ਲਕਸ਼ ਕੀ ਹੈ, ਡੈਸਟੀਨੇਸ਼ਨ, ਵਾਟ ਇਜ਼ ਦਾ ਡੈਸਟੀਨੇਸ਼ਨ ਆਫ ਗੁਰਮਤ, ਵਾਟ ਇਜ਼ ਦਾ ਗੋਲ ਆਫ ਏ ਸਿੱਖ। ਜੇ ਅਸੀਂ ਗੌਰ ਨਾਲ ਪੜ੍ਹੀਏ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦੀ, ਜਿਹੜਾ ਸਾਰ ਅੰਸ਼ ਹੈ ਉਹ ਜਪਜੀ ਸਾਹਿਬ ਹੈ। ਅਤੇ ਜਪਜੀ ਸਾਹਿਬ 38 ਪੌੜੀਆਂ, 2 ਸਲੋਕ, ਅਤੇ ਆਰੰਭ ਦੇ ਵਿੱਚ ਜਿਹੜਾ ਕਿ ਸਾਰੀ ਜਿਹੜਾ ਜਿਸ ਨੂੰ ਮੂਲ ਮੰਤਰ ਕਿਹਾ ਜਾਂਦਾ ਰਹਿਤ ਮਰਿਆਦਾ ਦੇ ਮੁਤਾਬਕ, ਜਾਂ ਕੁਛ ਵਿਦਵਾਨ ਮੰਗਲਾ ਚਰਨ ਵੀ ਕਹਿੰਦੇ ਨੇ, ਉਸ ਨੂੰ ਮਿਲਾ ਕੇ ਹੀ ਅਸਲ ਵਿੱਚ ਜਪ ਸ਼ਬਦ ਤੋਂ ਹੀ ਜਪ ਬਾਣੀ ਜਪਜੀ ਸਾਹਿਬ ਆਰੰਭ ਹੁੰਦਾ ਹੈ। ਅਤੇ ਉਸ ਦੀ ਪਹਿਲਾ ਸਲੋਕ ਜਿਹੜਾ ਹੈ, ਕਿਉਂਕਿ ਜਦੋਂ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਉਸ ਏਕੇ ਦੀ, ਜਿਸ ਨੂੰ ਆਪਾਂ ਅਕਾਲ ਪੁਰਖ ਵੀ ਕਹਿੰਦੇ ਹਾਂ, ਅਤੇ ਗੁਣਾਂ ਨੂੰ ਡਿਫਾਈਨ ਕੀਤਾ ਗਿਆ, ਬਿਆਨ ਕੀਤਾ ਗਿਆ ਸੰਖੇਪ ਦੇ ਵਿੱਚ, ਐਟਰੀਬਿਊਟਸ ਨੂੰ। ਅਤੇ ਉਸ ਤੋਂ ਬਾਅਦ ਆਦੇਸ਼ ਹੁੰਦਾ ਹੈ, ਜਪ, 2 ਡੰਡੀਆਂ ਪਹਿਲਾਂ ਲੱਗੀਆਂ ਹੋਈਆਂ ਨੇ, 2 ਪਾਉ ਸਰਲੇਖ। ਇੱਥੇ ਜਪ ਸ਼ਬਦ ਜਿਹੜਾ ਹੈ ਇਹ ਆਦੇਸ਼ ਹੈ, ਪਾਉ ਸਮਝੋ, ਪੜ੍ਹੋ, ਵਿਚਾਰੋ, ਅੰਡਰਸਟੈਂਡ ਕਰੋ। ਪਹਿਲਾ ਸਲੋਕ, ਆਦਿ ਸਲੋਕ ਹੀ ਸ਼ੁਰੂ ਹੁੰਦਾ, ਆਦਿ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ। ਉਹ ਸੱਚ, ਉਹ ਹੋਂਦ ਜਿਹੜੀ ਆ ਉਸ ਏਕੇ ਦੀ, ਇੱਕ ਓਂਕਾਰ ਦੀ, ਉਹ ਟਾਈਮ ਐਂਡ ਸਪੇਸ ਤੋਂ, ਬ੍ਰਹਿਮੰਡ ਦੇ ਆਗਮਨ ਤੋਂ ਪਹਿਲਾਂ ਵੀ ਸੀ। ਭਾਵ ਜਦੋਂ ਤੋਂ ਇਤਿਹਾਸ ਆਰੰਭ ਹੋਇਆ ਸ੍ਰਿਸ਼ਟੀ ਦਾ, ਉਸ ਤੋਂ ਪਹਿਲਾਂ ਵੀ ਸੀ, ਹੋਂਦ ਸੀ, ਜੁਗਾਦ ਸੱਚ, ਇਤਿਹਾਸ ਦੇ ਸ਼ੁਰੂ ਹੋਣ ਦੇ ਨਾਲ ਨਾਲ ਹੀ ਸਮੁੱਚੇ ਇਤਿਹਾਸ ਦੇ ਵਿੱਚ ਉਹ ਹੋਂਦ ਬਰਕਰਾਰ ਹੈ, ਕਿਉਂਕਿ ਇੱਕ ਓਂਕਾਰ ਕਾਰ ਹੀ ਇਸ ਦੀ ਸਰਵ ਵਿਆਪਕਤਾ ਨੂੰ ਬਿਆਨ ਕਰਦੀ ਹੈ, ਇੰਡੀਕੇਟ ਕਰਦੀ ਹੈ, ਨਿਰੰਤਰ ਜਾਰੀ ਹੈ। ਹੈਪੀ ਸੱਚ, ਵਰਤਮਾਨ ਸਮੇਂ ਦੇ ਵਿੱਚ ਵੀ ਉਹ ਹੋਂਦ ਵਾਲਾ ਹੈ ਸੱਚ। ਨਾਨਕ ਹੋਸੀ ਪੀ ਸੱਚ, ਨਾਨਕ ਜੀ ਕਹਿੰਦੇ ਨੇ ਕਿ ਇਸ ਸੰਸਾਰ ਦੀ ਹੋਂਦ ਤੋਂ, ਟਾਈਮ ਐਂਡ ਸਪੇਸ ਤੋਂ ਬਾਅਦ ਵੀ, ਜਾਂ ਅੱਜ ਦੇ ਸਮੇਂ ਤੋਂ ਬਾਅਦ ਵੀ, ਫਿਊਚਰ ਦੇ ਵਿੱਚ ਵੀ ਉਹ ਹੋਂਦ ਬਰਕਰਾਰ ਹੈ, ਉਹ ਸੱਚ ਜਿਹੜਾ ਹੈ ਹੋਂਦ ਬਰਕਰਾਰ ਹੈ। ਹੁਣ ਸੱਚ ਦਾ ਜਿਹੜਾ ਮਨੁੱਖ ਹੈ ਉਹ ਸਚਿਆਰਾ ਕਿਵੇਂ ਬਣੇ? ਤੇ ਜਪਜੀ ਸਾਹਿਬ ਦੇ ਵਿੱਚ ਇੱਕ ਥਾਂ ਤੇ ਪਹਿਲਾਂ ਆਉਂਦਾ, ਜੇ ਕੋ ਬੁਝੈ ਹੋਵੇ ਸਚਿਆਰ। ਉੱਥੇ ਵੀ ਸ੍ਰਿਸ਼ਟੀ ਦੇ ਜਾਂ ਧਰਤੀ ਦੇ ਉਸ ਲਾਜ ਆਫ ਕਾਸਮਾਸ ਦੀ ਗੱਲ ਹੈ ਜਿਸ ਦੇ ਸਹਾਰੇ ਧਰਤੀ ਖੜੀ ਹੈ। ਤਵਲੇ ਉੱਪਰ ਕੇਤਾ ਪਾਰ, ਧਰਤੀ ਹੋਰ ਪਰੇ ਹੋਰ ਹੋਰ, ਤਿਸ ਦੇ ਪਾਰ ਤਲੇ ਕੌਣ ਜ਼ੋਰ। ਇਸੇ ਵਿੱਚ ਆਉਂਦਾ ਹੈ ਜੇ ਕੋ ਬੁਝੇ ਹੋਵੇ ਸਚਿਆਰ। ਜਿਹੜਾ ਕੋਈ ਇਸ ਤੱਥ ਨੂੰ ਸਮਝ ਸਕਦਾ ਹੈ, ਇਸ ਬੁਝਾਰਤ ਨੂੰ ਬੁਝ ਲੈਂਦਾ ਹੈ, ਉਹੀ ਸਚਿਆਰਾ ਹੁੰਦਾ। ਭਾਵ ਉਸ ਗਿਆਨ ਨੂੰ ਪ੍ਰਾਪਤ ਕਰਨਾ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰਜਨ ਪੰਚ। ਸੋ ਉਹ ਪੰਚ ਦੀ ਜਿਹੜੀ ਪੌੜੀ ਹੈ ਉਸ ਦੇ ਵਿੱਚ ਹੀ ਇਸ ਦਾ ਜ਼ਿਕਰ ਆਉਂਦਾ ਹੈ ਕਿ ਇਹ ਮਨੁੱਖ ਉਸ ਸੱਚ ਵਰਗਾ ਬਣ। ਪਾਓ ਤੇਰੇ ਅੰਦਰ ਉਸ ਸੱਚ ਦੀ ਪਰਸਨੀਫਿਕੇਸ਼ਨ ਕਿਉਂਕਿ ਜੇ ਕੋ ਬੁਝੈ ਹੋਵੇ ਸਚਿਆਰ। ਆਪਾਂ ਵਿੱਚੋਂ 15ਵੀਂ ਪੌੜੀ 'ਚੋਂ ਪੰਕਤੀ ਲਈਏ, ਯਾਨੀ ਕਿ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹਨ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ। ਜੇ ਕੋ ਕਹੇ ਕਰੇ ਵਿਚਾਰ, ਕਰਤੇ ਕੈ ਕਰਨੇ ਨਾਹੀਂ ਸ਼ੁਮਾਰ। ਅਤੇ ਫਿਰ ਅੱਗੇ, ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨਸੂਤ। ਜੇ ਕੋ ਬੁਝੈ ਹੋਵੇ ਸਚਿਆਰ, ਤਵਲੇ ਉੱਪਰ ਕੇਤਾ ਪਾਰ, ਧਰਤੀ ਹੋਰ ਪਰੇ ਹੋਰ ਹੋਰ, ਤਿਸ ਤੇ ਪਾਰ ਤਲੇ ਕੌਣ ਜ਼ੋਰ। ਇਹ ਜਿਹੜਾ ਵਿਚਾਰ ਹੈ, ਇਸ ਵਿਚਾਰ ਦੀ ਹੀ ਜਿਹੜੀ ਵਾਸਤਵਿਕਤਾ ਹੈ, ਇਸ ਨੂੰ ਗੁਰਮਤ ਨੇ ਬਿਆਨ ਕੀਤਾ ਹੈ ਕਿ ਸਚਿਆਰਾ ਭਾਵ ਉਸ ਗਿਆਨ ਨੂੰ ਪ੍ਰਾਪਤ ਕਰਨਾ ਹੈ। ਪਰ ਗੱਲ ਜਿਹੜੀ ਆਪਾਂ ਸ਼ੁਰੂ ਮਨ ਤੋਂ ਕੀਤੀ ਸੀ, ਅਤੇ ਇਸ ਦੇ ਵਿੱਚ ਆਪਾਂ ਗੱਲ ਜਿਹੜੀ ਕਰ ਰਹੇ ਸਾਂ ਕਿ ਮਨ ਜਿਹੜਾ ਹੈ, ਮਨਾਉਣਾ ਤਾਂ ਮਨੁੱਖ ਨੂੰ ਮਨ ਨੂੰ ਸੀ, ਪਰ ਅਸੀਂ ਰੱਬ ਨੂੰ ਮਨਾਉਣ ਚਲੇ ਗਏ। ਅਸੀਂ ਇਹ ਸੋਚਦੇ ਹਾਂ ਕਿ ਸਾਡੇ ਗਿਣਤੀਆਂ ਮਿਣਤੀਆਂ ਦੇ ਪਾਠ ਕਰਨ ਦੇ ਨਾਲ ਕਿਤੇ ਅਕਾਲ ਪੁਰਖ ਖੁਸ਼ ਹੋ ਕੇ ਸਾਡੇ 'ਤੇ ਰਹਿਮਤਾਂ ਬਖਸ਼ੇਗਾ। ਪਰ ਅਕਾਲ ਪੁਰਖ ਦੀ ਜਿਹੜੀ ਪਰਿਭਾਸ਼ਾ ਮੂਲ ਮੰਤਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਬਿਆਨ ਕੀਤੀ ਹੈ, ਉਹ ਅਕਾਲ ਪੁਰਖ ਹੋਰ ਧਰਮਾਂ ਦੇ ਵਿੱਚ ਜਿਹੜੀ ਪਰਸਨੈਲਿਟੀ ਦਿੱਤੀ ਹੈ, ਕਿਤੇ ਕੋਈ ਸੱਤਵੇਂ ਅਸਮਾਨ 'ਤੇ ਬੈਠ ਕੇ ਤਖ਼ਤ 'ਤੇ ਬੈਠ ਕੇ ਹੁਕਮ ਕਰ ਰਿਹਾ, ਜਾਂ ਕਿਸੇ ਮੂਰਤੀ 'ਚ ਬੈਠਾ ਹੋਇਆ ਸੰਸਾਰ ਦੀ ਐਡਮਿਨਿਸਟ੍ਰੇਸ਼ਨ ਜਾਂ ਬ੍ਰਹਿਮੰਡ ਦੀ ਐਡਮਿਨਿਸਟ੍ਰੇਸ਼ਨ ਚਲਾ ਰਿਹਾ, ਇਸ ਤਰ੍ਹਾਂ ਦੀ ਨਹੀਂ ਆ। ਕਿਉਂਕਿ ਜਦੋਂ ਉਸ ਤਰ੍ਹਾਂ ਦੇ ਅਕਾਲ ਪੁਰਖ ਦੀ ਰੱਬ ਦੀ ਕਲਪਨਾ ਕੀਤੀ ਸੀ ਜਿਹਨਾਂ ਲੋਕਾਂ ਨੇ, ਉਹਨਾਂ ਦੇ ਸਾਹਮਣੇ ਜਿਹੜਾ ਬ੍ਰਹਿਮੰਡ ਸੀ ਉਹ ਬਹੁਤ ਹੀ ਸੰਖੇਪ ਸੀ। ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਦੇ ਜੀਵਨ ਕਾਲ ਦੇ ਵਿੱਚ ਵੀ ਜਾਂ ਉਸ ਤੋਂ ਥੋੜ੍ਹਾ ਪਹਿਲਾਂ ਵੀ ਜਿਹੜੇ ਵਿਗਿਆਨਕ ਜੀਓਸੈਂਟ੍ਰਿਕ ਦੀ ਥਾਂ 'ਤੇ ਹੀਲੀਓਸੈਂਟ੍ਰਿਕ ਧਰਮ ਇਸਦਾ ਬ੍ਰਹਿਮੰਡ ਦੀ ਕਲਪਨਾ ਕਰ ਰਹੇ ਸੀ, ਉਹਨਾਂ ਦਾ ਬ੍ਰਹਿਮੰਡ ਇੰਨਾ ਹੀ ਸੀ ਜਿੰਨਾ ਸੂਰਜ ਦਾ ਪਰਿਵਾਰ ਹੈ। ਇਹ ਵੱਖਰੀ ਗੱਲ ਹੈ ਕਿ ਉਸ ਵਕਤ ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਕਹੀ ਸੀ ਕਿ ਵੇਦਾਂ ਦਾ ਕੰਸੈਪਟ ਪਾਤਾਲਾਂ ਪਾਤਾਲ ਲੱਕ ਆਗਾਸਾ ਆਗਾਸ। ਸ਼ਾਮੀ ਧਰਮਾਂ ਦਾ ਕਨਸੈਪਟ ਹੈ ਸਹਿ ਸੇ 18 ਕਹਿਣ ਕਿਤੇਬਾਂ ਅਸਲੂ ਇੱਕ ਤਾਤ, ਪਰ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਕਿਹਾ ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀ ਆਪੇ ਜਾਣੇ ਆਪ। ਇੱਕ ਵਿਸ਼ਾਲ ਬ੍ਰਹਿਮੰਡ ਦੀ ਗੱਲ ਕੀਤੀ ਸੀ ਜਿਹੜਾ ਲਿਮਿਟਲੈਸ। ਅਕਾਲ ਪੁਰਖ ਦੀ ਵੀ ਗੱਲ ਕੀਤੀ ਹੈ ਬੇਅੰਤ, ਅੰਤ ਨਾ ਪਾਰਾਵਾਰ, ਨਾ ਉਸਦੀ ਕ੍ਰੀਏਸ਼ਨ ਦਾ ਅੰਤ ਅਤੇ ਨਾ ਅਕਾਲ ਪੁਰਖ ਦੀ ਹਸਤੀ ਦਾ ਅੰਤ, ਕਿਉਂਕਿ ਅਕਾਲ ਪੁਰਖ ਉਸ ਕ੍ਰੀਏਸ਼ਨ ਦੇ ਵਿੱਚ ਹੀ ਸਮਾਇਆ ਹੋਇਆ ਹੈ। ਓਂਕਾਰ ਹਰ ਥਾਂ 'ਤੇ ਮੌਜੂਦ ਹੈ, ਹਰ ਕਣੇ 'ਚ ਅਤੇ ਸਮੁੱਚੇ ਬ੍ਰਹਿਮੰਡ 'ਚ। ਇਸੇ ਕਰਕੇ ਜਦੋਂ ਮਨੁੱਖ ਦੀ ਜਿਹੜੀ ਆ ਹੁਣ ਮਨੁੱਖ, ਇਸ ਕਰਕੇ ਅਕਾਲ ਪੁਰਖ ਜਿਹੜਾ ਹੈ ਉਸਨੂੰ ਮਨਾਉਣ ਦਾ, ਅਸੀਂ ਜੋ ਪਾਠ ਪੜ੍ਹਦੇ ਹਾਂ, ਬਾਣੀ ਪੜ੍ਹਦੇ ਹਾਂ, ਇਹ ਮਨ ਸਮਝਾਉਣ, ਮਨ ਨੂੰ ਸਮਝਾਉਣਾ ਹੈ ਤਾਂ ਕਿ ਅਸੀਂ ਰੱਬ ਵਰਗੇ ਬਣ ਸਕੀਏ, ਸੱਚਿਆ ਸੱਚ ਵਰਗੇ ਸੱਚਿਆਰੇ ਬਣ ਸਕੀਏ, ਜਿਸ ਨੂੰ ਆਪਾਂ ਕਹਿੰਦੇ ਹਾਂ ਗਾਡ ਲਾਈਕ, ਰੱਬ ਵਰਗੇ। ਅਤੇ ਉਹ ਕਿਵੇਂ ਬਣਾਂਗੇ, ਕਿਉਂਕਿ ਗੋਲ ਦੀ ਮੈਂ ਗੱਲ ਕੀਤੀ ਸੀ, ਗੋਲ ਕੀ ਹੈ, ਡੈਸਟੀਨੇਸ਼ਨ ਹੈ। ਸਵਾਲ ਕਰਦੇ ਆ ਗੁਰੂ ਨਾਨਕ ਪਾਤਸ਼ਾਹ ਜਦੋਂ ਰੱਦ ਕਰਦੇ ਆ ਨਾ ਜਿਹੜੀਆਂ ਧਾਰਨਾਵਾਂ ਅਸਟੈਬਲਿਸ਼ ਕੀਤੀਆਂ ਗਈਆਂ ਸਨ ਕਿ ਮਕਸਦ ਕੀ ਹੈ ਅਤੇ ਉਹਦੇ ਮੀਨਸ ਕੀ ਨੇ, ਉਹ ਡੈਸਟੀਨੇਸ਼ਨ ਕੀ ਹੈ। ਕੋਈ ਮੁਕਤੀ ਦੀ ਗੱਲ ਕਰ ਰਿਹਾ, ਕੋਈ ਪਵਿੱਤਰਤਾ ਦੀ ਗੱਲ ਕਰ ਰਿਹਾ, ਕੋਈ ਸਿਆਣਪਾਂ ਦੀ ਗੱਲ ਕਰ ਰਿਹਾ, ਕੋਈ ਤ੍ਰਿਸ਼ਨਾ ਦੀ ਗੱਲ ਕਰ ਰਿਹਾ। ਉਹਨਾਂ ਮਕਸਦ ਨੂੰ ਨਾਲ ਦੀ ਨਾਲ ਗੁਰੂ ਸਾਹਿਬ ਇਹ ਵੀ ਕਹਿ ਰਿਹਾ ਕਿ ਵੀ ਜਿਹੜੇ ਉਹਨਾਂ ਦੇ ਮੀਨਸ ਵੀ ਹੈਗੇ ਨਾ, ਉਹ ਮਕਸਦ ਜਿਹੜਾ ਹੈ ਉਹ ਗੋਲ ਜਿਹੜਾ ਹੈ ਉਹ ਨਿਸ਼ਾਨਾ ਹੈ, ਸਹੀ ਹੈ, ਅਤੇ ਨਾ ਹੀ ਉਸ ਨੂੰ ਪ੍ਰਾਪਤ ਕਰਨ ਦਾ ਜਿਹੜਾ ਮਾਰਗ ਹੈ ਉਹ ਸਹੀ ਹੈ, ਵਾਜਿਬ ਹੈ। ਕਿਉਂਕਿ ਮਕਸਦ ਕੀ ਹੈ, ਕਿਵ ਸੁਚਾਰਾ ਹੋਈਏ, ਉੱਪਰ ਸੱਚ ਦੀ ਗੱਲ ਹੋਈ ਨਾ, ਕਿਵ ਕੂੜਾ ਟੁੱਟੈ ਪਾਲ। ਹੁਣ ਇਹ ਕੂੜ ਦੀ ਦੀਵਾਰ ਹੈ, ਭਰਮ ਦੀ ਦੀਵਾਰ ਹੈ, ਭਰਮ ਦਾ ਪਰਦਾ, ਦ ਵੇਲ ਆਫ ਵਾਇਸਿਸ, ਯਾਨੀ ਕਿ ਕਰਮ ਕਾਂਡ ਦਾ ਉਹ ਪਰਦਾ, ਭਰਮ ਦਾ ਉਹ ਪਰਦਾ ਜਿਹੜਾ ਸੱਚ ਅਤੇ ਕੂੜ ਦੇ ਵਿਚਕਾਰ ਹੈ, ਉਸ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ, ਉਹ ਦੀਵਾਰ ਜਿਹੜੀ ਝੂਠਦੀ ਹੈ ਉਹ ਕਿਵੇਂ ਢਾਈ ਜਾ ਸਕਦੀ ਹੈ, ਕਿਉਂਕਿ ਇੱਕ ਕੂੜ ਦੀ ਦੀਵਾਰ ਹੈ, ਇੱਕ ਭਰਮ ਹੈ, ਉਹ ਢਾ ਕੇ ਸਚਿਆਰਾ ਕਿਵੇਂ ਬਣਿਆ ਜਾ ਸਕਦਾ। ਅਤੇ ਜਵਾਬ ਇੱਕੋ ਹੀ ਆ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜੋ ਇਸ ਬ੍ਰਹਿਮੰਡ ਦੇ ਵਿੱਚ, ਜੋ ਲਾਜ਼ ਆਫ ਕਾਸਮਾਸ ਦੇ ਵਿੱਚ ਅਸਟੈਬਲਿਸ਼ਡ ਜਿਹੜਾ ਹੁਕਮ ਹੈ, ਜਿਹੜੇ ਲਾਜ਼ ਆਫ ਕਾਸਮਾਸ ਨੇ, ਈਵਨ ਜਿਹੜੀ ਇਨਰ ਵਾਇਸ ਹੈ ਜਿਸ ਨੂੰ ਆਪਾਂ ਕਹਿੰਦੇ ਹਾਂ ਵਾਇਸ ਆਫ ਕਾਨਸ਼ੀਅਸਨੈਸ, ਉਸ ਦੇ ਮੁਤਾਬਕ ਜੀਵਨ ਨੂੰ ਬਸਰ ਕਰਨਾ ਹੀ ਕਰਨ ਨਾਲ ਹੀ ਸਚਿਆਰਾ ਬਣਿਆ ਜਾ ਸਕਦਾ ਹੈ। ਸੰਖੇਪ ਵਿੱਚ ਕਹੀਏ ਨਾ ਕਿ ਗੁਰੂ ਸਾਹਿਬ ਇਹ ਕਹਿ ਰਹੇ ਆ ਕਿ ਵੀ ਸਚਿਆਰਾ ਇਸ ਨੂੰ ਹਰ ਪੰਗਤੀ ਦੇ ਨਾਲ ਪੜ੍ਹਨਾ ਹੈ। ਸੋਚਾ ਸੋਚ ਨਾ ਹੋਵੇ, ਸੁਚਮ ਕਰਨ ਦੇ ਨਾਲ ਭਾਵ, ਇਸ਼ਨਾਨ ਕਰਨ ਦੇ ਨਾਲ ਸੋਚ, ਪਵਿੱਤਰ ਨਹੀਂ ਹੋ ਸਕਦਾ, ਨਾ ਹੀ ਪਵਿੱਤਰਤਾ ਕੋਈ ਗੋਲ ਹੈ। ਜੇ ਲੱਖਾਂ ਬਾਹਰ ਤੀਰਥਾਂ 'ਤੇ ਇਸ਼ਨਾਨ ਕਰ ਕਰਕੇ ਆਪਣੇ ਆਪ ਨੂੰ ਸੁੱਚਾ ਕਰੀਏ, ਕਿਉਂਕਿ ਬਾਣੀ 'ਚ ਗੁਰੂ ਸਾਹਿਬ ਸਭ ਇੱਥੇ ਤੱਕ ਵੀ ਅੱਗੇ ਆਸਾ ਦੀ ਵਾਰ 'ਚ ਵੀ ਕਹਿੰਦੇ ਆ, ਸੂਚੇ ਇਹ ਨਾ ਆਖਣ ਬਹਿਨ ਜੇ ਪਿੰਡਾਂ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਜਪਜੀ ਸਾਹਿਬ ਦੀ 20ਵੀਂ ਪੌੜੀ ਦੇ ਵਿੱਚ ਵੀ ਉਹ ਕੰਪੈਰੀਜ਼ਨ ਕਰਕੇ ਕਹਿੰਦੇ ਆ ਕਿ ਪਾਣੀ ਦੇ ਨਾਲ, ਇੱਥੇ ਤੱਕ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਵੀ ਕਹਿੰਦੇ ਕਿ ਪਾਣੀ ਦੇ ਨਾਲ ਮਨ ਪਵਿੱਤਰ ਨਹੀਂ ਹੁੰਦਾ, हाँ, पानी दे सेवन दे नाल तृष्णा जांदी है। इसे तरह शरीर ना मैला होया पानी ना शरीर धो दिता, कपड़ा आदि जिन्हें चीज़ों को गंदगी लग जाती है उसनु साबण लाना पैंदा है पानी दे नाल, वो साफ हो जाते हैं। पर जड़ा जड़ी मत है, जड़ी सोच है, जड़ी बुद्धि है, जे इस ते विकारां दी मैल चढ़ गई, सोच गंदी हो गई, इस नू पानी नाल नहीं भरिया, मत पापा के संग वो तोपा नावे करें। सो इसे करके दूसरा कि मन दी शांति पाउण वास्ते जे कोई समाधि ला के बह जाए लिवतार, मन शांत नहीं हुंदा, मुमकिन ही नहीं है। पर अज असी योग मत तो प्रभावित होकर गुरु घरां दे विच भी समाधियां लाण दा सिमरन दे होर होर तरीके कढ के असी यानी कि योग मत दे अनुकूल जिस नूं गुरु साहब ने सिद्ध गोष्ठ नूं पढ़ो आलमोस्ट रिजेक्ट किया होया है, उस नूं असी किसे ना किसे ढंग नाल पेनीट्रेट कर रहे हैं, क्योंकि असी मन नूं नहीं समझा रहे, असी शरीर की साधना कर रहे हैं कि शायद इन्हां चीज़ां दे नाल प्राप्त हो जाएगा। भुखिया भुख ना उतरी जे बन्ना पुरियां पर, तृष्णा वाली बिरती दी तृष्णा खत्म नहीं हो सकती। इत शरीरक तृष्णा की गल नहीं, इत मानसिक भुख की गल है, माया जिसनों कहते हैं। जे उसनों कितनी भी दौलत समस्त शहर की जड़ी दौलत इकट्ठी करके भी दीती जाए, तृष्णालु की तृष्णा नहीं खत्म होंगी। सहस खटै लाको उड़तावे तृप्त ना आवे माया पाचे पावे, तो फिर अनगिनत चलाकियां हो शैतानियां हो सह सियाणपा लख होए, अपने आप नू सियाणा कहे सियाणपा हो, पॉलिसी मेकर होवे, एक ना चले एक भी काम नहीं आएगी। सो इसे करके सचियारा बनन वास्ते मन नू पाओ हुक्म दी रजा दे विच रहना है, ते रजा दे विच रहन वास्ते सब तो पहला मन नू कन्विंस करना है, मोटिवेट करना है, ट्रांसफॉर्मेशन करनी है, जिस ट्रांसफॉर्मेशन दे वास्ते 249 साल गुरु साहब ने लगाए ने। अपां सवेर दे नितनेम दे विच आनंद साहब पढ़ते हैं, आनंद साहब दे विच ही जिथे पहली पौड़ी आनंद दी है कि आनंद पाया मेरी माए सतगुरु में पाया सतगुरता प्राप्ति का जिक्र कर रहे हैं, उत्थे दूजी पौड़ी दे विच ही मन नू संबोधन करके गुरु अमरदास पातशाह कहिंदे आ, ए मन मेरिया तू सदा रोहर ना ले, तू होर किसे पासे ना जा, हमेशा ही उस हरी दे उस अकाल पुरख दे नाल रह, हर नाल रो तू मन मेरे दुख सब विसार। जे उहदे नाल रहेगा तेरा मन उस पासे, तेरी अटेंशन तेरी एकाग्रता तेरी बिरती अगर उस पासे ही लगी रहेगी ते तेरे सारे ही जो दुख ने तृष्णा ने वह खत्म हो जाएगी, तो वह तेनों अंगीकार कर लेगा, तो तेरे सारे कार्य यानी कि कार्य दे मतलब नहीं कि जेड़े यानी कि तेरी वो तृष्णा ही नहीं रहनी, तेनू किसी कार्य की भी उम्मीद नहीं है कि भी वह करना वह करना, क्योंकि वह मालिक सारिया ही ताकतों के समर्थ है, सब कुछ करन दे समर्थ है। इस करके कह नानक मन मेरे सदा रोहर नाल, मन भटक रहा है। इस नूं ही कहा जा रहा है कि चौथे पातशाह कहिंदे आ आसा महला चौथा छंत कर पंजवां एकोंकार सतगुर प्रसाद। मेरे मन परदेसिया वे प्यारे आओ करे, इस मन नूं संबोधन करके कहिंदे ने, क्योंकि जिहड़ा मन बाहर चला गया, मन दा टिकाव ते अंदर है ना, मन रे ठिर रहो मत कत जाही जियो, बाहर ढूंढत बहुत दुख पावे कर अमृत कट माही जियो। सो इस करके बाहर ढूंढण दी नहीं, वो कहिंदा इह परदेसी हो गया, आ कर हिरदे दे अंदर वापस आ। हर गुरु मिलावो मेरे प्यारे कर वसे हरे, सब किस कट मैं बाहर नाही, बाहर टोले सो परम पलाई। वो हरी तेरे अंदर गुणा दे रूप दे विच तेरे अंदर वास रहा है, आ के उस नू मिल। फिर की होएगा उन्हों मिलके, रंग रलिया मानो मेरे प्यारे हर कृपा करे। जदों अंदर आके हरी नूं मिलेगा, हरी दे बख्शिश द्वारा तू रंग रलियां माणेगा, उस तरह ना जिस तरह आनंद साहब विच उह कहिंदे आ आनंद पाया मेरी माए सतगुरु मैं पाया, सतगुर तां पाया सहज सेती मन वजियां वधाइयां, राग रतन परवार भरियां, एक खुशियां दा वो बन जाएगा इंजॉय। क्योंकि जिहड़ी जिंदगी आ गुरमत ने इसे करके कहा ना, नानक सतगुर भेटिया पूरी होवे जुगत, हसंदियां खिलंदियां खावंदियां पहनंदियां विचे होवे मुकत। तू जिंदगी नूं माण के इसे जीवन दे विच मुकत रहना है, बंधना तो फ्री रहना है। गुरु नानक तुठा मेरे प्यारे मेले हरे, नानक जीत कहिंदे ने कि गुरु तुठ पिया, मेहरबान हो गया, उसकी दया दृष्टि हो गई, मिल के इस मरजीवड़ी जी मरियल सोच दे विच जीवन की अभिलाषा जीवन का चाह पैदा हो गया। पर असी करदे की हैं, असी मन नूं नहीं समझांदे, असी उस रब नू, गुरबाणी च किते भी नहीं कहा गया कि एक रब कोई शरीर है जिसनू मिलोगे, क्योंकि साढ़े च कमजोरी आ कि असी ये चाहते हैं कि किते सानू कोई मिले। आप अभ्यास नहीं करना, अनुभव नहीं करना, ये अनुभव दी वास्ते देखण दी नहीं है। सो इस करके मन नू जड़ा है मनावना है, मन नू समझावना है, ना कि रब नू मना के ते असी ये कहिए कि सानू ये दे दे साड़ियां ये चीज़ां पूरियां कर दे। अकाल पुरख नू मनाउन दी गल गुरबाणी च किते भी नहीं है। हाँ, समझण दी गल हैगी, कहो नानक जिन हुक्म पछाता प्रभ साहिब का तिन भेद जाता। उनू मिलन दा मतलब है उहदा भेद जानना। उस तरह अकाल पुरख किसी शरीर दे विच नहीं है, रूप ना रेख ना रंग किच, त्रै गुण ते प्रपिन तिसे बुझाए नानका जी सोवै सो प्रसन्न। नानक जी कहिंदे ने कि उसे नूं ही उह समझा दिंदा है, बुझा दिंदा है, इह बुझारत बुझ जांदी है जिस ते उस दी बख्शिश होवे। क्योंकि अकाल पुरख कोई इहो जिही वस्त नहीं है, कोई यहोजी परसनैलिटी नहीं है, कोई यहोजी बाडी नहीं आ। हाँ, उस दे सरूप नूं कण कण दे विच देखणा है, वो साढ़े अंदर है, दूसरियां दे भी अंदर है। जदों असीं इह महसूस करांगे कि दूजे दे अंदर भी रब जी वस रहा, तो सानूं दूजे की कदर होवेगी, असीं कदी उहदा हिरदा दुखी नहीं करांगे। जिस तरह भाई कन्हैया जी नूं हर शह दे विच, भावें वह दुश्मन सी भावें वह दोस्त सी, उहदे विच गुरु का ही रूप नज़र आ रहा है। इसे करके ਬਾਣੀ ਇਹ ਵੀ ਕਹਿੰਦੀ ਹੈ ਨਾ, ਦਿੱਸੈ ਸੁਣੀਐ ਜਾਣੀਏ ਸ਼ਾਹ ਨਾ ਪਾਇਆ ਜਾਏ, ਰੂਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਤਾਂ ਹੈ। ਫਿਰ ਉਹ ਲੋਕ ਜਿਹੜੇ ਸਰੀਰਕ ਤੌਰ 'ਤੇ ਮਾਜ਼ੂਰ ਨੇ, ਜਿਹੜੇ ਫਿਜ਼ੀਕਲ ਨੀਡਸ ਵਾਲੇ ਨੇ, ਉਹ ਕਿਵੇਂ ਉਹਨੂੰ ਜਾ ਕੇ ਮਿਲਣਗੇ? ਸੋ ਇਸੇ ਕਰਕੇ ਬਾਣੀ ਕਹਿੰਦੀ ਆ ਕਿ ਵੀ ਉਹ ਰਸਤਾ ਤਿਆਰ ਕਰਨਾ ਹੈ, ਮਨ ਨੂੰ ਕਹਿੰਦੀ ਹੈ, ਪੈ ਕੇ ਚਰਨ ਕਰ ਪਾਓ ਕੇ ਲੋਇਣ ਸੁਰਤ ਕਰੇ, ਨਾਨਕ ਕਹਿ ਸਿਆਣੀਏ ਉਕੰਤ ਮਿਲਾਵਾ ਹੋਏ। ਇਹ ਮਨੁੱਖ, ਇਹ ਮਨ ਉਸ ਤੱਕ ਜਾਣ ਵਾਸਤੇ ਜ਼ਿੰਦਗੀ ਦੇ ਵਿੱਚ ਆਚਰਣ ਦਾ ਦੇ ਚਰਨ ਬਣਾ ਲੈ, ਅੱਛਾ ਮੋਰਲ ਕਰੈਕਟਰ ਹੋਵੇ, ਸੇਵਾ ਭਾਵਨਾ ਹੋਵੇ, ਕਰ ਹੱਥ ਪ੍ਰੇਮ ਦੇ ਹੋਣ, ਕਰ ਪਾਓ ਕੇ ਅਤੇ ਨਿਗਾਹ ਕਰੀ ਆ ਲੋਹਣ ਸੁਰਤ ਕਰੇ, ਸੁਰਤੀ ਦੇ ਨੈਣ ਚਾਹੀਦੇ ਆ ਇਕਾਗਰਤਾ ਦੇ, ਨਾਨਕ ਕਹਿ ਸਿਆਣੀਏ। ਨਾਨਕ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਉਸ ਨੂੰ ਪਛਾਣ ਸਕਦੇ ਆ ਇਹ ਉਕੰਤ ਮਿਲਾਵਾ ਹੋਏ, ਅਤੇ ਇਸ ਤਰ੍ਹਾਂ ਸਾਨੂੰ ਉਸ ਅਕਾਲ ਪੁਰਖ ਦਾ ਮਿਲਾਪ ਹੋ ਸਕਦਾ ਹੈ, ਇਹੋ ਜਿਹੇ ਅਕਾਲ ਪੁਰਖ ਦਾ ਮਿਲਾਪ ਹੋ ਸਕਦਾ। ਆਓ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ, ਕੈਲਗਰੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮੱਥ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦੀਓ ਰਿਨ ਲਥ ਮੇਰਾ ਹੀਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮੱਥਾ।

ਮੇਰੇ ਮਨ ਭਜ ਰਾਮ ਨਾਮ ਸਭ ਅਰਥ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਦ ਅੰਦਰ ਧੰਨ ਧੰਨ ਸੋਢੀ ਸੁਲਤਾਨ ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਤੋਂ ਆਏ ਹੋਏ ਅੰਮ੍ਰਿਤ ਬਚਨ ਜਿਨ੍ਹਾਂ ਦੀ ਨਿਤਾ ਪ੍ਰਤੀ ਆਪ ਗੁਰ ਸ਼ਬਦ ਦੀ ਸਾਂਝ ਕਰਨ ਵਾਸਤੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਸੰਗਤ ਜੀ ਇਹ ਧੰਨ ਸ੍ਰੀ ਗੁਰੂ ਪੰਜਵੇਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ। ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦੇ ਦੋ ਅਸਥਾਨ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸ਼ਹਿਰ ਵਿੱਚ ਨੇ। ਇੱਕ ਜਿੱਥੇ ਨਿਤਾ ਪ੍ਰਤੀ ਆਪ ਜੀ ਬੈਠੇ ਹੋ, ਕਥਾ ਸਰਵਣ ਕਰਦੇ ਹੋ, ਦੂਸਰਾ ਅਸਥਾਨ ਰਾਮਸਰ ਦੇ ਨੇੜੇ ਗੁਰਦੁਆਰਾ ਮੰਜੀ ਸਾਹਿਬ। ਇਸ ਅਸਥਾਨ ਤੇ 12 ਮਾਹ ਦੀ ਬਾਣੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤੀ। ਉਸ ਅਸਥਾਨ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਉਚਾਰਨ ਕੀਤੀ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਅੱਜ ਦਾ ਅੰਮ੍ਰਿਤ ਬਚਨ ਸਾਨੂੰ ਬਖਸ਼ਿਸ਼ ਕੀਤਾ ਹੈ, ਇਹਦੀ ਸਾਂਝ ਕਰਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਤਾਂ ਕਿ ਅੱਜ ਦੇ ਇਸ ਅੰਮ੍ਰਿਤ ਬਚਨ ਦੀ ਕੋਈ ਕਿਣਕਾ ਸਾਡੀ ਸੁਰਤ ਵਿੱਚ, ਸਾਡੇ ਹਿਰਦੇ ਵਿੱਚ, ਸਾਡੇ ਜਿਹਨ ਵਿੱਚ ਵਸ ਜਾਵੇ। ਸਾਰੀਆਂ ਸਿੱਖ ਸੰਗਤਾਂ ਪ੍ਰੇਮ ਵਿੱਚ ਭਿੱਜ ਕੇ ਸਹਿਬ ਪਿਤਾ ਨੂੰ ਸੀਸ ਝੁਕਾ ਕੇ ਯਾਦ ਕਰਦਿਆਂ ਹੋਇਆਂ ਇੱਕ ਵਾਰਾਂ ਬੁਲੰਦ ਆਵਾਜ਼ ਵਿੱਚ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰਾਂ ਫੇਰ ਆਖੋ ਜੀ, ਬੁਲੰਦ ਆਵਾਜ਼ ਵਿੱਚ ਆਖਿਓ ਸਤ

0: ਇਹ ਸਤਿਗੁਰੂ ਚੌਥੇ ਸਤਿਗੁਰੂ ਜੀਆਂ ਨੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਅੰਮ੍ਰਿਤ ਬਚਨ ਜੈਤ ਸ੍ਰੀ ਰਾਗਣੀ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ 696 ਅੰਕ ਦੇ ਉੱਤੇ ਸ਼ੋਭਨੀਕ ਹੈ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ।
0: ਇਸ ਅੰਮ੍ਰਿਤ ਬਚਨ ਨੂੰ ਸਤਿਗੁਰੂ ਸਾਹਿਬ ਪਿਤਾ ਜੀ ਨੇ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ। ਇਸ ਦੇ 4 ਬੰਦ ਹਨ, 4 ਪਦੇ ਹਨ। ਸੰਗਤ ਜੀ, ਇੱਕ ਓਅੰਕਾਰ, ਜਦੋਂ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇੱਕ ਤੋਂ ਭਾਵ ਉਹ ਪਰਮਾਤਮਾ ਇੱਕ ਜੋ ਅਦੁੱਤੀ ਹੈ, ਜਿਸ ਵਰਗਾ ਕੋਈ ਦੂਸਰਾ ਹੋਰ ਹੈ ਨਹੀਂ, ਉਹ ਪਰਮ ਸ਼ਕਤੀ, ਉਹ ਅਕਾਲ ਪੁਰਖ ਵਾਹਿਗੁਰੂ, ਜਿਹੜਾ ਇੱਕ ਰਸ ਹਰ ਜਗ੍ਹਾ ਤੇ ਹਰ ਵਕਤ ਵਿਆਪ ਰਿਹਾ ਹੈ, ਜਿਹਦੀ ਹੋਂਦ ਹਸਤੀ ਸਦੀਵ ਕਾਲ ਹੈ, ਜਿਹੜਾ ਸਤਿ ਹੈ, ਜਿਹਨੂੰ ਅਸੀਂ ਸਤਨਾਮ ਕਹਿੰਦੇ ਹਾਂ, ਜਿਸ ਨੂੰ ਅਸੀਂ ਜਦੋਂ ਅੰਮ੍ਰਿਤ ਬਾਣੀ ਵਿੱਚੋਂ ਪੜ੍ਹੀਏ ਤੇ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਉਹ ਪਰਮਾਤਮਾ ਜਿਹੜਾ ਜਦੋਂ ਸ੍ਰਿਸ਼ਟੀ ਨਹੀਂ ਸੀ, ਜਦੋਂ ਅਰਬਦ ਨਰਬਦ ਧੰਦੂਕਾਰਾ ਸੀ, ਉਹਦੀ ਹੋਂਦ ਹਸਤੀ ਉਦੋਂ ਵੀ ਸੀ। ਜਦੋਂ ਤੋਂ ਯੁੱਗਾਂ ਜਗੰਤਰਾਂ ਤੋਂ ਸ੍ਰਿਸ਼ਟੀ ਬਣੀ ਹੈ, ਉਹਦੀ ਹੋਂਦ ਹਸਤੀ ਉਦੋਂ ਤੋਂ ਹੀ ਹੈ। ਉਹ ਪਰਮਾਤਮਾ ਜਿਹੜਾ ਅੱਜ ਵੀ ਹੈ, ਹੈ ਭੀ ਸੱਚ ਦਾ ਮਤਲਬ ਹੁਣ ਵੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ, ਸੰਸਾਰ ਰਹੇ ਜਾਂ ਨਾ ਰਹੇ, ਪਰ ਪਰਮਾਤਮਾ ਦੀ ਹੋਂਦ ਹਸਤੀ ਕਦੀ ਮਿਟਣੀ ਨਹੀਂ ਹੈ। ਬਾਕੀ ਤੇ ਸਾਰਾ ਸੰਸਾਰ ਨਾਸ਼ਵੰਤ ਹੈ, ਲੇਕਿਨ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਦੀਵ ਕਾਲ ਹੈ। ਸੋ ਐਸੇ ਪਰਮਾਤਮਾ ਦੇ ਨਾਲ ਜੇ ਮਿਲਦਾ ਹੋਵੇ ਤੇ ਫਿਰ ਮਿਲਣ ਦਾ ਤਰੀਕਾ ਕੀ ਹੈ? ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ ਅਸੀਂ ਉਸ ਪਰਮਾਤਮਾ ਦੇ ਨਾਲ ਆਤਮਾ ਦਾ ਮਿਲਾਪ ਹੋ ਸਕਦਾ ਹੈ। ਜੇ ਆਤਮਾ ਨੇ ਪਰਮ ਆਤਮਾ ਵਿੱਚ ਲੀਨ ਹੋਣਾ ਹੋਵੇ, ਇੱਥੇ ਸਾਨੂੰ ਇੱਕ ਗੱਲ ਖਿਆਲ ਵਿੱਚ ਰੱਖਣੀ ਚਾਹੀਦੀ ਹੈ ਕਿ ਸਾਡਾ ਜੀਵਾਂ ਦਾ, ਮਨੁੱਖੀ ਜੀਵਾਂ ਦਾ ਸਫ਼ਰ ਚੱਲ ਰਿਹਾ ਹੈ, ਤੇ ਸਫ਼ਰ ਕੀ ਚੱਲ ਰਿਹਾ ਹੈ? ਸਾਰਾ ਸੰਸਾਰ ਸਫ਼ਰ ਦੇ ਵਿੱਚ ਹੈ, ਕਿਉਂਕਿ ਅਸੀਂ ਦੇਖਦੇ ਹਾਂ ਇਹ ਜੰਮਣ ਮਰਨ ਦਾ ਗੇੜ ਚੱਲਦਾ ਹੈ। 84 ਲੱਖ ਦੀ ਜੂਨ ਵਿੱਚੋਂ ਨਿਕਲ ਕੇ ਪਰਮ ਆਤਮਾ ਅਕਾਲ ਪੁਰਖ ਵਿੱਚ ਅਭੇਦ ਹੋਣਾ ਹੈ, ਤੇ ਪਰਮਾਤਮਾ ਨੇ 84 ਲੱਖ ਜੂਨ ਦੇ ਵਿੱਚੋਂ ਸਭ ਤੋਂ ਕੋਈ ਉੱਤਮ ਜੂਨ ਬਖਸ਼ਿਸ਼ ਕੀਤੀ ਹੈ ਨਾ ਸੰਗਤ ਜੀ, ਉਹ ਮਨੁੱਖਾ ਦੇਹੀ ਦਿੱਤੀ ਹੈ। ਇੱਕੋ ਇੱਕ ਮਨੁੱਖਾ ਦੇਹੀ ਹੈ ਜਿਸ ਵਿੱਚ ਮਨੁੱਖ ਆਤਮਾ ਦਾ ਪਰਮਾਤਮਾ ਨਾਲ ਅਭੇਦਤਾ ਹਾਸਲ ਕਰ ਸਕਦਾ ਹੈ। ਤੇ ਨਹੀਂ ਤਾਂ ਦੇਖੀਏ ਬਾਕੀ ਕੋਈ ਪਸ਼ੂ ਪੰਛੀ ਜੀਵ ਜੰਤੂ ਕਿੰਨੇ ਨੇ, ਉਹ ਕੋਈ ਵੀ ਹੋਰ ਐਸਾ ਨਹੀਂ ਜਿਹੜਾ ਪਰਮਾਤਮਾ ਨਾਲ ਅਭੇਦ ਹੋ ਸਕਦਾ ਹੋਵੇ, ਪਰ ਇਹ ਬੜੀ ਮੁਸ਼ਕਲ ਨਾਲ ਮਿਲੀ ਜੇ, 84 ਲੱਖ ਦੇ ਗੇੜ ਤੋਂ ਬਾਅਦ ਮਿਲੀ ਜੇ, ਤੇ ਬੜੀ ਕੀਮਤੀ ਹੈ। ਤਾਂ ਹੀ ਤਾਂ ਬਹੁਤ ਹੀ ਮਹਾਨ ਸ਼ਖਸੀਅਤ ਭਗਤ ਕਬੀਰ ਜੀਆਂ ਨੇ ਵੀ ਕਿਹਾ ਨਾ, ਕਬੀਰ ਹੀਰੇ ਜੈਸਾ ਜਨਮ ਹੈ, ਇਹ ਜਿਹੜਾ ਜਨਮ ਮਿਲਿਆ ਨਾ, ਇਹ ਹੀਰੇ ਵਰਗਾ ਮਿਲਿਆ, ਬਹੁਤ ਕੀਮਤੀ, ਜਿਹਦੀ ਕੋਈ ਬੇਸ਼ੁਮਾਰ ਕੀਮਤੀ, ਜਿਹਦਾ ਕੋਈ ਕੀਮਤ ਦੱਸੀ ਨਹੀਂ ਜਾ ਸਕਦੀ, ਦਿੱਤੀ ਨਹੀਂ ਜਾ ਸਕਦੀ। ਕਿਉਂਕਿ ਅਨੁਭਵ ਹੋ ਜਾਂਦਾ ਜਦੋਂ ਕਿਸੇ ਹਸਪਤਾਲ ਚ ਜਾਈਏ, ਹਸਪਤਾਲ ਚ ਜਾਈਏ, ਉੱਥੇ ਜਦੋਂ ਡਾਕਟਰ ਕਹਿੰਦਾ ਤੁਹਾਡੀ ਅੱਖ ਬਦਲਣੀ ਇੰਨੇ ਪੈਸੇ ਲੱਗਣਗੇ, ਤੁਹਾਡਾ ਆਹ ਕਰਨਾ ਹੈ, ਆਹ ਅੰਗ ਪਾਉਣਾ ਹੈ, ਇੰਨੇ ਪੈਸੇ ਲੱਗਣਗੇ, ਇਹ ਇੱਕ ਪੱਖ ਵੱਖਰਾ ਹੈ। ਜਿਹੜਾ ਪਰਮਾਤਮਾ ਨੇ ਇਹ ਜੀਵਨ ਦਿੱਤਾ ਤੇ ਇਹ ਚਲਾਉਣ ਵਾਸਤੇ ਕਈ 36 ਪ੍ਰਕਾਰ ਦੇ ਪਦਾਰਥ ਦਿੱਤੇ, ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਕੇਵਲ ਇੱਕ ਹੈ, ਤੇ ਉਹਦੇ ਨਾਲ ਅਭੇਦਤਾ ਹਾਸਲ ਕਰਨੀ ਸਾਡਾ ਮਨੋਰਥ ਹੈ। ਮਨੁੱਖੀ ਜੀਵਨ ਦਾ ਇੱਕੋ ਇੱਕ ਮਨੋਰਥ ਹੈ ਕਿ ਪਰਮਾਤਮਾ ਨੇ, ਆਤਮਾ ਨੇ ਪਰਮਾਤਮਾ ਵਿੱਚ ਲੀਨ ਹੋਣਾ ਹੈ। ਲੇਕਿਨ ਸੰਸਾਰ ਇਸ ਗੱਲ ਤੋਂ ਥੋੜਾ ਕੁ ਭਟਕ ਚੁੱਕਾ ਹੈ ਅੱਜ ਦਾ, ਖਾਸ ਕਰਕੇ ਅਸੀਂ ਪਦਾਰਥਵਾਦੀ ਹੋ ਗਏ ਤੇ ਪਦਾਰਥਾਂ ਵਿੱਚ ਖੱਚਤ ਹੋ ਗਏ, ਰੱਬ ਨਾਲੋਂ ਅਕਾਲ ਪੁਰਖ ਵਾਹਿਗੁਰੂ ਨਾਲੋਂ ਟੁੱਟ ਗਏ, ਤੇ ਟੁੱਟੇ ਹੋਣ ਕਰਕੇ ਹੀ ਦਰ ਦਰ ਦੀਆਂ ਠੋਕਰਾਂ ਨੇ। ਗੁਰੂ ਨਾਲੋਂ ਟੁੱਟ ਜਾਣਾ, ਰੱਬ ਨਾਲੋਂ ਟੁੱਟ ਜਾਣਾ, ਪਰਮਾਤਮਾ ਨਾਲੋਂ ਟੁੱਟ ਜਾਣਾ, ਜੀਵਨ ਵਿਅਰਥ ਹੈ, ਤੇ ਪਰਮਾਤਮਾ ਨਾਲ ਜੁੜ ਜਾਣਾ, ਆਤਮਾ ਦੇ ਅੰਦਰ ਪਰਮਾਤਮਾ ਦੀ ਯਾਦ ਟਿਕੀ ਰਹਿਣੀ, ਪਰਮਾਤਮਾ ਅੱਗੇ ਆਪਣਾ ਆਪਾ ਸਮਰਪਣ ਕਰ ਛੱਡਣਾ, ਇਹੀ ਉਹਦੀ ਪ੍ਰਾਪਤੀ ਹੈ। ਮਨੁੱਖਾ ਦੇਹੀ ਦਾ ਮਨੋਰਥ ਹੀ ਤਾਂ ਇਹ ਹੈ ਨਾ ਕਿ ਅਕਾਲ ਪੁਰਖ ਵਾਹਿਗੁਰੂ ਵਿੱਚ ਅਭੇਦਤਾ, ਤੇ ਅਭੇਦਤਾ ਹਾਸਲ ਤਾਂ ਹੋਵੇਗੀ ਜੇ ਅਸੀਂ ਆਪਣਾ ਆਪਾਂ ਗੁਰੂ ਅੱਗੇ ਰੱਖਾਂਗੇ, ਤੇ ਜੇਕਰ ਅੰਦਰ ਆਪਾਂ ਬੈਠਾ ਰਿਹਾ मैं बैठी रही ते फिर उदे नाल अभेदता नहीं हो सकती। सो उदे नाल अकाल पुरख वाहेगुरु नाल जे अभेद होना है ते उदा वसीला की गुर प्रसाद गुरु की कृपा द्वारा गुरु दे राही ही उस परमात्मा नाल आत्मा जड़ी है वो मिल सकती।

ਮੇਰੇ ਹਿਰਦੇ ਦੇ ਅੰਦਰ ਰਤਨ ਕੀਮਤੀ ਨਾਮ ਹਰ ਵਸਿਆ, ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਹਿਰਦੇ ਵਿੱਚ ਵਸ ਗਿਆ। ਸਭ ਤੋਂ ਕੀਮਤੀ ਕੀ ਹੈ? ਪਰਮਾਤਮਾ ਦਾ ਨਾਮ। ਮਤ ਵਿੱਚ ਰਤਨ ਜਵਾਹਰ ਮਾਣਕ ਵਸ ਜਾਂਦੇ ਨੇ। ਕਦੋਂ ਵਸਦੇ ਜੀ? ਸੁਰਤ ਦੇ ਅੰਦਰ ਹੀਰੇ ਜਵਾਹਰਾਤ ਸੁੱਚੇ ਮੋਤੀ ਆ ਜਾਂਦੇ ਹੈ ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਅਸੀਂ ਇੱਕ ਗੁਰੂ ਦੀ ਸਿੱਖਿਆ ਸੁਣੀਏ ਤੇ ਜੇ ਬਹੁਤੇ ਲੋਕਾਂ ਦੀ ਸੰਸਾਰ ਦੀ ਭਟਕਣਾ ਦੇ ਪਿੱਛੇ ਪੈ ਜਾਈਏ ਫਿਰ ਤੇ ਜੀਵਨ ਨਿਰਾਰਥਕ ਰਹਿ ਜਾਏਗਾ ਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮਝਾਉਣਾ ਕੀਤਾ ਕਿ ਸੁਰਤ ਦੇ ਅੰਦਰ, ਹਿਰਦੇ ਦੇ ਅੰਦਰ, ਆਤਮਾ ਦੇ ਅੰਦਰ ਪਰਮਾਤਮਾ ਦੀ ਯਾਦ ਵਸ ਜਾਂਦੀ ਹੈ, ਪਰ ਸ਼ਰਤ ਹੈ ਇੱਕ। ਕਿਵੇਂ ਵਸਦੀ ਹੈ? ਜਦੋਂ ਅਸੀਂ ਗੁਰੂ ਦਾ ਲੜ ਫੜਦੇ ਹਾਂ, ਜਦੋਂ ਅਸੀਂ ਗੁਰੂ ਨਾਲ ਜੁੜਦੇ ਹਾਂ, ਜਦੋਂ ਗੁਰੂ ਦੇ ਚਰਨਾਂ ਵਿੱਚ ਆਪਣਾ ਆਪਾ ਰੱਖਦੇ ਹਾਂ, ਇਹ ਬਖਸ਼ਿਸ਼ ਉਦੋਂ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ? ਸਮਰੱਥ ਗੁਰੂ ਸਿਰ ਹੱਥ ਧਰਿਓ। ਜਦੋਂ ਸਮਰੱਥ ਗੁਰੂ ਸਾਡੇ ਸਿਰ ਦੇ ਉੱਤੇ ਹੱਥ ਰੱਖ ਦਿੰਦਾ ਹੈ, ਸਾਡੀ ਮਤ ਦੇ ਉੱਤੇ ਹੱਥ ਰੱਖ ਦਿੰਦਾ ਹੈ। ਯਾਦ ਰੱਖਿਓ, ਸਿਰ ਦੇ ਉੱਤੇ ਹੱਥ ਕਿਵੇਂ ਰੱਖਣਾ ਜੀ? ਸਿਰ ਦੇ ਹੱਥ ਸਮਝ ਲੈਣਾ ਜੇ ਸਾਨੂੰ ਮਤ ਆ ਜਾਵੇ ਜਿਹੜੀ ਗੁਰੂ ਨੇ ਦਿੱਤੀ ਹੋਈ ਹੈ। ਗੁਰੂ ਨੇ ਮਤ ਕੀ ਦਿੱਤੀ ਹੈ? ਗੁਰ ਕੀ ਮਤ ਤੋਂ ਲਿਹੇ ਏਆ ਨੇ, ਐ ਬੇਸਮਝ ਗੁਰੂ ਦੀ ਮਤ ਲੈਣੀ ਕਰ ਲਾ। ਤੂੰ ਆਪਣੀ ਮਤ ਮਨ ਕੀ ਮਤਰੀ ਜਿਹੜੀ ਉਹ ਤਿਆਗ ਦੇ। ਅਸੀਂ ਮਨ ਦੇ ਪਿੱਛੇ ਲੱਗਣਾ ਨਹੀਂ, ਅਸੀਂ ਗੁਰੂ ਦੇ ਪਿੱਛੇ ਲੱਗਣਾ ਹੈ। ਗੁਰੂ ਦੇ ਆਸ਼ੇ ਵਿੱਚ ਜ਼ਿੰਦਗੀ ਜੀਣੀ ਹੈ, ਗੁਰੂ ਦੇ ਹੁਕਮ ਵਿੱਚ ਜ਼ਿੰਦਗੀ ਜੀਣੀ ਹੈ, ਗੁਰੂ ਦੀ ਭੈ ਭਾਵਨੀ ਵਿੱਚ ਜੀਣੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸਮਰੱਥ ਗੁਰੂ ਸਿਰ ਹੱਥ ਧਰਿਓ। ਜਦੋਂ ਸਮਰੱਥ ਗੁਰੂ ਸਿਰ ਤੇ ਹੱਥ ਧਰ ਦਿੰਦਾ ਫਿਰ ਕੀ ਹੁੰਦਾ ਹੈ? ਸਾਨੂੰ ਮਤ ਆ ਜਾਂਦੀ ਹੈ, ਗੁਰੂ ਦੀ ਮਤ ਮਿਲ ਜਾਂਦੀ ਹੈ। ਕਿਹੜੀ ਮਤ? ਭਗਤ ਬਿਨਾਂ ਬਹੁ ਡੂਬੇ ਸਿਆਣੇ। ਸਮਝ ਆ ਜਾਂਦੀ ਹੈ ਕਿ ਭਗਤੀ ਤੋਂ ਬਿਨਾਂ ਬੜੇ ਬੜੇ ਅਕਲਮੰਦ, ਬੜੇ ਬੜੇ ਆਪਣੇ ਆਪ ਨੂੰ ਫਨੀ ਖਾਂ ਕਹਾਉਣ ਵਾਲੇ ਵੀ ਜਿਹੜੇ ਆ ਉਹ ਇਸ ਸੰਸਾਰ ਸਮੁੰਦਰ ਵਿੱਚ ਡੁੱਬਦੇ ਵੇਖੇ ਨੇ, ਇਸ ਸੰਸਾਰ ਸਮੁੰਦਰ ਵਿੱਚ ਨਾਸ਼ ਹੁੰਦੇ ਵੇਖੇ ਨੇ, ਜਿਹੜੇ ਰੱਬ ਤੋਂ ਟੁੱਟ ਗਏ, ਜਿਹੜੇ ਗੁਰੂ ਤੋਂ ਟੁੱਟ ਗਏ, ਜਿਹੜੇ ਵਾਹਿਗੁਰੂ ਤੋਂ ਟੁੱਟ ਗਏ, ਉਹਨਾਂ ਦੀ ਹਾਲਤ ਇਹ ਹੋ ਜਾਂਦੀ ਹੈ। ਕਹਿੰਦੇ ਜਿਹੜਾ ਫੁੱਲ ਟਹਿਣੀ ਨਾਲੋਂ ਟੁੱਟ ਜਾਵੇ, ਨਾ ਉਸ ਫੁੱਲ ਵਿੱਚ ਖੁਸ਼ਬੂ ਰਹਿੰਦੀ ਹੈ, ਨਾ ਉਸ ਫੁੱਲ ਵਿੱਚ ਸੁੰਦਰਤਾ ਰਹਿੰਦੀ ਹੈ। ਜਿਹੜੀ ਟਹਿਣੀ ਕਹਿੰਦੇ ਆ ਆਪਣੇ ਮੂਲ ਨਾਲੋਂ ਟੁੱਟ ਜਾਵੇ, ਨਾ ਉਹਦਾ ਫੁੱਲ ਤੇ ਨਾ ਉਹਦੇ ਫਲ ਰਹਿੰਦੇ ਨੇ। ਉਹਦੇ ਵਿੱਚ ਫੁੱਲ ਵੀ ਨਹੀਂ, ਫਲ ਵੀ ਨਹੀਂ, ਤੇ ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ। ਜਿਹੜਾ ਗੁਰੂ ਨਾਲੋਂ ਜੀਵ, ਜਿਹੜਾ ਮਨੁੱਖ ਗੁਰੂ ਨਾਲੋਂ ਟੁੱਟ ਗਿਆ ਨਾ, ਟੁੱਟੇ ਹੋਏ ਦੀ ਹਾਲਤ ਜਿਹੜੀ ਹੈ, ਜਦੋਂ ਇੱਥੇ ਬੜੇ ਬੜੇ ਅਸੀਂ ਸੰਸਾਰ ਵਿੱਚ ਵੇਖੇ ਜਿਹੜੇ ਟੁੱਟਿਆਂ ਹੋਇਆਂ ਨੂੰ ਜਦੋਂ ਗੁਰੂ ਬਖਸ਼ਦਾ ਵੀ ਹੈ, ਗੁਰੂ ਬਖਸ਼ਿੰਦਾ ਹੈ, ਪਰ ਜੇ ਕਿਤੇ ਆਪਣਾ ਆਪਾਂ ਗੁਰੂ ਅੱਗੇ ਰੱਖ ਦੇਵੇ। ਸਮਰੱਥ ਗੁਰੂ ਜਦੋਂ ਸਿਰ ਤੇ ਹੱਥ ਧਰ ਦੇਵੇ, ਸਤਿਗੁਰੂ ਜੀ ਕੀ ਕਹਿੰਦੇ? ਮੇਰਾ ਹੀਰੇ ਰਤਨ ਨਾਮ ਹਰ ਵਸਿਆ, ਨਾਮ ਹਿਰਦੇ ਵਿੱਚ ਵਸ ਗਿਆ। ਕਦੋਂ? ਗੁਰ ਹੱਥ ਧਰਿਓ ਮੇਰਾ ਮਾਥਾ, ਜਦੋਂ ਗੁਰੂ ਨੇ ਹੱਥ ਸਿਰ ਦੇ ਉੱਤੇ ਧਰ ਦਿੱਤਾ। ਵਰਨਾ ਕੀ ਹੁੰਦਾ ਹੈ? ਨਹੀਂ ਤੇ ਭਗਤ ਜੀ ਨੇ ਕਿਹਾ ਨਾ, ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਵਿੱਚ ਚੂਕ। ਜੇ ਆਪਣਾ ਆਪਾਂ ਗੁਰੂ ਅੱਗੇ ਰੱਖਣਾ ਨਹੀਂ ਫਿਰ ਤਾਂ ਨਹੀਂ ਨਾ ਬਖਸ਼ਿਸ਼ ਝੋਲੀ ਚ ਪੈਣੀ। ਝੋਲੀ ਚ ਬਖਸ਼ਿਸ਼, ਹਿਰਦੇ ਚ ਬਖਸ਼ਿਸ਼, ਰਹਿਮਤਾਂ ਉਦੋਂ ਵਰਤਦੀਆਂ ਨੇ ਜਦੋਂ ਅਸੀਂ ਆਪਣਾ ਆਪਾਂ ਗੁਰੂ ਅੱਗੇ ਰੱਖ ਦਿੰਦੇ, ਤੇ ਜਦੋਂ ਤੱਕ ਅਸੀਂ ਆਕੜੇ ਰਹਿੰਦੇ ਤੇ ਉਦੋਂ ਤੱਕ ਕੁਛ ਨਹੀਂ ਹੁੰਦਾ। ਸਤਿਗੁਰੂ ਜੀ ਕੀ ਕਹਿੰਦੇ ਆ? ਗੁਰ ਹੱਥ ਧਰਿਓ ਮੇਰਾ ਮਾਥਾ ਪਿਆਰ ਵਾਲਿਓ। ਗੁਰੂ ਸਾਡੇ ਸਿਰ ਦੇ ਉੱਤੇ ਹੱਥ ਧਰ ਦਿੰਦਾ ਹੈ, ਪਰ ਕਦੋਂ? ਜਦੋਂ ਉਹ ਧਰ ਦਿੰਦਾ ਫਿਰ ਸਾਡੀ ਸੁਰਤ ਵਿੱਚ, ਸਾਡੇ ਹਿਰਦੇ ਵਿੱਚ ਨਾਮ ਵਸਦਾ ਹੈ, ਤੇ ਨਾਮ ਵਸੇ ਹੋਏ ਦੀ ਨਿਸ਼ਾਨੀ ਕਿ ਉਹਦੇ ਕੋਲ ਮਤ ਬੁੱਧ ਆ ਜਾਂਦੀ ਹੈ, ਤੇ ਉਹ ਆਪਣਾ ਆਪਾ ਤਿਆਗ ਕੇ ਕਹਿੰਦਾ ਤੂੰ ਕਰਤਾ ਤੂੰ ਹੁਆ ਕਹਿ ਦਿੰਦਾ ਹੈ ਕਿ ਹੇ ਵਾਹਿਗੁਰੂ ਮੈਂ ਕੁਛ ਨਹੀਂ ਹੈ, ਜੋ ਕੁਛ ਹੈ ਤੂੰ ਹੈ। ਉੱਥੇ ਤੂੰ ਆ ਜਾਂਦੀ ਹੈ ਤੇ ਮੈਂ ਜਿਹੜੀ ਹੈ ਉਹ ਹਟ ਜਾਂਦੀ। ਇਹੀ ਮਤ ਆਈ ਦੀ ਨਿਸ਼ਾਨੀ ਹੈ, ਇਹੀ ਸਿਰ ਤੇ ਹੱਥ ਧਰੇ ਹੋਏ ਦੀ ਨਿਸ਼ਾਨੀ ਹੈ, ਗੁਰੂ ਦੇ ਹੱਥ ਧਰੇ ਹੋਏ ਦੀ ਨਿਸ਼ਾਨੀ ਕੀ ਹੈ? ਉੱਥੇ ਮੈਂ ਨਹੀਂ ਰਹਿ ਜਾਂਦੀ ਤੂੰ

0: ਜਨਮਾਂ ਜਨਮਾਤਰਾਂ ਦੇ ਪਾਪ ਦੁੱਖ ਮਨੁੱਖ ਨੂੰ ਚਿੰਬੜੇ ਹੋਏ ਨੇ। ਕਈ ਕਿਸਮ ਦੀਆਂ ਮਨੁੱਖ ਕੋਲੋਂ ਜੀਵ ਕੋਲੋਂ ਅਵਗਿਆਵਾਂ, ਕਈ ਕਿਸਮ ਦੀਆਂ ਭੁੱਲਾਂ ਤੇ ਜਿਹੜੇ ਆਤਮਕ ਦੁੱਖ ਸਰੀਰਕ ਦੁੱਖ ਇਹ ਲੱਗੇ ਹੋਏ ਨੇ। ਤੇ ਜੇਕਰ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ ਤੇ ਗੁਰੂ ਕੀ ਕਰਦਾ, ਨਾਮ ਦੀ ਦਾਤ ਦਿੰਦਾ ਤੇ ਉਹਦੇ ਦਾ ਲਾਭ ਕੀ ਹੁੰਦਾ ਹੈ? ਇਹਦੇ ਵਿੱਚ ਸਤਿਗੁਰੂ ਜੀ ਕਹਿੰਦੇ ਕਿ ਨਾਮ ਦਾ ਲਾਭ ਕੀ ਹੈ। ਇੱਕ ਵਾਰ ਇੱਕ ਬਜ਼ੁਰਗ ਮਾਤਾ ਨੂੰ ਕਿਹਾ ਕਿ ਨਾਮ ਜਪਿਆ ਕਰੋ, ਕਹਿੰਦੇ ਮਿਲੇਗਾ ਕੀ? ਗੱਲ ਵੀ ਸਹੀ ਹੈ, ਹਰ ਕੋਈ ਕਹਿੰਦਾ ਵੀ ਮੈਂ ਆਹ ਕੰਮ ਕਰਾਂ ਕੀ ਮਿਲੇਗਾ। ਸੋ ਉਹਦੇ ਨਾਮ ਨੂੰ ਜਪਣ ਨੂੰ, ਨਾਮ ਨੂੰ ਸੁਰਤ ਵਿੱਚ ਵਸਾਉਣ ਦਾ ਲਾਭ ਕੀ ਹੈ? ਸਤਿਗੁਰੂ ਜੀ ਨੇ ਦੱਸ ਦਿੱਤਾ, ਕਹਿੰਦੇ ਕਿ ਕਿਲ ਬਿਖ ਦੁੱਖ ਉਤਰੇ, ਪਾਪ ਵੀ ਉਤਰ ਜਾਂਦੇ ਹੈ ਤੇ ਦੁੱਖਾਂ ਤੋਂ ਨਿਵਰਤੀ ਹੋ ਜਾਂਦੀ ਹੈ। ਵੱਡੇ ਵੱਡੇ ਸੰਸਾਰ ਦੇ ਅੰਦਰ ਦੁਖੀ ਦੇਖੀਏ ਨਾ, ਜਦੋਂ ਝਾਤ ਮਾਰ ਕੇ ਦੇਖੀਏ, ਇੱਥੇ ਕਈ ਕੋੜ ਦੇ ਸਤਾਏ ਹੋਏ ਰੋਗ, ਕੋੜ ਦੇ ਰੋਗ ਦੇ ਸਤਾਏ ਹੋਏ ਰੋਗਾਂ ਨੇ ਵੀ ਜਦੋਂ ਤਰਲਾ ਲਿਆ, ਗੁਰੂ ਨੇ ਕਿਰਪਾ ਕੀਤੀ ਤੇ ਕੋੜੀਆਂ ਦੇ ਕੋੜ ਠੀਕ ਕਰ ਦਿੱਤੇ। ਜਦੋਂ ਗੁਰੂ ਨੇ ਨਾਮ ਦੀ ਦਾਤ ਦਿਕਸ਼ਨ ਦਿੱਤੀ ਤੇ ਦੀਪਾਲਪੁਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੋੜੀ ਦਾ ਕੋੜ ਠੀਕ ਕਰ ਦਿੱਤਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਾਂ ਕਰ ਦਿੱਤੀਆਂ, ਕੋੜੀਆਂ ਨੂੰ ਵੀ ਨੌ ਬਰਨੌ ਕਰ ਦਿੱਤਾ, ਉਹਨਾਂ ਨੂੰ ਸਰੀਰਕ ਤੌਰ ਤੇ ਵੀ ਕਰ ਦਿੱਤਾ ਤੇ ਜਿਹੜੇ ਮਾਨਸਿਕ ਤੌਰ ਤੇ ਕੋੜੀ ਸੀ ਉਹਨਾਂ ਦੇ ਕੋੜ ਵੀ ਠੀਕ ਕਰ ਦਿੱਤੇ। ਮਾਨਸਿਕ ਕੋੜ ਕੀ ਸੀਗਾ? ਅੰਦਰ ਛਾਲ ਕਪਟ, ਅੰਦਰ ਵਿਕਾਰਾਂ ਦੀ ਮੈਲ ਚੜੀ ਹੋਈ ਸੀ। ਜਦੋਂ ਗੁਰੂ ਨੇ ਸੁਰਤ ਵਿੱਚ ਨਾਮ ਵਸਾ ਦਿੱਤਾ ਨਾ, ਤੇ ਉਸ ਨਾਮ ਦੇ ਵਸਣ ਨਾਲ ਆਤਮਾ ਦੇ ਅੰਦਰੋਂ ਜਿਹੜਾ ਸੀ ਨਾ ਭਰੀਏ, ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ, ਨਾਵੇਂ ਕਰੰਗ ਨਾਮ ਦਾ ਸਾਬਣ ਲਾ ਲਾ ਕੇ। ਤੇ ਵਾਹਿਗੁਰੂ ਨੇ ਜਦੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕੀਤਾ ਤੇ ਗੁਰਮੁਖੋ ਉਹ ਸਾਰੀ ਮੈਲ ਜਿਹੜੀ ਸੀ ਉਹ ਧੁੱਪ ਗਈ, ਆਤਮਾ ਹਲਕੀ ਹੋ ਗਈ, ਪਵਿੱਤਰ ਹੋ ਗਈ।
1: ਮੇਰੇ ਮਨ ਭਜ ਰਾਮ ਨਾਮ ਸਭ ਅਰਥ।
0: ਸਤਿਗੁਰੂ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਰਹਿਮਤਾਂ ਦੇ ਘਰ ਵਿੱਚ ਆ ਕੇ ਮਨ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਮੇਰੇ ਮਨ, ਆਪਾਂ ਜਦੋਂ ਕਹਿੰਦੇ ਕਿ ਮਨਾ ਏਦਾਂ ਕਰ ਲਾ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਮਾਨ ਨਾਲ ਬਚਨ ਕਰ ਰਹੇ ਜੇ ਤੇ ਇਹ ਸਿੱਖਿਆ ਸਾਨੂੰ ਦੇ ਰਹੇ ਜੇ ਕਿ ਤੁਸੀਂ ਆਪਣੇ ਮਨ ਦੇ ਅੰਦਰ ਜਿਹੜਾ ਹੈ ਨਾ ਇਹ ਵਿਚਾਰ ਧਾਰਨ ਕਰਨਾ ਹੈ, ਅਸੀਂ ਗੁਰੂ ਕੋਲੋਂ ਸਿੱਖਿਆ ਲੈਣੀ ਹੈ। ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਅੰਮ੍ਰਿਤ ਬਚਨ ਕਿਹਾ ਹੈ, ਕਹਿੰਦੇ ਨੇ ਕਿ ਇਹ ਮਨ ਆਰਸੀ ਕੋ ਗੁਰਮੁਖ ਦੇਖੇ। ਜਿਹੜਾ ਸਾਡਾ ਮਨ ਹੈ ਨਾ ਜੀ, ਇੱਕ ਸ਼ੀਸ਼ਾ ਹੈ ਤੇ ਜਿਵੇਂ ਅਸੀਂ ਸ਼ੀਸ਼ੇ ਵਿੱਚ ਦੇਖਦੇ ਹਾਂ ਨਾ ਤੇ ਸਾਨੂੰ ਸਾਡੇ ਮੂੰਹ ਦੇ ਉੱਤੇ ਲੱਗੀ ਹੋਈ ਸਾਰੀ ਗੰਦਗੀ, ਜੋ ਵੀ ਸਾਡੇ ਚਿਹਰੇ ਦੀ ਬੁਰੀ ਹਾਲਤ ਹੋਵੇ ਜਾਂ ਚੰਗੀ ਹੋਵੇ, ਚੰਗਾ ਹੈ ਜਾਂ ਮਾੜਾ, ਉਹ ਦਿਖ ਪੈਂਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਮਨ ਦੇ ਅੰਦਰ ਆਪਣੇ ਆਪੇ ਦੇ ਅੰਦਰ ਝਾਤ ਪਾਉਂਦੇ ਹਾਂ, ਮਨ ਅੰਦਰ ਵਿੱਚ ਝਾਕ ਕੇ ਵੇਖਦੇ ਹਾਂ, ਬਹੁਤਾ ਮਨੁੱਖ ਬਾਹਰ ਦੂਜਿਆਂ ਵੱਲ ਝਾਕਦਾ ਰਹਿੰਦਾ ਹੈ। ਸੰਸਾਰ ਦਾ ਸੁਭਾਅ ਹੈ ਦੂਸਰਿਆਂ ਦੇ ਕੱਪੜੇ ਦੇਖਣੇ, ਦੂਸਰਿਆਂ ਦੀ ਗੱਡੀ ਦੇਖਣੀ, ਦੂਸਰਿਆਂ ਦਾ ਧਨ ਦੇਖਣਾ, ਦੂਸਰੇ ਵੱਲ ਉਹਦੇ ਜਿਹੜੇ ਦੂਸਰੇ ਦੇ ਔਗਣ ਵੇਖਦਾ ਰਹਿੰਦਾ ਹੈ, ਲੇਕਿਨ ਆਪਣੇ ਅੰਦਰ ਆਪਣੇ ਆਤਮਾ ਦੇ ਅੰਦਰ ਝਾਤ ਨਹੀਂ ਪਾਉਂਦਾ। ਤੇ ਜਦੋਂ ਆਪਣੇ ਮਨ ਦੇ ਅੰਦਰ ਆਪਣੇ ਆਤਮਾ ਦੇ ਅੰਦਰ ਝਾਤ ਪਾਉਂਦਾ ਹੈ ਤੇ ਮਨ ਫਿਰ ਦੱਸ ਦਿੰਦਾ ਕਿ ਤੇਰੀ ਕਿੱਥੇ ਕਿੱਥੇ ਕੀ ਕੀ ਗਲਤੀਆਂ ਨੇ, ਕੀ ਕੀ ਅਵਗਿਆਵਾਂ ਨੇ, ਕੀ ਕੀ ਤੂੰ ਗਲਤੀਆਂ ਕੀਤੀਆਂ ਨੇ। ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਆ। ਸਾਹਿਬ ਕਹਿੰਦੇ ਮੇਰੇ ਮਨ ਐ ਮੇਰੇ ਮਨਾ ਭਜ ਕੀ ਕਰ, ਭਜ ਸਿਮਰਨ ਕਰਿਆ ਕਰ। ਕਿਹਾ ਨਾ ਰਾਮ ਨਾਮ, ਪਰਮਾਤਮਾ ਰਾਮ ਦਾ ਅਰਥ ਦਸ਼ਰਥ ਦਾ ਪੁੱਤਰ ਨਾ ਸੰਗਤ ਜੀ ਸਮਝਣਾ, ਇੱਥੇ ਰਾਮ ਦਾ ਅਰਥ ਹੈ ਰਮਿਆ ਹੋਇਆ, ਜਿਹੜਾ ਜ਼ਰੇ ਜ਼ਰੇ ਵਿੱਚ ਹਰ ਜਗ੍ਹਾ ਤੇ ਹਰ ਵਕਤ ਮੌਜੂਦ ਹੈ, ਉਹ ਅਕਾਲ ਪੁਰਖ ਜਿਹੜਾ ਰਮਿਆ ਹੋਇਆ ਹੈ, ਹਰ ਥਾਂ ਤੇ ਵਸ ਰਿਹਾ ਹੈ, ਜਿਹਦੀ ਰਹਿਮੋ ਕਰਮ ਚੱਲ ਰਿਹਾ ਹੈ, ਜਿਹਦੇ ਸੰਸਾਰ ਦੀ ਜਿਹੜੀ ਹੈ ਉਤਪਤੀ ਵੀ ਨਾਮ ਦੇ ਨਾਲ ਹੋਈ ਹੈ। ਜੇ ਸੰਸਾਰ ਚੱਲ ਰਿਹਾ ਹੈ ਤੇ ਨਾਮ ਦੇ ਆਸਰੇ ਤੇ ਚੱਲ ਰਿਹਾ, ਧਰਤੀ ਖੜੀ ਹੈ ਤੇ ਨਾਮ ਦੇ ਆਸਰੇ ਖੜੀ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਜਿੰਨੇ ਵੀ ਖੰਡ ਬ੍ਰਹਿਮੰਡ ਨੇ ਇਹ ਨਾਮ ਦੇ ਆਸਰੇ ਤੇ ਖੜੇ ਹੋਏ ਹੈ। ਤੇ ਚੌਥੇ ਸਤਿਗੁਰੂ ਜੀ ਕੀ ਕਹਿੰਦੇ, ਮੇਰੇ ਮਨ ਭਜ ਸਿਮਰਨ ਕਰ। ਕਾਹਦਾ? ਰਾਮ ਨਾਮ, ਪਰਮਾਤਮਾ ਦੇ ਰਵੇ ਹੋਏ ਵਾਹਿਗੁਰੂ ਨੂੰ ਆਪਣੇ ਜਿਹਨ ਵਿੱਚ ਸੁਰਤ ਵਿੱਚ ਚੇਤੇ ਦੇ ਅੰਦਰ ਵਸਾ ਲਾ। ਪਰਮਾਤਮਾ ਕਿੱਥੇ ਕਿੱਥੇ ਹੈ, ਕਿਸੇ ਨੇ ਸਵਾਲ ਕੀਤਾ, ਕਹਿੰਦਾ ਜੀ ਪਰਮਾਤਮਾ ਸਭ ਜਗ੍ਹਾ ਤੇ ਹੈ, पर एक जगह है जिथे नहीं है। सब जगह ते है किथे नहीं है? कहिंदे मनुख दी सुरत विच नहीं, मनुख दे चेते विच नहीं, चेते विचों भुलाया होए। ते जिन्ना अनर्थ हो रहा ना जी संसार ते, वो इसे करके हो रहा है कि चेते विचों परमात्मा दा नाम विसर गया है। नाम तो विसरण करके ही ये साडी जिहड़ी दुर्दशा संसार दी है, परमात्मा दे नाम नूं भुल जाण करके। परमेश्वर ते भुलिया व्यापन सभे रोग, खिनमय कौड़े होए गए।

ਜਦੋਂ ਗੁਰੂ ਮੇਹਰ ਦੇ ਘਰ ਵਿੱਚ ਆਉਂਦਾ ਨਾ, ਜਦੋਂ ਗੁਰੂ ਬਖਸ਼ਿਸ਼ ਦੇ ਰੂਪ ਵਿੱਚ ਆਉਂਦਾ ਹੈ ਤੇ ਉਹ ਕੀ ਕਰਦਾ ਹੈ? ਬਖਸ਼ ਦਿੰਦਾ ਹੈ। ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਜਿਹੜਾ ਉਹਦੀ ਸ਼ਰਨ ਵਿੱਚ ਆ ਜਾਂਦਾ ਹੈ, ਜਿਹੜਾ ਆਪਣਾ ਆਪਾਂ ਜਿਹੜਾ ਹੈ ਆਪਣਾ ਸਰੀਰ ਤਾਨ ਮਨ ਧਨ ਸਭ ਸੌਂਪ ਗੁਰ ਕਹੋ, ਉਹ ਕਵੇ ਕਿ ਵਾਹਿਗੁਰੂ ਜੀ ਮੇਰਾ ਸਰੀਰ ਵੀ ਨਹੀਂ, ਮੇਰੇ ਪਦਾਰਥ ਵੀ ਤੇਰੇ ਦਿੱਤੇ, ਸਰੀਰ ਵੀ ਤੇਰਾ ਦਿੱਤਾ, ਧਨ ਵੀ ਤੇਰਾ ਦਿੱਤਾ, ਇਹ ਰਾਜ ਭਾਗ ਵੀ ਦਿੱਤੇ ਤੇਰੇ ਨੇ, ਤੇਰੇ ਤੋਂ ਬਿਨਾਂ ਮੇਰਾ ਗੁਜ਼ਾਰਾ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਬਖਸ਼ ਲੈ, ਕਿਉਂਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗਣ ਹਮਾਰੇ, ਦਇਆ ਕਰੋ ਕਿਸ਼ ਮੇਰੇ ਪਾਵੋ, ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਂਤੀ ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਉਦੋਂ ਹੀ ਮਨੁੱਖ ਸੁਖੀ ਹੁੰਦਾ ਕਦੋਂ? ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਕਿਹਾ? ਕਹਿਣ ਲੱਗੇ ਗੁਰ ਪੂਰੇ ਨੇ, ਜਦੋਂ ਪੂਰੇ ਗੁਰੂ ਨੇ ਸੰਸਾਰ ਦੇ ਉੱਤੇ, ਇਹਦਾ ਮਤਲਬ ਇੱਕ ਇਹ ਸਮਝ ਲੈਣਾ ਵੀ ਅਧੂਰੇ ਗੁਰੂ ਵੀ ਬਹੁਤ ਜੇ, ਪਖੰਡੀ ਤੇ ਦੰਭੀ ਗੁਰੂ ਵੀ ਬਹੁਤ ਜੇ। ਜੇ ਮਨੁੱਖ ਅਧੂਰੇ ਗੁਰੂ ਦੇ ਪਿੱਛੇ ਲੱਗ ਜਾਵੇ ਨਾ ਤੇ ਜੀਵਨ ਅਧੂਰਾ ਹੋ ਜਾਂਦਾ ਹੈ। ਜੇ ਮਨੁੱਖ ਪੂਰੇ ਗੁਰੂ ਦੇ ਪਿੱਛੇ ਲੱਗ ਜਾਵੇ, ਕਰਨਾ ਕੀ ਹੈ? ਇਹ ਗੱਲ ਖਿਆਲ ਕਰਿਓ, ਪੂਰੇ ਗੁਰ ਕਾ ਸੋਨੇ ਉਪਦੇਸ਼, ਪੂਰੇ ਗੁਰੂ ਦਾ ਉਪਦੇਸ਼ ਸੁਣੋ। ਆਪਾਂ ਕਹਿੰਦੇ ਹਾਂ ਸੁਣਦੇ ਨਹੀਂ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਅੰਮ੍ਰਿਤ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਨਾ ਜੀ, ਚਾਰ ਪੌੜੀਆਂ ਸੁਣਦੀਆਂ ਨੇ, ਚਾਰ ਪੌੜੀਆਂ, ਚਾਰ ਪੌੜੀਆਂ ਦੇ ਅੰਦਰ ਸਤਿਗੁਰੂ ਜੀ ਨੇ ਸੁਣਨ ਵਾਲੇ ਦੀ, ਅਸੀਂ ਜਦੋਂ ਨਾਮ ਨੂੰ ਜਪਦੇ ਹਾਂ ਜਾਂ ਬਾਣੀ ਨੂੰ ਪੜ੍ਹਦੇ ਹਾਂ ਉਹਦੇ ਨਾਲ ਨਾਲ ਉਹਨੂੰ ਸੁਣਨਾ ਵੀ ਹੈ, ਤੇ ਸੁਣ ਨਾਲ ਮਹਾਨ ਪਦਵੀ ਉਹ ਪ੍ਰਾਪਤ ਹੋ ਜਾਂਦੀ ਹੈ। ਜਦੋਂ ਗੁਰੂ ਅੱਗੇ ਆਪਣਾ ਆਪਾਂ ਰੱਖ ਦਿੰਦੇ ਹਾਂ, ਮਨ ਵੇਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ, ਜਿਹੜਾ ਗੁਰੂ ਅੱਗੇ ਆਪਣਾ ਮਨ ਵੇਚ ਦਿੰਦਾ ਹੈ ਤੇ ਗੁਰੂ ਬਖਸ਼ਿਸ਼ ਕਰ ਦਿੰਦਾ, ਉਹਦੀ ਝੋਲੀ ਵਿੱਚ ਰਹਿਮ ਪਾ ਦਿੰਦਾ ਹੈ ਗੁਰੂ ਜਿਹੜਾ ਹੈ, ਕਿਉਂਕਿ ਗੁਰੂ ਬਖਸ਼ਿੰਦ ਹੈ। ਮਨੁੱਖ ਭੁੱਲਣ ਆ ਰਿਹਾ, ਗੁਰੂ ਬਖਸ਼ਣ ਆ ਰਿਹਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਆ? ਗੁਰ ਪੂਰੇ ਹਰ ਨਾਮ ਦ੍ਰਿੜਾਇਆ, ਗੁਰੂ ਪੂਰੇ ਨੇ ਤਰਸ ਕੀਤਾ, ਦਇਆ ਕੀਤੀ ਤੇ ਕੀ ਕੀਆ? ਫਿਰ ਆਓ ਆਪਾਂ ਵੀ ਥੋੜਾ ਜਿਹਾ ਦ੍ਰਿੜ ਕਰੀਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉੱਚੀ ਕਰਿਓ। ਜਿੰਨਾ ਉੱਚੀ ਉੱਚੀ ਕਰੋਗੇ ਨਾ, ਸਾਡੀ ਆਤਮਾ ਦੇ ਅੰਦਰੋਂ ਸਾਡਾ ਔਰਾ ਬਣਦਾ। ਘਰਾਂ ਵਿੱਚ ਵੀ ਮੈਂ ਬੇਨਤੀ ਕਰਾਂਗਾ ਸੰਗਤ ਜੀ, ਘਰਾਂ ਵਿੱਚ ਵੀ ਉੱਚੀ ਉੱਚੀ ਨਾਮ ਜਪਿਆ ਕਰੋ। ਇਹ ਨਾ ਸੋਚਿਆ ਕਰੋ ਕਿ ਗਵਾਂਢੀ ਕੀ ਕਹੇਗਾ, ਫਲਾਨਾ ਕੀ ਕਹੇਗਾ, ਇਹ ਉੱਚੀ ਉੱਚੀ ਕਹਿੰਦਾ। ਜਦੋਂ ਉੱਚੀ ਉੱਚੀ ਨਾਮ ਜਪੋਗੇ, ਦੋ ਚੌਂ ਦਿਨਾਂ ਬਾਅਦ ਆਪਣੇ ਆਪ ਹੀ ਲੋਕ ਹਟ ਜਾਣਗੇ ਕਹਿਣੋ, ਤੇ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਇਹ ਜੁੜ ਗਿਆ। ਤੇ ਉੱਚੀ ਉੱਚੀ ਜਪੋਗੇ, ਤੁਹਾਡਾ ਔਰਾ ਬਣੇਗਾ, ਤੁਹਾਡਾ ਚੁਗਿਰਦਾ ਸੁਧਰੇਗਾ, ਤੁਹਾਡੀ ਆਤਮਾ ਜੁੜਨੀ ਸ਼ੁਰੂ ਹੋਏਗੀ ਆਪਣਾ ਮਨ ਚਿੱਤ ਕਰਕੇ। ਪਰ ਇਹ ਨਾ ਹੋਵੇ ਕਿ ਚਿੱਤ ਕਿਤੇ ਹੋਰ ਤੁਰਿਆ ਫਿਰੇ, ਕੋਸ਼ਿਸ਼ ਕਰਨੀ ਹੈ ਚਿੱਤ ਹਾਜ਼ਰ ਕਰਕੇ ਪਰਮਾਤਮਾ ਦੇ ਨਾਲ ਸੁਰਤ ਨੂੰ ਨਾਲ ਜੋੜ ਕੇ। ਜਦੋਂ ਮੂੰਹ ਤੋਂ ਜਪਣਾ, ਕੰਨਾਂ ਨਾਲ ਸੁਣਨਾ ਹੈ, ਤੇ ਸੁਣ ਦੇ ਨਾਲ ਸਾਡੇ ਅੰਦਰ ਜਾਣਾ ਹੈ। ਜਦੋਂ ਅਸੀਂ ਮੂੰਹ ਤੋਂ ਬੋਲਾਂਗੇ ਨਹੀਂ ਤੇ ਬੋਲੇ ਤੱਕ ਹੀ ਸੀਮਤ ਰਹਿ ਜਾਏਗਾ ਜੇ ਅਸੀਂ ਕੰਨਾਂ ਨਾਲ ਵਾਹਿਗੁਰੂ ਨਹੀਂ ਸੁਣਿਆ। ਜਦੋਂ ਜਪਣਾ ਹੈ ਤੇ ਨਾਲ ਅਸੀਂ ਕੰਨਾਂ ਨਾਲ ਸੁਣਨਾ ਵੀ ਹੈ। ਸਤਿ

ਜਦੋਂ ਪੂਰੇ ਗੁਰੂ ਨੇ ਕਿਰਪਾ ਕੀਤੀ ਨਾਮ ਦ੍ਰਿੜ ਕਰਾਇਆ। ਪਰ ਦ੍ਰਿੜ ਕਿਵੇਂ ਆ ਜੀ? ਪੂਰੇ ਗੁਰੂ ਨੇ ਕਿਰਪਾ ਕਰੋ ਕੀਤੀ, ਜਿੰਨੀ ਦੇਰ ਤੱਕ ਟਕੌਸਲੇ ਛੱਡਦੇ ਰਹਿ, ਗੁਰੂ ਤੋਂ ਆਕੀ ਹੋਏ ਰਹਿ, ਓਨੀ ਦੇਰ ਤੱਕ ਕਿਰਪਾ ਨਹੀਂ। ਜਦੋਂ ਪੰਜ ਪਿਆਰੇ ਸਾਹਿਬਾਨ

ਦੇ ਪੇਸ਼ ਹੋ ਕੇ ਜਦੋਂ ਗੁਰੂ ਦੇ ਚਰਨਾਂ ਚ ਹਾਜ਼ਰ ਹੋ ਕੇ ਪੰਜ ਪਿਆਰੇ ਸਾਹਿਬਾਨ ਦੇ ਕੋਲ ਹਾਜ਼ਰ ਹੋਏ ਤੇ ਪੰਜ ਪਿਆਰੇ ਸਾਹਿਬਾਨ ਨੇ ਫਿਰ ਅੰਮ੍ਰਿਤ ਦੇ ਪੰਜ ਚੋਲੇ ਮੁੱਖ ਵਿੱਚ ਪਾਏ, ਪੰਜ ਛੱਟੇ ਅੱਖਾਂ ਵਿੱਚ ਪਾਏ, ਪੰਜ ਸੀਸ ਵਿੱਚ ਪਾਏ ਤੇ ਕਿਹਾ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਇਹ ਜਦੋਂ ਜਪਾਇਆ ਤੇ ਫਿਰ ਪੰਜ ਪਿਆਰੇ ਸਾਹਿਬਾਨ ਨੇ ਫਿਰ ਕਿਹਾ, ਸਤਿ

0: ਇਹ ਕਿਰਪਾ ਕੀਤੀ ਸਤਿਗੁਰੂ ਜੀ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚੌਥੇ ਪੰਜਵੇਂ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ, ਸ਼ਹੀਦੀ ਪਰੰਪਰਾ ਦੇ ਮੀਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ, ਸੰਪਾਦਨਾ ਰਾਮਸਰ ਸਾਹਿਬ ਜੀ ਦੀ ਧਰਤੀ ਤੇ ਕੀਤੀ। ਆਪ ਜੀ ਇਤਿਹਾਸ ਤੋਂ ਵਾਕਫ ਹੋ, ਮੈਂ ਇਤਿਹਾਸ ਨਹੀਂ ਸੁਣਾਉਣਾ ਚਾਹੁੰਦਾ, ਸਿਰਫ ਆਪ ਜੀ ਨੂੰ ਭਾਵ ਅਰਥ ਸਮਝਾਉਣਾ ਚਾਹੁੰਦਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਅਕਾਲੀ ਬਾਣੀ ਦਾ ਪ੍ਰਕਾਸ਼ ਦਰਬਾਰ ਸਾਹਿਬ ਕੀਤਾ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਸਤਿਗੁਰੂ ਜੀ ਨੇ ਤਖ਼ਤ ਅਕਾਲ ਦੇ ਪ੍ਰਕਾਸ਼ ਕੀਤਾ। ਇਹ ਵੇਖੋ ਕਿੱਡੀ ਵੱਡੀ ਬਖਸ਼ਿਸ਼ ਹੈ ਤੇ ਅਸੀਂ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਪੰਜ ਪਿਆਰੇ ਸਾਹਿਬਾਨ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ। ਅਸੀਂ ਅਕਾਲ ਤਖ਼ਤ ਸਾਹਿਬ ਅੱਗੇ ਆਪਣਾ ਆਪਾਂ ਚੁਕਾਉਣਾ। ਇੱਧਰ ਅਕਾਲ ਦੀ ਬਾਣੀ ਹੈ, ਉੱਧਰ ਅਕਾਲ ਦਾ ਤਖ਼ਤ ਹੈ ਤੇ ਤੀਜੀ ਅਕਾਲ ਦੀ ਫੌਜ ਵੀ ਹੈ ਜਿਹੜੀ ਦਸਵੇਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੀ। ਬੜੇ ਵੱਡਾ ਸੁਮੇਲ ਹੈ, ਅਸੀਂ ਐਵੇਂ ਭੁਲੇਖੇ ਵਿੱਚ ਤੁਰੇ ਫਿਰਦੇ ਹਾਂ। ਬਹੁਤ ਵੱਡਾ ਰਹਿਮ ਕੀਤਾ ਹੈ। ਕਲਗੀਧਰ ਪਾਤਸ਼ਾਹ ਜੀ ਨੇ ਕੀ ਕਿਹਾ ਸੀ, ਖਾਲਸਾ ਅਕਾਲ ਪੁਰਖ ਕੀ ਫੌਜ। ਇਹ ਫੌਜ ਅਕਾਲ ਪੁਰਖ ਦੀ ਹੈ, ਕਿਸੇ ਐਰੇ ਗੈਰੇ ਦੀ ਨਾ ਸਮਝਣਾ, ਤੇ ਇਹ ਅਕਾਲ ਪੁਰਖ ਕੀ ਫੌਜ ਜਿਹੜੀ ਹੈ ਨਾ, ਇਹ ਚੱਲਦੀ ਵੀ ਕਿਸੇ ਐਰੇ ਗੈਰੇ ਦੇ ਕਹਿਣ ਤੇ ਨਹੀਂ ਹੈ, ਇਹ ਕਿਸੇ ਦੇ ਹੁਕਮ ਨੂੰ ਨਹੀਂ ਕਬੂਲਦੀ, ਇਹ ਤੇ ਚੱਲਦੀ ਅਕਾਲ ਦੇ ਹੁਕਮ ਵਿੱਚ ਹੈ। ਇਹਨੇ ਚੱਲਣਾ ਵੀ ਅਕਾਲ ਦੇ ਹੁਕਮ ਵਿੱਚ ਹੈ, ਇਹਨੇ ਕਰਮ ਵੀ ਅਕਾਲ ਦੇ ਹੁਕਮ ਵਿੱਚ ਕਰਨੇ ਹੈ, ਕਿਉਂਕਿ ਇਹ ਵਿਧੀ ਵਿਧਾਨ ਤੁਸੀਂ ਤੇ ਮੈਂ ਨਹੀਂ ਬਣਾਇਆ, ਇਹ ਵਿਧੀ ਵਿਧਾਨ ਧੰਨ ਗੁਰੂ ਗੁਰੂ ਅਰਜਨ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਆਰੰਭ ਹੋਇਆ। ਝਾਤ ਕੇ ਵੇਖ ਲਓ, ਇਹ ਗੱਲ ਠੀਕ ਹੈ ਕਿ ਆਕੀ ਵੀ ਹੁੰਦੇ ਆਏ। ਜਦੋਂ ਥੋੜਾ ਜਿਹਾ ਪਿੱਛੇ ਹੋਰ, ਅੱਜ ਆਪ ਜੀ ਨੂੰ ਮੈਂ ਵਧਾਈ ਵੀ ਦੇਵਾਂ, ਮਹਾਨ ਸ਼ਖਸੀਅਤ ਰੱਬ ਰੰਗੀ ਆਤਮਾ ਪਵਿੱਤਰ ਆਤਮਾ ਭਗਤ ਕਬੀਰ ਜੀਆਂ ਦਾ ਅੱਜ ਜਨਮ ਦਿਨ ਹੈ, ਜਿਨ੍ਹਾਂ ਦੀ ਬਾਣੀ 15 ਰਾਗਾਂ ਵਿੱਚ ਹੈ। ਆਪ ਜੀ ਨੂੰ ਜਿੱਥੇ ਭਗਤ ਜੀਆਂ ਦੇ ਜਨਮ ਦਿਨ ਦੀ ਵਧਾਈ ਦੇਣਾ ਹੈ ਤੇ ਭਗਤ ਜੀਆਂ ਨੇ ਸਾਨੂੰ ਸਿਮਰਨ ਕਰਨ ਦੀ ਜਿਹੜੀ ਵਿਧੀ ਵਿਧਾਨ ਦੱਸੀ, ਕਬੀਰ ਹਰ ਕਾ ਸਿਮਰਨ ਛੱਡ ਕੇ ਅਹੋਈ ਰੱਖ ਹੈ। ਵੇਖੋ ਪਰਮਾਤਮਾ ਦਾ ਸਿਮਰਨ ਛੱਡਣਾ ਕਿੱਡਾ ਵੱਡਾ ਉਹਨਾਂ ਨੇ ਤ੍ਰਿਕਾਰ ਸਾਨੂੰ ਪਾਈ। ਪਰ ਜਦੋਂ ਬਾਣੀ ਪੜਨ ਦੀ, ਸਿਮਰਨ ਕਰਨ ਦੀ ਬਾਰ ਬਾਰ ਤਾਕੀਦ ਉਹਨਾਂ ਨੇ ਕੀਤੀ, ਬਾਰ ਬਾਰ ਇਹ ਕਿਹਾ ਤੇ ਇਹ ਕਹਿ ਦਿੱਤਾ ਕਿ ਪਿਆਰਿਓ ਇਹ ਪਰਮਾਤਮਾ ਦਾ ਨਾਮ ਹੀਰੇ ਵਰਗਾ ਰਤਨ ਆ, ਤੇ ਜੇ ਸੁਰਤ ਵਿੱਚ ਇਹ ਨਾ ਵਸਾਇਆ ਗੁਰੂ ਨੇ ਦ੍ਰਿੜ ਕਰਨਾ। ਪਰ ਜਦੋਂ ਉਹਨਾਂ ਨੇ ਨਾਮ ਜਪਣ ਦੀ, ਰੱਬ ਦੀ ਗੱਲ ਕੀਤੀ, ਅਕਾਲ ਦੀ ਗੱਲ ਕੀਤੀ, ਖਾਲਸ ਦੀ ਗੱਲ ਕੀਤੀ, ਭਗਤ ਕਬੀਰ ਜੀ ਨੇ ਜਦੋਂ ਖਾਲਸ ਦੀ ਗੱਲ ਕੀਤੀ, ਪਵਿੱਤਰਤਾ ਦੀ ਗੱਲ ਕੀਤੀ, ਉਸ ਵਕਤ ਹਕੂਮਤਾਂ ਨੇ ਆਪਣੇ ਦੌਰ ਵੀ ਦਿਖਾਏ। ਕਈ ਤਰ੍ਹਾਂ ਦੇ ਤਸੀਹੇ ਵੀ ਚੱਲਣੇ ਪਏ ਭਗਤ ਕਬੀਰ ਜੀ ਨੂੰ ਜੀ, ਇੰਨੇ ਤਸੀਹੇ ਚੱਲਣੇ ਪਏ ਕਿ ਇਤਿਹਾਸ ਦੇ ਵਿੱਚ ਕਈ ਸਾਖੀਆਂ ਐਸੀਆਂ ਮਿਲਦੀਆਂ ਕਿ ਉਹਨਾਂ ਨੂੰ ਜੰਜੀਰਾਂ ਨਾਲ ਬੰਨ੍ਹ ਕੇ, ਸੰਗਲਾਂ ਨਾਲ ਬੰਨ੍ਹ ਕੇ ਉਹਨਾਂ ਨੂੰ ਨਦੀ ਵਿੱਚ, ਗੰਗਾ ਵਿੱਚ ਵੀ ਸੁੱਟਿਆ ਗਿਆ ਐਸੀ। ਪਰ ਕਰਤੇ ਨੇ ਉਹਨਾਂ ਦਾ ਰੱਖਿਆ ਵੀ ਕੀਤੀ, ਇਹ ਸਾਨੂੰ ਪ੍ਰਮਾਣ ਮਿਲਦੇ ਹੈ। ਕਿਉਂਕਿ ਜਦੋਂ ਜਿਹੜਾ ਰੱਬ ਨਾਲ ਜੁੜਿਆ, ਜਿਹਦੀ ਸੁਰਤ ਵਿੱਚ ਪਰਮਾਤਮਾ ਦਾ ਨਾਮ ਵਸਿਆ, ਗੁਰੂ ਤੋਂ ਦ੍ਰਿੜ ਕੀਤਾ ਹੋਇਆ, ਉਹਨਾਂ ਨੇ ਗੁਰੂ ਕੋਲੋਂ ਦ੍ਰਿੜ ਕਰ ਲਿਆ ਕਿ ਜਦੋਂ ਠੇਡਾ ਲੱਗਾ ਪਰਮਾਨੰਦ ਤੇ ਕਿਹਾ ਰਾਮ ਨਾਮ ਜਪ, ਤੇ ਉਹ ਰਾਮ ਨਾਮ ਜਪਣ ਲੱਗ ਗਏ, ਆਪਣੇ ਗੁਰੂ ਕੋਲੋਂ ਲੈ ਕੇ ਨਾਮ ਤੇ ਜਪਿਆ ਹੋਇਆ, ਨਾਮ ਸੁਰਤ ਵਿੱਚ ਕੀਤਾ ਹੋਇਆ ਦ੍ਰਿੜ ਨਾਮ, ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਵਿੱਚੋਂ ਵੀ ਬਚ ਗਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਆ, ਗੁਰ ਪੂਰਾ ਹਰ ਨਾਮ ਦ੍ਰਿੜਾਇਆ। ਪਰ ਦ੍ਰਿੜ ਗੁਰੂ ਨੇ ਤਾਂ ਕਰਨਾ ਜੇ ਗੁਰੂ ਕੋਲ ਆਵਾਂਗੇ, ਜੇ ਗੁਰੂ ਕੋਲ ਨਾ ਆਏ ਫਿਰ ਗੁਰੂ ਨੇ ਦ੍ਰਿੜ ਨਹੀਂ ਕਰਾਉਣਾ, ਫਿਰ ਤੇ ਸਾਡੇ ਗੁਰੂ ਤੋਂ ਟੁੱਟ ਕਰਕੇ ਸਾਡੀ ਹਾਲਤ ਉਹ ਹੈ ਕਿ ਕਹਿੰਦੇ ਧੇਨ ਦੁਧੈ ਤੇ ਬਾਹਰੀ ਕਿਤੇ ਨਾ ਆਵੇ ਕਾਮ। ਉਹ ਜਿਹੜੀ ਗਾਂ ਨਾ ਉਹ ਕਿਸੇ ਕੰਮ ਨਹੀਂ ਆਉਂਦੀ, ਜਿਹਦੇ ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾ ਹੀ ਦਾਮ। ਕਹਿੰਦੇ ਜਿਵੇਂ ਪਾਣੀ ਤੋਂ ਬਿਨਾਂ ਕੋਈ ਹਰਿਆਲੀ ਨਹੀਂ ਹੋ ਸਕਦੀ, ਕੋਈ ਪ੍ਰਾਪਤੀ ਨਹੀਂ ਹੋ ਸਕਦੀ, ਪਾਣੀ ਨਾਲ ਹੀ ਤੁਸੀਂ ਫਸਲਾਂ ਪੈਦਾ ਕਰ ਸਕਦੇ ਹੋ, ਧਨ ਕਮਾ ਸਕਦੇ ਹੋ, ਪਾਣੀ ਤੋਂ ਬਿਨਾਂ ਨਹੀਂ ਹੋਣਾ ਕੁਛ ਵੀ। ਇਸੇ ਤਰ੍ਹਾਂ ਬਾਣੀ ਤੋਂ ਬਿਨਾਂ ਕੁਛ ਨਹੀਂ ਹੋਣਾ, ਗੁਰੂ ਤੋਂ ਬਿਨਾਂ ਕੁਛ ਨਹੀਂ ਹੋਣਾ, ਗੁਰੂ ਕੇ ਵਿਧੀ ਵਿਧਾਨ ਤੋਂ ਬਿਨਾਂ ਨਹੀਂ ਹੋਣਾ। ਆਪਣਾ ਆਪਾਂ ਸਾਨੂੰ ਗੁਰੂ ਅੱਗੇ ਰੱਖਣਾ ਪੈਣਾ, ਚਾਹੇ ਅੱਜ ਰੱਖ ਦੇ ਚਾਹੇ ਕੱਲ੍ਹ ਰੱਖ ਦੇ, ਤੇ ਜੇ ਨਾ ਰੱਖਾਂਗੇ, ਜੇ ਨਾ ਰੱਖੋਗੇ ਤੇ ਗੁਰੂ ਨੂੰ ਕੋਈ ਫਰਕ ਪਏਗਾ? ਗੁਰੂ ਨੂੰ ਕੋਈ ਫਰਕ ਨਹੀਂ ਪੈਣਾ ਪਿਆਰਿਓ, ਫਰਕ ਸਾਨੂੰ ਪੈਣਾ ਹੈ। ਅਸੀਂ ਜੰਮਣ ਮਰਨ ਦੇ ਗੇੜ ਵਿੱਚ ਫਿਰ ਫਸ ਜਾਣਾ ਹੈ। ਉਸ 84 ਦੇ ਗੇੜ ਵਿੱਚੋਂ ਨਿਕਲਿਆ ਨਹੀਂ ਜਾਣਾ ਜਦ ਤੱਕ ਅਸੀਂ ਆਪਣਾ ਆਪਾ ਗੁਰੂ ਅੱਗੇ ਨਹੀਂ ਰੱਖਦੇ। ਇਹ ਗੁਰੂ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਪਿਆਰ ਵਾਲਿਓ, ਗੁਰ ਪੂਰੇ ਹਰ ਨਾਮ ਦਿਰੜਾਇਆ, ਬਿਨ ਨਾਮ ਹੈ ਜੀਵਨ ਬਿਰਥਾ, ਬੀਤ ਜਹ ਹੈ ਬੀਤ ਜਹ ਹੈ ਜਨਮ ਅਕਾਜਰੇ। ਹੇ ਪਿਆਰਿਆ, ਤੇਰਾ ਜਨਮ ਬੀਤਦਾ ਜਾਂਦਾ ਈ, ਇੱਕ ਇੱਕ ਸਾਹ ਕੀਮਤੀ ਤੇ ਇੱਕ ਇੱਕ ਸਾਹ ਗੁਰੂ ਤੋਂ ਵਿਅਰਥ ਤੁਰਿਆ ਜਾਂਦਾ ਈ। ਅਜੋ ਕੁਛ ਵਿਗੜਿਓ ਨਹੀਂ, ਅਜੇ ਤੇਰਾ ਕੁਛ ਨਹੀਂ ਵਿਗੜਿਆ, ਹੁਣ ਵੀ ਅਜੇ ਵੀ ਸੰਭਲ ਜਾ, ਅਜੇ ਵੀ ਮੋੜ ਕੱਟ ਲਾ, ਅਜੇ ਵੀ ਗੁਰੂ ਚਰਨਾਂ ਵਿੱਚ ਆ ਜਾ, ਕੁਛ ਨਹੀਂ ਵਿਗੜਿਆ। ਜੇ ਅਜੇ ਵੀ ਆ ਜਾਏਗਾ ਤੇ ਜਦੋਂ ਆ ਗਏ ਨਾ ਸਵੇਰ ਦਾ ਕਹਿੰਦੇ ਭੁੱਲਿਆ ਹੋਇਆ ਸ਼ਾਮਾਂ ਨੂੰ ਘਰੇ ਆ ਜਾਵੇ ਨਾ, ਉਹ ਭੁੱਲਿਆ ਨਹੀਂ ਮੰਨਿਆ ਜਾਂਦਾ। ਜਿਹੜਾ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਜਾਂਦਾ ਹੈ ਨਾ, ਉਹਦੀ ਭੁੱਲ ਗੁਰੂ ਫਿਰ ਬਖਸ਼ ਦਿੰਦਾ ਹੈ, ਪਰ ਜਿਹੜਾ ਗੁਰੂ ਚਰਨਾਂ ਵਿੱਚ ਹਾਜ਼ਰ ਨਹੀਂ ਹੁੰਦਾ, ਫਿਰ ਉਹਦੀ ਹਾਲਤ ਸਾਡੀਆਂ ਅੱਖਾਂ ਦੇ ਸਾਹਮਣੇ, ਸੰਸਾਰ ਅੰਦਰ ਮਾਨਸਿਕ ਪੀੜਾ ਦਾ ਸਤਾਇਆ ਹੋਇਆ ਮਨੁੱਖ। ਮੈਂ ਇੱਕ ਗੱਲ ਕਰਾਂ ਸੰਗਤ ਜੀ, ਸਰੀਰਕ ਪੀੜਾ ਛੋਟੀ ਹੈ ਤੇ ਮਾਨਸਿਕ ਪੀੜਾ ਵੱਡੀ ਹੈ। ਜਿਨ੍ਹਾਂ ਨੇ ਹੰਢਾਈ ਹੋਵੇਗੀ ਇਹ ਅਨੁਭਵ ਉਹਨਾਂ ਨੂੰ ਹੋਇਆ ਹੋਵੇਗਾ, ਅਹਿਸਾਸ ਹੋ ਜਾਂਦਾ ਹੈ ਭਾਵੇਂ ਦੇਰ ਬਾਅਦ ਹੋਵੇ, ਪਰ ਕਈ ਵਾਰ ਵਕਤ ਬੀਤ ਜਾਣ ਤੋਂ ਬਾਅਦ ਅਹਿਸਾਸ ਹੋਇਆ ਕੰਮ ਕਿਸੇ ਨਹੀਂ ਆਉਂਦਾ। ਜੇ ਵਕਤ ਨਾਲ ਆ ਜਾਵੇ ਫਿਰ ਸਮਝ ਆਉਂਦੀ ਹੈ। ਤੇ ਜੇ ਅਸੀਂ ਗੁਰੂ ਦੇ ਚਰਨਾਂ ਚ ਦੇਰ, ਕਿਉਂਕਿ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਕੀਤਾ, ਕਹਿੰਦੇ ਨਹਿ ਬਲੰਬ ਧਰਮੰ, ਕਹਿੰਦੇ ਧਰਮ ਦਾ ਕਰਮ ਕਰਨ ਲੱਗਿਆ, ਗੁਰੂ ਦੇ ਚਰਨਾਂ ਵਿੱਚ ਆਪਣਾ ਸਮਰਪਣ ਕਰਨ ਲੱਗਿਆ ਦੇਰੀ ਨਾ ਕਰਿਓ। ਨਹਿ ਬਲੰਬ ਧਰਮੰ, ਤੇ ਗੁਰੂ ਕੀ ਕਹਿੰਦਾ ਹੈ, ਬਲੰਬ ਪਾਪੰ, ਕਹਿੰਦੇ ਜੇ ਕਿਤੇ ਪਾਪ ਦਾ ਕੰਮ ਹੋਵੇ, ਬੁਰਾ ਕਰਮ ਹੋਵੇ ਤੇ ਬੇਸ਼ੱਕ ਰੁਕ ਜਾਓ, ਫਿਰ ਰੁਕਣਾ ਚਾਹੀਦਾ, ਫਿਰ ਤੇ ਰੁਕਣਾ ਚਾਹੀਦਾ ਨਾ, ਹਰ ਹਾਲਤ ਰੁਕੋ। ਸੋ ਅਸੀਂ ਆਪਣਾ ਆਪਾ ਗੁਰੂ ਅੱਗੇ ਸਮਰਪਣ ਕਰਨ ਲੱਗਿਆਂ, ਗੁਰੂ ਅੱਗੇ ਰੱਖਣ ਲੱਗਿਆਂ, ਦੇਰ ਨਹੀਂ ਕਰਨੀ। ਗੁਰੂ ਦੇ ਚਰਨਾਂ ਵਿੱਚ ਆਪਣਾ ਆਪ ਰੱਖ ਕੇ ਗੁਰੂ ਦੇ ਉਪਦੇਸ਼ ਨੂੰ ਸੁਰਤ ਵਿੱਚ ਵਸਾਉਣਾ ਹੈ, ਪਰ ਵਸਾਉਣਾ ਤਾਂ ਹੀ ਵਸੇਗਾ ਜੇ ਅਸੀਂ ਗੁਰੂ ਦੇ ਚਰਨਾਂ ਦੀ ਟੇਕ ਲਵਾਂਗੇ। ਨਹੀਂ ਤੇ ਕੀ ਹੈ, ਮੁੱਖ ਆਵਤ ਤਾਂ ਕਹਿ ਦੁਰਗੰਧ, ਨਹੀਂ ਤੇ ਮੂੰਹ ਦੇ ਅੰਦਰੋਂ ਦੁਰਗੰਧ ਆਉਂਦੀ, ਬਦਬੂ ਆਉਂਦੀ। ਕਾਹਦੀ ਬਦਬੂ ਆਉਂਦੀ ਜੀ? ਹਉਮੈ ਦੀ, ਹੰਕਾਰ ਦੀ, ਲੋਭ ਦੀ, ਤੇ ਕਈ ਕਿਸਮ ਦੀਆਂ ਅੰਦਰ ਈਗੋ ਦੀ, ਕਈ ਕਿਸਮ ਅੰਦਰ ਈਰਖਾ ਦੀ, ਦਵੈਸ਼ ਦੀ, ਇਹ ਆਉਂਦੀ ਹੈ। ਗੁਰੂ ਕਿਰਪਾ ਕਰਦਾ ਹੈ ਜਦੋਂ ਆਪਣਾ ਅਸੀਂ ਗੁਰੂ ਅੱਗੇ ਰੱਖਦੇ ਤੇ ਗੁਰੂ ਤਰਸ ਕਰਦਾ ਹੈ। ਅਕਾਲ ਦਾ ਤਖਤ, ਅਕਾਲ ਦੀ ਬਾਣੀ ਤੇ ਅਕਾਲ ਦੀ ਫੌਜ। ਸੰਗਤ ਜੀ, ਇਹ ਬੜੀ ਵੱਡੀ ਸਾਡੇ ਤੇ ਤਰਸ ਕੀਤਾ ਮੇਰੇ ਸਾਹਿਬ ਜੀ ਨੇ। ਮੈਂ ਇੱਕ ਬੇਨਤੀ ਹੋਰ ਕਰਦਾ ਜਾਵਾਂ, ਜਦੋਂ ਅਸੀਂ ਸੰਸਾਰ ਅੰਦਰ ਝਾਤ ਮਾਰਦੇ ਹਾਂ, ਆਪਾਂ ਰੋਜ਼ ਇੱਕ ਪੜ੍ਹਦੇ ਹਾਂ ਜੀ, ਮੇਰੇ ਅੰਦਰ ਇੱਕ ਸਵਾਲ ਉਤਪੰਨ ਹੋਇਆ ਕੀ ਪੜ੍ਹਦੇ ਹਾਂ? ਅਰਦਾਸ ਤੋਂ ਬਾਅਦ ਹਰ ਥਾਂ ਤੇ ਇੱਕ ਦੋਹਰਾ ਪੜ੍ਹਦੇ, ਆ ਗਿਆ ਭਾਈ ਅਕਾਲ ਕੀ ਤਬੈ ਚਲਾਇਓ। ਇਹ ਕਿਹਦੀ ਆਗਿਆ ਨਾਲ ਚੱਲਿਆ ਜੀ? ਪੰਥ ਕਿਹਨੇ ਚਲਾਇਆ? ਅਕਾਲ ਪੁਰਖ ਦੀ ਆਗਿਆ ਹੋਈ ਹੈ, ਕਿਸੇ ਬੰਦੇ ਦੀ ਆਗਿਆ ਨਾਲ ਨਹੀਂ ਇਹ ਪੰਥ ਚੱਲਿਆ। ਆਗਿਆ ਭਾਈ ਅਕਾਲ ਕੀ ਤਬੈ ਚਲਾਇਓ ਪੰਥ, ਤੇ ਤਾਂ ਇਹ ਪੰਥ ਚੱਲਿਆ। ਤੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਮਾਨਿਓ ਗ੍ਰੰਥ। ਤੇ ਅਸੀਂ ਅਖੀਰ ਦੇ ਉੱਤੇ ਇੱਕ ਦੋ ਪੰਕਤੀਆਂ ਹੋਰ ਵੀ ਇਹਦੇ ਵਿੱਚ ਪੜ੍ਹਦੇ ਹਾਂ, ਰਾਜ ਕਰੇਗਾ ਖਾਲਸਾ। ਤੇ ਮੇਰੇ ਇੱਕ ਦਿਨ ਬੀੜ ਬਾਬਾ ਬੁੱਢਾ ਸਾਹਿਬ ਦੇ ਸਾਲਾਨਾ ਜੋੜ ਮੇਲੇ ਤੇ 209 ਨੌਜਵਾਨ ਸਾਡਾ, ਜਿਨ੍ਹਾਂ ਨੇ ਸਿਰ ਤੇ ਪੀਲੇ ਪਰਨੇ ਬੱਧੇ, ਮੋਟਰਸਾਈਕਲਾਂ ਤੇ ਚੜੇ ਆਉਣ, ਮੂੰਹ ਤੇ ਨਾ ਦਾੜਾ ਨਾ ਸਿਰ ਤੇ ਕੇਸ, ਇਹ ਵੀ ਲੱਗਦਾ ਸੀ ਪਰਨੇ ਬੱਧੇ ਸੀ ਪਰ ਲੱਗਦਾ ਸੀ ਜਿਵੇਂ ਕੇਸ ਵੀ ਨਹੀਂ ਹੈਗੇ, ਪਰ ਉਹਨਾਂ ਦੇ ਅੰਦਰ ਦਾ ਜੋਸ਼ ਠਾਠਾ ਮਾਰ ਰਿਹਾ ਸੀ। ਤੇ ਉਹ ਉੱਚੀ ਉੱਚੀ ਪੜ੍ਹ ਰਹੇ ਸੀ, ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ। ਮੈਂ ਰੋਕ ਕੇ ਪੁੱਛਿਆ, ਗੁਰਮੁਖੋ ਇਹ ਗੱਲ ਜਾਣਕਾਰੀ ਦਿਓ ਕਿ ਕਿਹੜੇ ਖਾਲਸੇ ਨੇ ਰਾਜ ਕਰਨਾ ਹੈ? ਉਹ ਚੁੱਪ ਹੋ ਗਏ। ਮੈਂ ਪੁੱਛਿਆ ਕਿ ਕਿਸ ਵਕਤ ਕਰਨਾ ਹੈ? ਉਹ ਚੁੱਪ ਹੋ ਗਏ। ਮੈਂ ਪੁੱਛਿਆ ਕਿ ਇਹ ਖਾਲਸੇ ਦਾ ਰਾਜ ਹੈ ਕਿ ਇਹੀ ਦੱਸ ਦਿਓ? ਉਹ ਚੁੱਪ ਹੋ ਗਏ। ਤਕਰੀਬਨ 2500 ਸਕੂਲਾਂ ਚ ਜਾਣ ਦਾ ਮੌਕਾ ਮਿਲਿਆ, 6000 ਪਿੰਡ ਵਿੱਚ ਜਾਣ ਦਾ ਮੌਕਾ ਮਿਲਿਆ। ਮੈਂ ਜਦੋਂ ਪਿੰਡਾਂ ਚ ਸਕੂਲਾਂ ਚ ਵਿਚਰਿਆ, ਬੱਚਿਆਂ ਨੂੰ ਇਹ ਸਵਾਲ ਪੁੱਛਿਆ, ਤੇ ਤਕਰੀਬਨ 3 ਕੁ ਬੱਚਿਆਂ ਨੇ ਇਹਦਾ ਉੱਤਰ ਦਿੱਤਾ। ਸ਼ੁਕਰ ਮਨਾਇਆ। ਪਾਤਸ਼ਾਹ ਕਿਸੇ ਨੇ ਉੱਤਰ ਦੇਣ ਵਾਲੀਆਂ ਗੁਰੂਆਂ ਸਾਡੇ ਅਜੇ ਵੀ ਪੰਥ ਵਿੱਚ ਕੌਮ ਵਿੱਚ ਹੈ ਨਾ। ਤੇ ਜਦੋਂ ਪੁੱਛਿਆ ਮੈਂ ਕਿਹਾ ਜੇ ਤਾਂ ਗੁੰਡਾਗਰਦੀ ਦਾ ਰਾਜ ਹੈ ਖਾਲਸੇ ਦਾ ਤੇ ਸਾਨੂੰ ਨਹੀਂ ਚਾਹੀਦਾ, ਖਾਲਸੇ ਦਾ ਰਾਜ ਹੈ ਕਿ ਇਹ ਲਾਈਨ ਸਾਨੂੰ, ਮੈਂ ਸਮੁੱਚੇ ਪੰਥ ਨੂੰ ਕਹਿਣਾ ਕਿ ਕਲੀਅਰ ਹੋਣੀ ਚਾਹੀਦੀ ਹੈ। ਬੜੀਆਂ ਗੱਲਾਂ ਕਰਦੇ ਹਾਂ ਪਰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਹੈ ਜੀ ਖਾਲਸੇ ਦਾ ਰਾਜ ਹੈ ਸਰਬੱਤ ਦੇ ਭਲੇ ਦਾ ਰਾਜ, ਇਹ ਗੱਲ ਸਮਝ ਲਿਓ, ਸਰਬੱਤ ਦੇ ਭਲੇ ਦਾ ਰਾਜ। ਤੇ ਜਿਹੜਾ ਸਰਬੱਤ ਦੇ ਭਲੇ ਦਾ ਰਾਜ ਹੈ ਉਹ ਦੁਨੀਆਂ ਦੀ ਧਰਤੀ ਦਾ ਉਹ ਟੁਕੜਾ ਦੱਸਿਓ ਜਿੱਥੇ ਚਾਹੀਦਾ ਨਹੀਂ, ਕਿਸ ਧਰਤੀ ਤੇ ਕਰਨਾ, ਮਤਲਬ ਪੂਰਾ ਸੰਸਾਰ ਚਾਹੁੰਦਾ ਕਿ ਸਰਬੱਤ ਦੇ ਭਲੇ ਦਾ ਰਾਜ ਹੋਵੇ। ਜਿੰਨੇ ਸੰਸਾਰ ਦੇ ਅੰਦਰ ਰਾਜ ਨੇ ਉਹ ਰਾਜਾਂ ਦੇ ਅੰਦਰ ਕਈ ਤਰ੍ਹਾਂ ਦੀ ਲੁੱਟ ਕਸੁੱਟ ਹੁੰਦੀ ਹੈ, ਸੰਸਾਰ ਤੇ ਜਗਤ ਰਾਜਾਂ ਵਿੱਚ ਲੁੱਟਿਆ ਜਾਂਦਾ ਹੈ, ਲੇਕਿਨ ਜਿਹੜਾ ਖਾਲਸੇ ਦਾ ਰਾਜ ਹੈ ਉਹ ਤੇ ਸਰਬੱਤ ਦੇ ਭਲੇ ਦਾ ਰਾਜ ਹੈ। ਇਹ ਸਾਰਾ ਸੰਸਾਰ ਚਾਹੁੰਦਾ ਹੈ ਕਿ ਅਜਿਹਾ ਰਾਜ ਮਿਲ ਜਾਵੇ, ਤੇ ਅਜਿਹਾ ਰਾਜ ਬਣੇਗਾ ਕਿਵੇਂ? ਇਹ ਚਾਰ ਸਵਾਲ ਮੇਰੇ ਅੰਦਰ ਹੋਰ ਖਿਆਲ ਉਤਪੰਨ ਹੋਇਆ ਕਿ ਰਾਜ ਬਣਾਉਣ ਵਾਸਤੇ ਚਾਹੀਦਾ ਕੀ ਹੈ। ਫਿਰ ਇਸ ਤੇ ਥੋੜਾ ਜਿਹਾ ਗੁਰੂ ਦੇ ਚਰਨਾਂ ਚ ਸਿਰ ਰੱਖਿਆ ਤੇ ਸਮਝ ਆਈ ਰਾਜ ਬਣਾਉਣ ਵਾਸਤੇ ਚਾਰ ਚੀਜ਼ਾਂ ਚਾਹੀਦੀਆਂ। ਨੋਟ ਕਰਿਓ ਜੀ, ਚਾਰ ਚੀਜ਼ਾਂ ਚਾਹੀਦੀਆਂ ਜੇ ਰਾਜ ਬਣਾਉਣ ਲਈ। ਕਿਹੜੀਆਂ ਕਿਹੜੀਆਂ? ਸਭ ਤੋਂ ਪਹਿਲੀ ਗੱਲ ਕਿ ਰਾਜ ਬਣਾਉਣ ਵਾਸਤੇ ਕੋਈ ਧੁਰਾ ਚਾਹੀਦਾ ਹੈ, ਉਹ ਧੁਰਾ ਚਾਹੀਦਾ ਹੈ ਕੋਈ ਕੇਂਦਰੀ ਸਥਾਨ ਚਾਹੀਦਾ ਹੈ ਜਿੱਥੋਂ ਸਰਬੱਤ ਦੇ ਭਲੇ ਦੀ ਗੱਲ ਹੋਵੇ, ਜਿੱਥੇ ਸਰਬੱਤ, ਕਿਉਂਕਿ ਸਰਬੱਤ ਦੇ ਭਲੇ ਦਾ ਰਾਜ ਹੈ। ਤੇ ਸਿੱਖੋ ਇੱਕ ਸਵਾਲ ਕਿ ਕੀ ਸਾਡੇ ਕੋਲੇ ਕੋਈ ਅਜਿਹਾ ਧੁਰਾ ਹੈ, ਕੇਂਦਰੀ ਸਥਾਨ ਹੈ ਜਿੱਥੋਂ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੋਵੇ? ਤੇ ਹਾਂ ਦੇ ਵਿੱਚ ਉੱਤਰ ਮਿਲੇਗਾ, ਹਾਂ ਗੁਰੂ ਨੇ ਦਿੱਤਾ ਸਾਨੂੰ ਤਖ਼ਤ ਅਕਾਲ ਦਾ ਜਿਹੜਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ। ਸੋ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੇ ਉਸ ਰਾਜ ਨੇ ਚੱਲਣੇ ਤੇ ਹੁਕਮ ਅਕਾਲ ਦੇ ਨਾਲ ਚੱਲਣਾ ਹੈ, ਬੰਦਾ ਆਪਣੀ ਮਰਜ਼ੀ ਨਾਲ ਚਲਾਏਗਾ ਤੇ ਉਹ ਰਾਜ ਰਾਜ ਨਹੀਂ ਹੋਵੇਗਾ। ਜਿਹੜਾ ਰਾਜ ਤਖ਼ਤ ਅਕਾਲ ਦੇ ਅਧੀਨ ਹੋਏਗਾ ਉਹ ਰਾਜ ਹੋਏਗਾ। ਤਖ਼ਤ ਅਕਾਲ ਦੇ ਅਧੀਨ ਕੀਤਾ ਹੋਇਆ ਰਾਜ, ਪਹਿਲੀ ਗੱਲ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚਾਰ ਦਰਵਾਜ਼ੇ ਨੇ ਪੂਰੇ ਸੰਸਾਰ ਵਾਸਤੇ, ਜਿੱਥੇ ਸਾਂਝੀਵਾਲਤਾ ਦਾ ਉਪਦੇਸ਼ ਹੈ, ਜਿੱਥੇ ਕੋਈ ਊਚ ਨੀਚ ਨਹੀਂ, ਜਿੱਥੇ ਕੋਈ ਇਸ਼ਨਾਨ ਕਰ ਸਕਦਾ ਹੈ, ਕੋਈ ਲੰਗਰ ਛਕ ਸਕਦਾ ਹੈ, ਕੋਈ ਸੰਗਤ ਕਰ ਸਕਦਾ ਹੈ ਤੇ ਕੋਈ ਪੰਗਤ ਕਰ ਸਕਦਾ ਹੈ, ਕੋਈ ਊਚ ਨੀਚ, ਗਰੀਬ ਅਮੀਰ, ਜਾਤ ਪਾਤ, ਰਾਜਾ ਪਰਜਾ ਦਾ ਕੋਈ ਭੇਦ ਭਾਵ ਨਹੀਂ ਹੈ। ਇਹ ਰਾਜਵਾਦ ਨੂੰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਕੀ ਚਾਹੀਦਾ? ਕੇਂਦਰੀ ਸਥਾਨ, ਕੇਂਦਰੀ ਧੁਰਾ, ਤੇ ਦੂਸਰਾ ਚਾਹੀਦਾ ਉਸ ਰਾਜ ਨੂੰ ਚਲਾਉਣ ਵਾਸਤੇ ਸੰਵਿਧਾਨ। ਜਿੰਨੇ ਸੰਸਾਰ ਦੇ, ਪੂਰੀ ਦੁਨੀਆਂ ਦੇ ਸੰਵਿਧਾਨ ਵੱਖ ਵੱਖ ਦੇਸ਼ਾਂ ਦੇ ਹੈ, ਉਹਨਾਂ ਸੰਵਿਧਾਨਾਂ ਦੇ ਵਿੱਚ ਲੱਖਾਂ ਚੋਰ ਮੋਰੀਆਂ ਹੋਣਗੀਆਂ, ਹਜ਼ਾਰਾਂ ਚੋਰ ਮੋਰੀਆਂ ਹੋਣਗੀਆਂ, ਲੇਕਿਨ ਇੱਕ ਸੰਵਿਧਾਨ ਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਬਖਸ਼ਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਹਦੇ ਵਿੱਚ ਕੋਈ ਚੋਰ ਮੋਰੀ ਨਹੀਂ, ਸਮੁੱਚੇ ਸੰਸਾਰ ਨੂੰ ਕਲਾਵੇ ਵਿੱਚ ਲੈਂਦਾ ਹੈ, ਇਹ ਸਾਂਝੀਵਾਲਤਾ ਦਾ ਉਪਦੇਸ਼ ਦਿੰਦਾ ਹੈ, ਯਾਦ ਰੱਖਿਓ। ਤੇ ਤੀਜੀ ਚੀਜ਼ ਕੀ ਚਾਹੀਦੀ ਹੈ? ਤੀਜੀ ਚੀਜ਼ ਚਾਹੀਦੀ ਹੈ, ਪਹਿਲੀ ਚਾਹੀਦੀ ਹੈ ਧੁਰਾ, ਦੂਜੀ ਚਾਹੀਦਾ ਹੈ ਸੰਵਿਧਾਨ। ਤੇ ਸਿੱਖੋ ਸਾਡੇ ਕੋਲ ਸੰਵਿਧਾਨ ਵੀ ਹੈ, ਸਾਡੇ ਕੋਲ ਧੁਰਾ ਵੀ ਹੈ, ਤੇ ਤੀਜੀ ਚੀਜ਼ ਇਸ ਰਾਜ ਨੂੰ, ਉਸ ਰਾਜ ਨੂੰ ਚਲਾਉਣ ਵਾਸਤੇ, ਉਸ ਸੰਵਿਧਾਨ ਨੂੰ ਲਾਗੂ ਕਰਨ ਵਾਸਤੇ ਚਾਹੀਦੀ ਫੌਜ। ਤੇ ਫੌਜ ਕਿਹੜੀ? ਅਕਾਲ ਦੀ ਹੋਵੇ। ਫਿਰ ਜੇ ਬਾਣੀ ਅਕਾਲ ਦੀ ਹੈ, ਤਖ਼ਤ ਅਕਾਲ ਦਾ, ਧੁਰਾ ਅਕਾਲ ਦਾ ਹੈ, ਤੇ ਫਿਰ ਉਸ ਰਾਜ ਨੂੰ ਚਲਾਉਣ ਲਈ ਫੌਜ ਵੀ ਅਕਾਲ ਦੀ ਚਾਹੀਦੀ ਹੈ। ਇਹ ਅਕਾਲੀ ਫੌਜ ਹੀ ਇਹਨੂੰ ਚਲਾ ਸਕਦੀ, ਵਰਨਾ ਹੋਰ ਕੌਣ ਚਲਾ ਸਕਦਾ? ਸੋ ਜਿਹੜੀ ਵਾਹਿਗੁਰੂ ਦੀ ਬਣਾਈ ਹੋਈ ਫੌਜ ਹੈ, ਜਿਹੜੀ ਅਕਾਲ ਪੁਰਖ ਵਾਹਿਗੁਰੂ ਨੇ ਬਣਾਈ ਹੋਈ ਫੌਜ ਹੈ, ਉਹ ਫੌਜ ਹੀ ਉਸ ਰਾਜ ਨੂੰ ਚਲਾ ਪਾਏਗੀ। ਗੱਲ ਨੂੰ ਸਮਝਿਓ ਜੇ, ਗੰਭੀਰਤਾ ਨਾਲ ਸਮਝਿਓ ਜੇ। ਤੇ ਚੌਥੀ ਚੀਜ਼ ਕੀ ਚਾਹੀਦੀ ਹੈ? ਮੈਂ ਕਲੀਅਰ ਕਰਦਾ ਜਾਵਾਂ, ਚੌਥੀ ਚੀਜ਼ ਚਾਹੀਦੀ ਉਸ ਰਾਜ ਨੂੰ ਚਲਾਉਣ ਲਈ, ਪੈਸਾ ਚਾਹੀਦਾ ਹੈ, ਕਿਉਂਕਿ ਪੈਸੇ ਤੋਂ ਬਿਨਾਂ ਤਾਂ ਰਾਜ ਨਹੀਂ ਨਾ ਚੱਲੇਗਾ। ਸਾਡੇ ਗੁਰੂ ਸਾਹਿਬ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਵੱਡਾ ਤਰਸ ਕਰਕੇ ਇੱਕ ਸਾਨੂੰ ਵਿਧੀ ਵਿਧਾਨ ਉਹ ਵੀ ਦਿੱਤਾ ਦਸਵੰਧ ਦਾ। ਜਿਸ ਦਿਨ ਰਾਜ ਅਕਾਲ ਦਾ, ਅਕਾਲ ਤਖ਼ਤ ਦੇ ਅਧੀਨ, ਜਿਸ ਦਿਨ ਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਵਿਧਾਨ ਮੁਤਾਬਕ, ਜਿਸ ਦਿਨ ਰਾਜ ਇਹ ਸੰਵਿਧਾਨ ਨੂੰ ਲਾਗੂ ਕਰਾਉਣ ਵਾਲੀ ਫੌਜ, ਤੇ ਇਹ ਮਰਿਆਦਾ ਦਸਵੰਧ ਦੀ ਜਿਹੜੀ ਗੁਰੂ ਨੇ ਦਿੱਤੀ, ਪੈਸਾ ਦਸਵੰਧ ਦਾ ਹੋਏਗਾ, ਤੇ ਫਿਰ ਤੁਹਾਨੂੰ 28% GST ਨਹੀਂ ਦੇਣਾ ਪਏਗਾ, ਨਾ ਰੋਡ ਟੈਕਸ ਦੇਣਾ ਪਏਗਾ, ਨਾ ਟੋਲ ਟੈਕਸ ਦੇਣਾ ਪਏਗਾ। ਇਹ ਸਾਰੀਆਂ ਖੇਡਾਂ ਕਦੋਂ ਬਣ ਗਈਆਂ? ਇਹ ਸੰਸਾਰ ਦੀ ਲੁੱਟ ਕਸੁੱਟ ਨਹੀਂ ਹੋਵੇਗੀ ਜਦੋਂ ਅਸੀਂ ਉਸ ਗੁਰੂ ਦੇ ਆਸ਼ੇ ਵਿੱਚ ਸੁਰਤ ਵਿੱਚ, ਨਹੀਂ ਤੇ ਇਹਦੇ ਤੋਂ ਬਿਰਥਾ ਜੀਵਨ ਜਿਹੜਾ ਹੈ ਉਹ ਨਿਰਾਰਥਕ ਜੀਵਨ ਹੈ, ਸਾਰਥਕ ਜੀਵਨ ਨਹੀਂ। ਸੰਸਾਰ ਦੇ ਅੰਦਰ ਜਿੰਨੇ ਰਾਜੇ ਨੇ ਉਹ ਆਪ ਵੀ ਨਿਰਾਰਥਕ ਜੀਵਨ ਜੀਂਦੇ ਨੇ, ਲੇਕਿਨ ਉਹ ਸੰਸਾਰ ਦੇ ਅੰਦਰ ਆਪ ਤਾਂ ਨਿਰਾਰਥਕ ਜੀਵਨ ਜੀਂਦੇ ਹੀ ਨੇ ਤੇ ਸੰਸਾਰ ਦੀ ਲੁੱਟ ਘਸੁੱਟ ਕਰਕੇ ਸੰਸਾਰ ਨੂੰ ਵੀ ਪਰੇਸ਼ਾਨੀਆਂ ਵਿੱਚ ਘੇਰੇ ਰਹਿੰਦਾ ਹੈ, ਸੰਸਾਰ ਵੀ ਦੁਖੀ ਰਹਿੰਦਾ ਹੈ। ਪਰ ਜਿਹੜਾ ਰਾਜ ਅਕਾਲ ਪੁਰਖ ਦੇ ਹੁਕਮ ਵਿੱਚ ਹੋਏਗਾ ਉਹੀ ਜੀਵਨ ਜਿਹੜਾ ਹੈ ਸਫਲਾ ਹੋਏਗਾ, ਜਦੋਂ ਅਸੀਂ ਗੁਰੂ ਦੇ ਹੁਕਮ ਵਿੱਚ, ਨਹੀਂ ਤੇ ਗੁਰੂ ਦੇ ਹੁਕਮ ਤੋਂ ਬਿਨਾਂ। ਸਤਿਗੁਰੂ ਜੀ ਕਹਿੰਦੇ ਗੁਰ ਪੂਰੇ ਹਰ ਨਾਮ ਦ੍ਰਿੜਾਇਆ, ਜਦੋਂ ਪੂਰੇ ਗੁਰੂ ਤੋਂ ਨਾਮ ਲੈ ਕੇ ਸੁਰਤ ਵਿੱਚ ਵਸਾ ਕੇ ਅਸੀਂ ਆਪਣਾ ਜੀਵਨ ਚਲਾਇਆ, ਸੰਸਾਰ ਚਲਾਇਆ, ਤੇ ਫਿਰ ਸਾਡਾ ਭਲਾ ਹੋਏਗਾ। ਬਾਣੀ ਨੇ ਕੀ ਕਿਹਾ, ਜਿਹੜੀ ਆਪਾਂ ਆਈਏ ਉਸ ਵਿਸ਼ੇ ਵੱਲ, ਬਿਨ ਨਾਮ ਹੈ ਜੀਵਨ ਬਿਰਥਾ, ਤੇ ਨਾਮ ਤੋਂ ਬਿਨਾਂ ਜੀਵਨ ਨਹੀਂ ਤੇ ਵਿਅਰਥ ਨਿਰਾਰਥਕ ਹੈ
1: ਰਹਾਓ।
0: ਸਤਿਗੁਰੂ ਜੀ ਠਹਿਰਾਓ ਦੇ ਕੇ ਹੁਕਮ ਕਰਦੇ ਹਨ ਤੇ ਇਹ ਜਿਹੜਾ ਆਪ ਜੀਆਂ ਨੇ ਅੰਮ੍ਰਿਤ ਬਚਨ ਸਰਵਣ ਕੀਤਾ ਇਹ ਕੇਂਦਰੀ ਭਾਵ ਹੈ, ਬਾਕੀ ਪੰਕਤੀਆਂ ਇਸ ਇਹਨਾਂ ਦੋਨਾਂ ਪੰਕਤੀਆਂ ਦੀ ਵਿਆਖਿਆ

0: ਗੁਰੂ ਤੋਂ ਬਿਨਾਂ, ਜਿਹੜੇ ਗੁਰੂ ਤੋਂ ਬਿਨਾਂ ਮੂਰਖ ਲੋਕ ਨੇ, ਜਿਹੜੇ ਕਿਹੜੇ ਮੂਰਖ ਲੋਕ ਨੇ, ਮਨਮੁੱਖ, ਜਿਹੜੇ ਮਨ ਦੇ ਪਿੱਛੇ ਚੱਲਦੇ ਆ। ਮਨ ਦੇ ਪਿੱਛੇ ਚੱਲਣ ਵਾਲਾ ਸੰਸਾਰ ਮੂਰਖ ਹੈ ਤੇ ਗੁਰੂ ਦੇ ਪਿੱਛੇ ਚੱਲਣ ਵਾਲਾ ਹੀ ਭਗਤ ਹੈ, ਗੁਰੂ ਕਾ ਸਿੱਖ ਹੈ। ਜਿਹਨੇ ਸਿੱਖਿਆ ਗੁਰੂ ਕੋਲੋਂ ਲਈ ਹੈ ਉਹ ਗੁਰੂ ਕਾ ਸਿੱਖ ਹੈ, ਗੁਰੂ ਦੇ ਆਸ਼ੇ ਵਿੱਚ ਚੱਲਣ ਵਾਲਾ। ਪਰ ਜਿਹੜਾ ਆਪਣੇ ਮਨ ਦੀ ਗੱਲ ਮਨਾਉਣ ਵਾਸਤੇ ਪੱਬਾ ਭਾਰ ਹੋਵੇ ਉਹਨੂੰ ਸਤਿਗੁਰੂ ਜੀ ਨੇ ਕੀ ਕਿਹਾ, ਗੋਰ ਬਿਨ ਗੁਰ ਮੂੜ ਭਏ ਹੈ। ਉਹ ਮੂਰਖ ਹੋਏ ਨੇ, ਉਹ ਮੂਰਖ ਨੇ ਜਿਨ੍ਹਾਂ ਨੇ ਮਨ ਦੇ ਪਿੱਛੇ ਤੇ ਮਨਮੁੱਖ ਤੇ ਮੋਹ ਮਾਇਆ ਨਿਤ ਫਾਥਾ, ਉਹ ਮੋਹ ਦੇ ਮਾਇਆ ਦੇ ਮੋਹ ਵਿੱਚ, ਸੰਸਾਰ ਦੇ ਮੋਹ ਵਿੱਚ, ਰਾਜ ਦੇ ਮੋਹ ਵਿੱਚ, ਉਹ ਕਈ ਤਰ੍ਹਾਂ ਦੇ ਪਦਾਰਥਾਂ ਦੇ ਮੋਹ ਵਿੱਚ, ਵਿਸ਼ੇ ਵਿਕਾਰਾਂ ਦੇ ਮੋਹ ਵਿੱਚ ਫਸੇ ਹੋਏ ਨੇ, ਉਹ ਦਿਨ ਰਾਤ ਫਸੇ ਰਹਿੰਦੇ ਨੇ।
1: ਤਿੰਨ ਸਾਧੂ ਚਰਨ ਨਾ ਸੇਵੇ ਕਬ ਹੋ, ਤਿੰਨ ਸਭ ਜਨਮ ਅਕਥ।
0: ਤਿੰਨ ਸਾਧੂ ਚਰਨ ਨਾ ਸੇਵੇ ਕਬ ਹੋ, ਜਿਸ ਮਨੁੱਖ ਨੇ ਕਦੀ ਗੁਰੂ ਦਾ ਨਾਂ ਲਿਆ ਹੀ ਨਹੀਂ, ਜਿਹਨੇ ਕਦੀ ਗੁਰੂ ਗੁਰੂ ਕੀਤਾ ਹੀ ਨਹੀਂ, ਜਿਹਨੇ ਆਪਣੇ ਸੁਰਤ ਵਿੱਚ ਪਰਮਾਤਮਾ ਦੀ ਜਾਤ ਦੇ ਥਾਂ ਤੇ ਵਿਸ਼ੇ ਵਿਕਾਰ ਤੇ ਲੋਭ ਲਾਲਚ ਆਪਣੇ ਸੁਰਤ ਵਿੱਚ ਵਸਾਏ ਹੋਏ ਨੇ, ਉਸ ਮਨੁੱਖ ਦਾ ਜਿਹੜਾ ਜੀਵਨ ਹੈ ਨਾ ਉਹ ਨਿਰਾਰਥਕ ਜੀਵਨ ਹੈ। ਸਾਰਾ ਜਨਮ ਉਹ ਅਜਾਈ ਗਵਾ ਦਿੰਦਾ ਹੈ, ਉਹ ਆਪਣਾ ਜਨਮ ਵਿਅਰਥ ਗਵਾ ਦਿੰਦਾ ਹੈ। ਉਹਦੇ ਆਉਣਾ ਸੰਸਾਰ ਤੇ ਵੀ, ਧਰਤੀ ਤੇ ਵੀ ਬੋਝ ਹੈ, ਉਹਦਾ ਸੰਸਾਰ ਵਿੱਚ ਵਿਚਰਨਾ ਵੀ ਬੋਝ ਹੈ, ਸੰਸਾਰ ਵਿੱਚ ਰਹਿਣਾ ਵੀ ਬੋਝ ਹੈ। ਕਿਉਂਕਿ ਨਾਮ ਤੋਂ ਬਿਨਾਂ, ਗੁਰੂ ਤੋਂ ਬਿਨਾਂ ਟੁੱਟੇ ਹੋਏ ਮਨੁੱਖ ਨੂੰ ਜੀਵਨ ਦਾ ਆਤਮਕ ਆਨੰਦ ਪੈਦਾ ਨਹੀਂ ਹੋ ਸਕਦਾ। ਸੰਗਤ ਜੀ, ਜੇ ਚਾਹੁੰਦੇ ਹਾਂ ਅਸੀਂ ਆਨੰਦ ਵਾਲਾ ਜੀਵਨ ਜੀਵੀਏ ਤੇ ਫਿਰ ਆਪਣਾ ਆਪਾਂ ਛੱਡ ਦਈਏ, ਆਪਣੀਆਂ ਹਉਮੈ ਹੰਕਾਰ ਛੱਡ ਦਈਏ, ਤੇ ਫਿਰ ਕਰੀਏ ਕੀ, ਜੋ ਗੁਰ ਕਹੈ ਸੋਈ ਭਲ ਮਾਨੋ। ਜੋ ਗੁਰੂ ਉਪਦੇਸ਼ ਕਰੇ ਨਾ ਉਹਨੂੰ ਸੱਤ ਬਚਨ ਕਹਿ ਕੇ ਹਿਰਦੇ ਚ ਵਸਾਈਏ, ਉਹਦੇ ਮੁਤਾਬਕ ਆਪਣਾ ਜੀਵਨ ਜੀਵੀਏ, ਤੇ ਜੇ ਅਸੀਂ ਗੁਰੂ ਦੇ ਜੀਵਨ ਤੋਂ ਵਾਂਝੇ ਰਵਾਂਗੇ ਫਿਰ ਤੇ ਸਾਡਾ ਜੀਵਨ ਵਿਅਰਥੀ ਹੈ। ਘੋੜੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ, ਇੱਕ ਘੋੜੀ ਟਾਂਗੇ ਵਾਲੀ ਹੈ ਜਿਹੜੀ ਭਾਰ ਖਿੱਚਦੀ ਸਾਰੀ ਜ਼ਿੰਦਗੀ ਮਰ ਜਾਂਦੀ ਹੈ, ਇਹ ਟਾਂਗੇ ਵਾਲੀ ਘੋੜੀ। ਤੇ ਦੂਸਰੀ ਘੋੜੀ ਉਹ ਹੈ ਜਿਹੜੀ ਵਿਆਹ ਵਾਲੇ ਹੁੰਦੀ ਹੈ, ਵਿਆਹ ਵਾਲੀ ਘੋੜੀ ਜਿਹੜੀ ਹੈ ਨਾ ਜੀ, ਉਹਦੇ ਗਲ ਚ ਵੀ ਹਾਰ, ਉਹਦੇ ਮੱਥੇ ਤੇ ਵੀ ਸ਼ਿੰਗਾਰ, ਉਹਦੀਆਂ ਵਾਗਾਂ ਵੀ ਗੁੰਦੀਆਂ ਜਾਂਦੀਆਂ ਤੇ ਉਹਨੂੰ ਬੜੇ ਚੰਗੇ ਪਦਾਰਥ ਵੀ ਉਹਦੇ ਮਤਲਬ ਦੇ ਉਹਨੂੰ ਖਵਾਏ ਜਾਂਦੇ, ਉਹਦੀ ਇੱਜ਼ਤ ਕੀਤੀ ਜਾਂਦੀ। ਤੇ ਜਦੋਂ ਉਹ ਤੁਰਦੀ ਹੈ ਨਾ ਜੀ, ਉਹ ਫਿਰ ਬੈਂਟ ਵਾਜਿਆਂ ਨਾਲ ਤੁਰਦੀ ਹੈ, ਅਦਬ ਤੇ ਸਤਿਕਾਰ ਨਾਲ ਤੁਰਦੀ ਹੈ, ਉਹਦਾ ਇੱਕ ਇੱਕ ਕਦਮ ਮੜਕ ਵਾਲਾ ਹੁੰਦਾ ਹੈ। ਪਰ ਜਿਹੜੀ ਘੋੜੀ ਟਾਂਗੇ ਵਾਲੀ ਹੈ ਨਾ ਜੀ, ਉਹਦੇ ਪਿੰਡੇ ਤੇ ਵੀ ਛਾਂਟੇ ਵੱਜਦੇ ਨੇ। ਸੋ ਇਹ ਜਿਹੜੀ ਦੋਨਾਂ ਉਦਾਹਰਣਾਂ ਨੇ ਇੱਦਾਂ ਕਿ ਮਨੁੱਖਾਂ ਨੇ ਆਪਣੇ ਜੀਵਨ ਤੇ ਲਾ ਕੇ ਦੇਖਣੀਆਂ ਨੇ। ਜਿਹੜਾ ਗੁਰੂ ਤੋਂ ਬਿਨਾਂ ਜੀਵਨ ਹੈ ਨਾ ਜੀ, ਉਹ ਟਾਂਗੇ ਵਾਲੀ ਘੋੜੀ ਵਾਲਾ ਹੈ। ਸੰਸਾਰ ਦਾ ਬੋਝ ਹੀ ਢੋਂਦਾ ਸਾਰੀ ਜ਼ਿੰਦਗੀ ਮਰ ਜਾਂਦਾ ਹੈ, ਪਰਿਵਾਰ ਦਾ ਬੋਝ ਢੋਂਦਾ ਮਰ ਜਾਂਦਾ ਹੈ, ਲੇਕਿਨ ਆਤਮਕ ਆਨੰਦ ਤੋਂ ਵਾਂਝਾ ਰਹਿੰਦਾ ਹੈ। ਤੇ ਜਿਹੜਾ ਗੁਰੂ ਨਾਲ ਜੁੜ ਜਾਂਦਾ ਹੈ ਉਹਨੂੰ ਨਾ ਸੰਸਾਰ ਦਾ ਦੁੱਖ ਪੋ ਨਹੀਂ ਸਕਦਾ, ਕੋਈ ਦੁਖੀਆਂ, ਕੋਈ ਸੰਸਾਰ ਸਾਰਾ ਇੱਕ ਪਾਸੇ ਵੀ ਹੋ ਜਾਵੇ। ਇੱਥੋਂ ਤੱਕ ਇਤਿਹਾਸ ਵਿੱਚ ਅਨੇਕਾਂ ਘਟਨਾਵਾਂ ਸਾਡੇ ਸਾਹਮਣੇ ਹੈ, ਉਹਨਾਂ ਲੋਕਾਂ ਦਾ ਜੀਵਨ ਇੱਦਾਂ ਦਾ ਬਣ ਜਾਂਦਾ ਹੈ, ਇੱਦਾਂ ਆਨੰਦਮਈ ਬਣ ਜਾਂਦਾ ਹੈ, ਜਿਹੜੇ ਪਰਮਾਤਮਾ ਨੂੰ ਸਮਰਪਣ ਹੋ ਜਾਂਦੇ ਹੈ। ਜਿਹੜੇ ਉਹਨਾਂ ਨੂੰ ਦੁਖੀ ਕਰਨਾ ਚਾਹੁੰਦੇ ਹੈ ਨਾ, ਉਹ ਉਹਨਾਂ ਨੂੰ ਦੁਖੀ ਨਹੀਂ ਕਰ ਪਾਉਂਦੇ, ਉਹਨਾਂ ਨੂੰ ਦੁਖੀ ਕਰਦੇ ਕਰਦੇ ਆਪ ਹੀ ਦੁਖੀ ਹੋ ਜਾਂਦੇ ਹੈ। ਰੱਬ ਨਾਲ ਜੁੜੇ ਹੋਇਆਂ ਨੂੰ ਦੁਖੀ ਕਰਨ ਦਾ ਕੋਈ ਕੋਸ਼ਿਸ਼ ਕਰੇ ਕਿ ਮੈਂ ਇਹਨੂੰ ਨੀਵਾਂ ਦਿਖਾਉਣਾ ਹੈ, ਮੈਂ ਇਹਨੂੰ ਥੱਲੇ ਲਾਉਣਾ ਹੈ, ਤੇ ਉਹਨੂੰ ਥੱਲੇ ਲਾਉਂਦੇ ਲਾਉਂਦੇ ਕਈ ਵਾਰ ਆਖੋ ਆਪ ਹੀ ਥੱਲੇ, ਆਖੋ ਫਿਰ ਆਪ ਹੀ ਥੱਲੇ ਲੈ ਜਾਂਦੇ ਨੇ। ਅਸੀਂ ਕਈ ਵਾਰ ਦੂਸਰੇ ਦੇ ਅੰਦਰੋਂ, ਆਪਣੇ ਅੰਦਰੋਂ ਜਿਹੜਾ ਗੁਰੂ ਦੇ ਨਾਲ ਜੁੜਿਆ ਹੈ, ਤੇ ਸਤਿਗੁਰੂ ਜੀ ਕਹਿੰਦੇ ਹੈ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਿਹੜਾ ਆਨੰਦ ਸੰਸਾਰ ਕਹਿੰਦਾ ਹੈ ਨਾ, ਉਹ ਆਨੰਦ ਮਿਲਣਾ ਕਿੱਥੋਂ, ਮਿਲਣਾ ਤੇ ਗੁਰੂ ਕੋਲੋਂ ਸੀ, ਤੇ ਅਸੀਂ ਸੋਚਿਆ ਸ਼ਾਇਦ ਕਿਸੇ ਰਾਜ ਗੱਦੀਆਂ ਚੋਂ ਮਿਲ ਜਾਏਗਾ, ਅਸੀਂ ਸੋਚਿਆ ਸ਼ਾਇਦ ਉਹ ਆਨੰਦ ਇਧਰੋਂ ਮਿਲ ਜਾਏਗਾ ਉਧਰੋਂ ਮਿਲ ਜਾਏਗਾ, ਅਸੀਂ ਤਾਂ ਹੀ ਤਾਂ ਭਟਕ ਗਏ ਨਾ। समुचा संसार परमात्मा नालों टुटा क्यों? उहदा कारण यही एक बनिया जी, जिहड़ा गुरु नालों टुटण दा सीगा। सतगुरु जी कहिंदे आ जेकर तिन अपना जन्म जिहड़ा है ओ अजाई गवा लैंदा है, जिहड़ा गुरु नालों टुट जांदा है, जिहड़ा

ਸਫਲ ਕੌਣ ਆ ਜੀ? ਜਿਹਨੇ ਗੁਰੂ ਦੇ ਚਰਨ ਫੜ ਲਏ, ਜਿਹਨੇ ਗੁਰੂ ਦੇ ਚਰਨਾਂ ਦੇ ਉੱਤੇ ਆਪਣਾ ਸਿਰ ਰੱਖ ਦਿੱਤਾ ਕਿ ਪਿਛਤੇ ਫਿਰ ਕੀ ਹੈ, ਜਦੋਂ ਗੁਰ ਜਿਹੜਾ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ ਗੁਰੂ ਨੇ ਉਹਨੂੰ ਆਪਣੀ ਛਾਤੀ ਨਾਲ ਵੀ ਲਾ ਲੈਣਾ। ਭੁੱਲੇ ਹੋਏ ਨੂੰ ਜੇ ਭੁੱਲ ਗਿਆ ਤੇ ਕੋਈ ਗੱਲ ਨਹੀਂ, ਪਰ ਜੇ ਭੁੱਲਿਆ ਹੋਇਆ ਗੁਰੂ ਦੀ ਸ਼ਰਨ ਵਿੱਚ ਆ ਗਿਆ ਤੇ ਗੁਰੂ ਬਖਸ਼ਿੰਦ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਨ੍ਹਾਂ ਨੇ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ, ਉਹਨਾਂ ਦਾ ਜਨਮ ਸਫਲਾ ਹੈ, ਉਹਨਾਂ ਦਾ ਇਸ ਸੰਸਾਰ ਤੇ ਆਇਆ ਭਲਾ ਹੈ, ਜਿਨ੍ਹਾਂ ਨੇ ਗੁਰੂ ਗੁਰੂ ਕੀਤਾ। ਗੁਰੂ ਗੁਰੂ ਗੁਰ ਕਰ ਮਨ ਮੋੜ, ਤੇ ਇਹ ਕਹਿ ਦੇ ਮਨ ਨੂੰ ਸਮਝਾ ਲਾ, ਕੀ ਸਮਝਾ ਲਾ,

ਪਰ ਕਈ ਵਾਰ ਨਾ ਜੀ ਰਾਜ ਦਾ ਬੜਾ ਹੰਕਾਰ ਹੋ ਜਾਂਦਾ। ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇੱਕ ਵਾਰ ਰਾਜ ਦਾ ਹੰਕਾਰ ਹੋ ਗਿਆ। ਰਾਜ ਸ਼ਕਤੀ ਦੁਨੀਆਂ ਦੇ ਸਾਰੇ ਨਸ਼ੇ ਬੜੇ ਮਾੜੇ ਨੇ, ਪਰ ਕਹਿੰਦੇ ਜਿਹੜਾ ਰਾਜ ਸਤਾ ਦਾ ਨਸ਼ਾ ਹੁੰਦਾ ਨਾ, ਉਹ ਤੇ ਸਿਰ ਚੜ ਕੇ ਬੋਲਦਾ ਹੈ। ਤੇ ਮਹਾਰਾਜਾ ਰਣਜੀਤ ਸਿੰਘ ਦੇ ਸਿਰ ਨੂੰ ਵੀ ਸਤਾ ਦਾ ਰਾਜ ਹੋ ਗਿਆ, ਰਾਜ ਦਾ ਨਸ਼ਾ ਹੋ ਗਿਆ, ਤੇ ਉਹ ਆਪਣਾ ਖੋ ਬੈਠਾ। ਤੇ ਜਦੋਂ ਆਪਣਾ ਖੋ ਬੈਠਾ ਨਾ, ਕਹਿੰਦਾ ਅਕਾਲ ਤਖ਼ਤ ਸਾਹਿਬ ਦੇ ਮਾਣਯੋਗ ਸ਼ਖਸੀਅਤ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੂੰ ਕਹਿਣ ਲੱਗਾ, ਕਹਿੰਦਾ ਇਹ ਪੁਜਾਰੀ ਮੇਰਾ ਕੀ ਵਿਗਾੜ ਹੋਊਗਾ, ਮੈਂ ਰਾਜਾ ਆ, ਮੇਰੇ ਤੇ ਇਹਦਾ ਕੀ ਅਸਰ ਹੈ, ਮੇਰਾ ਕੀ ਵਿਗਾੜੇਗਾ। ਤੇ ਫਿਰ ਉਸ ਵਕਤ ਜਦੋਂ ਉਹਨਾਂ ਨੇ ਫਿਰ ਇੱਕ ਹੀ ਗੱਲ ਕਹੀ, ਕਹਿਣ ਲੱਗੇ ਕਿ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਕਹਿਣ ਲੱਗੇ, ਗੁਰਮੁਖੋ ਹੁਣ ਮਹਾਰਾਜਾ ਮਹਾਰਾਜਾ ਨਹੀਂ ਜੇ ਰਿਹਾ, ਇਹ ਗੁਰੂ ਨੂੰ ਭੁੱਲ ਗਿਆ, ਤਖਤ ਨੂੰ ਭੁੱਲ ਗਿਆ, ਰੱਬ ਨੂੰ ਭੁੱਲ ਗਿਆ, ਇਹਦੇ ਅੰਦਰ ਰਾਜ ਸਤਾ ਦਾ ਨਸ਼ਾ ਹੋ ਗਿਆ, ਤੇ ਰਾਜ ਸਤਾ ਦੇ ਨਸ਼ੇ ਵਿੱਚ ਇਹ ਬੇਹੋਸ਼ ਹੋ ਗਿਆ, ਤੇ ਇਹ ਬੇਹੋਸ਼ ਹੋਏ ਰਾਜ ਸਤਾ ਦੇ ਨਸ਼ੇ ਵਿੱਚ ਦੀ ਬੇਹੋਸ਼ੀ ਵਿੱਚ ਪਏ ਹੋਏ ਨੂੰ ਹੁਣ ਜਿਹੜੇ ਸਿੱਖ ਨੇ ਨਾ, ਉਹ ਗੁਰੂ ਦੀ ਫਤਿਹ ਨਾ ਬੁਲਾਇਓ, ਇਹਨੂੰ ਫਤਿਹ ਨਾ ਬੁਲਾਇਓ, ਇਹਦੇ ਨਾਲੋਂ ਨਾਤਾ ਤੋੜ ਲਓ, ਇਹਦੀ ਕੜਾਹ ਪ੍ਰਸ਼ਾਦ ਦੀ ਦੇਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਵਾਨ ਨਹੀਂ ਹੋਵੇਗੀ। ਦਿਨ ਚੜਿਆ, ਰਾਤ ਤੇ ਪਹਿਲਾਂ ਤਾਂ ਇਹ ਗੱਲਾਂ ਕਰਦਾ ਸੀ, ਦਿਨ ਚੜਿਆ ਕਿਸੇ ਸੰਤਰੀ ਨੇ ਫਤਿਹ ਨਾ ਬੁਲਾਈ, ਕਿਸੇ ਨੇ ਉਹਨੂੰ ਕਵਾਇਆ ਨਾ, ਮੱਥਾ ਠਣਕਿਆ, ਓਹੋ ਮੈਂ ਕਵਾਂ ਕਿ ਮਹਾਰਾਜਾ ਰਣਜੀਤ ਸਿੰਘ ਜੀ ਕਿੱਡਾ ਗੁਰੂ ਦੀ ਭੈ ਭਾਵਨੇ ਵਾਲਾ ਹੋਏਗਾ ਕਿ ਉਹਦੀ ਇੱਕ ਰਾਤ ਲੰਘੀ ਤੇ ਦਿਨ ਚੜ੍ਹਦਿਆਂ ਗੁਰੂ ਚਰਨਾਂ ਵਿੱਚ ਆ ਕੇ ਹਾਜ਼ਰ ਹੋ ਗਿਆ ਤੇ ਕਹਿੰਦਾ ਮੈਨੂੰ ਬਖਸ਼ ਲੈ, ਬਖਸ਼ ਲੈ ਦਾਤਿਆ, ਬਖਸ਼ ਲੈ। ਅਕਾਲੀ ਫੂਲਾ ਸਿੰਘ ਨੂੰ ਕਹਿੰਦਾ ਮੈਨੂੰ ਬਖਸ਼ ਲੈ, ਮੇਰੇ ਤੋਂ ਭਰਾਵਾ ਭੁੱਲ ਹੋ ਗਈ, ਮੇਰੇ ਤੋਂ ਗਲਤੀ ਹੋ ਗਈ, ਇਹ ਬਖਸ਼ਾਉਣ ਵਾਸਤੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਗਿਆ। ਅਨੇਕਾਂ ਮਿਸਾਲਾਂ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਤੋਂ ਵੀ, ਜਦੋਂ ਬਾਬਰ ਜਰਵਾਣਾ ਬਣ ਕੇ ਆਇਆ ਤੇ ਉਹਨੇ ਰੱਬ ਦੀ ਪਹਿਚਾਣ ਨਹੀਂ ਕੀਤੀ ਤੇ ਉਹਨੇ ਵੀ ਚੱਕੀਆਂ ਪੀਸਣ ਲਈ ਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਦਿੱਤਾ। ਪਰ ਇੱਕ ਗੱਲ ਹੈ, ਬਾਬੇ ਦੀਆਂ ਪੀਸੀਆਂ ਹੋਈਆਂ ਚੱਕੀਆਂ ਨੇ ਲੋਕਾਂ ਦੇ ਦਿਲਾਂ ਅੰਦਰੋਂ ਗੁਲਾਮੀ ਦੀ ਡਰ ਦੀ ਭਾਵਨਾ ਨੂੰ ਪੀ ਸੁੱਟਿਆ। ਬਾਬੇ ਨੇ ਇੰਨੀ ਜੁਰਤ, ਇੰਨੀ ਦਲੇਰੀ, ਇੰਨੀ ਹਿੰਮਤ ਸੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੇ ਅੰਦਰ, ਉਹਨਾਂ ਨੇ ਇਹ ਕਹਿ ਦਿੱਤਾ ਸੀ, ਰਾਜੇ ਛੀ ਮੁਕੱਦਮ ਕੁੱਤੇ ਜਾਏ ਜਗਾਏਨ, ਬੈਠੇ ਸੁੱਤੇ ਚਾਕਰ ਨਹਿੰਦਾ ਪਾਏਨ, ਘਾਓ ਰਾਤ ਪਿੱਤ ਕੁੱਤੇ ਉਹ ਚੱਟ ਜਾਓ। ਤੇ ਪਰ ਕਈ ਵਾਰ ਹੁੰਦਾ ਕੀ ਹੈ ਜੀ, ਸਾਡੀ ਕੌਮ ਦੇ ਅੰਦਰ ਐਸੀਆਂ ਸ਼ਖਸੀਅਤਾਂ ਹੋਈਆਂ, ਨਾਮ ਜਪਣ ਵਾਲੀਆਂ, ਰੱਬ ਰੰਗੀਆਂ, ਜਿਹੜੀਆਂ ਜੀ ਭਾਈ ਤਾਰੂ ਸਿੰਘ ਜੀ ਵਰਗੀਆਂ, ਸੇਵਾ ਤੇ ਸਿਮਰਨ ਦੇ ਪੁੰਜ ਮਹਾਨ ਸ਼ਖਸੀਅਤ ਭਾਈ ਤਾਰੂ ਸਿੰਘ ਵਰਗੇ, ਪਰ ਉਹਨਾਂ ਦੇ ਮੁਖਬਰ ਵੀ ਇੱਥੇ ਹੀ ਸੰਸਾਰ ਚ ਹੋਏ। ਭਾਈ ਤਾਰੂ ਸਿੰਘ ਜੀ ਨੂੰ ਸਜ਼ਾ ਦਵਾਉਣ ਵਾਲੇ ਵੀ ਇਸੇ ਸੰਸਾਰ ਚ ਹੋਏ ਨਾ, ਸਾਡੇ ਇਤਿਹਾਸ ਤੋਂ ਤੁਸੀਂ ਵਾਕਫ ਹੋ, ਮੈਂ ਸਿਰਫ ਟੂਕ ਮਾਤਰ। ਜਿਹੜੇ ਸਰਕਾਰ ਦੇ ਹੱਥ ਠੋਕੇ ਬਣ ਗਏ, ਪਿੱਠੂ ਬਣ ਗਏ, ਉਹਨਾਂ ਨੇ ਮਹਾਨ ਸ਼ਖਸੀਅਤ ਭਾਈ ਤਾਰੂ ਸਿੰਘ ਵਰਗਿਆਂ ਦੇ ਖੋਪਰ ਲਵਾ ਦਿੱਤੇ, ਚੁਗਲੀਆਂ ਕਰਕੇ, ਝੂਠ ਬੋਲ ਕੇ, ਇਹੋ ਜਿਹੀਆਂ ਗੱਲਾਂ ਕਰਕੇ। ਜਿਹੜੇ ਸਰਕਾਰਾਂ ਦੇ ਹੱਥ ਠੋਕੇ ਬਣ ਜਾਂਦੇ ਨਾ, ਉਹ ਕਈ ਵਾਰਾਂ ਆਪਣੇ ਧਰਮ ਨੂੰ, ਆਪਣੇ ਇਸ਼ਟ ਨੂੰ ਭੁੱਲ ਜਾਂਦੇ ਆ, ਆਪਣੇ ਅਕੀਦੇ ਨੂੰ ਭੁੱਲ ਜਾਂਦੇ ਆ। ਗੁਰੂ ਤੋਂ ਟੁੱਟੇ ਹੋਇਆਂ ਦੀ ਇਹ ਨਿਸ਼ਾਨੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹੈ ਕਿ ਪਿਆਰਿਓ, ਸਫਲ ਜਨਮ ਕਿਹਨਾਂ ਦਾ ਹੈ? ਸਫਲ ਜਨਮ ਉਹਨਾਂ ਦਾ ਹੈ ਜਿਨ੍ਹਾਂ ਨੇ ਆਪਣਾ ਗੁਰੂ ਅੱਗੇ ਰੱਖ ਦਿੱਤਾ, ਜਿਨ੍ਹਾਂ ਨੇ ਗੁਰੂ ਦੇ ਅੰਦਰ ਆਪਣੇ ਟਿਕਾ ਲਿਆ, ਗੁਰੂ ਦੀ ਯਾਦ ਨੂੰ

0: ਮੋਹ ਕਉ ਕੀਜੈ ਮੈਨੂੰ ਕਰੋ ਜੀ ਕਿਰਪਾ ਕਿ ਜਗਨ ਦੇ ਨਾਥ ਅਕਾਲ ਪੁਰਖ ਵਾਹਿਗੁਰੂ ਹੇ ਪ੍ਰਭੂ ਜੀ ਕਿਰਪਾ ਕਰੋ ਮੇਰੇ ਤੇ ਆ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਤੁਸੀਂ ਜਗਤ ਦੇ ਨਾਥ ਦੇ ਸੰਸਾਰ ਦੇ ਮਾਲਕ ਦੇ ਹੇ ਅਕਾਲ ਪੁਰਖ ਵਾਹਿਗੁਰੂ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਆਪਣਾ ਆਪਾ ਰੱਖ ਕੇ ਅਕਾਲ ਦੇ ਤਖ਼ਤ ਦੇ ਸਾਹਮਣੇ ਆਪਣਾ ਆਪਾ ਰੱਖ ਕੇ ਕੀ ਕਹਿਣਾ ਜੀ ਹੈ ਜਗਤ ਦੇ ਨਾਥ ਵਾਹਿਗੁਰੂ ਜੀ ਮੇਰੇ ਤੇ ਦਇਆ ਕਰੋ ਮੇਰੇ ਤੇ ਦਇਆ ਕਰੋ ਮੇਰੇ ਤੇ ਕਿਰਪਾ ਕਰੋ ਤੁਹਾਡਾ ਬਿਰਦ ਹੈ ਦਇਆ ਕਰਨ ਵਾਲਾ ਤੇ ਜਦੋਂ ਅਸੀਂ ਇਹ ਕਰਨਾ ਹੈ ਕਿ ਸਤਿਗੁਰੂ ਜੀ ਮੇਰੇ ਤੇ ਦਇਆ ਕਰੋ ਦਇਆ ਕਰਕੇ ਕੀ ਕਹਿਣਾ ਹੈ ਦਾਸ ਦਾਸ ਦਾਸਨ ਕੋ ਦਾਸਾਂ ਦਾ ਦਾਸ ਜਿਹੜੇ ਦਾਸਾਂ ਦੇ ਦਾਸਾਂ ਦਾ ਸੇਵਕ ਬਣਾ ਲਓ ਮੈਨੂੰ ਆਪਣਾ ਸੇਵਕ ਬਣਾ ਲਓ ਇਹ ਕਦੋਂ ਕਿਹਾ ਜਾਣਾ ਜਦੋਂ ਮੈਂ ਅੰਦਰੋਂ ਮੁੱਕੇਗੀ ਤੂੰ ਆਵੇਗੀ ਫਿਰ ਹੰਕਾਰ ਨੇ ਖਤਮ ਹੋ ਜਾਣਾ ਫਿਰ ਕਿਸੇ ਰਾਜ ਸਤਾ ਦੇ ਨਸ਼ੇ ਨੇ ਸਾਨੂੰ ਤੰਗ ਨਹੀਂ ਕਰਨਾ ਇਹ ਅੰਦਰੋਂ ਸਾਡੀ ਅੰਦਰ ਦੀ ਅਵਸਥਾ ਸਤਿਗੁਰੂ ਜੀ ਬਿਆਨ ਕਰਕੇ ਸਮਝਾਉਂਦੇ ਹਨ
1: ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ
0: ਇਹ ਅਰਦਾਸ ਉਦੋਂ ਨਿਕਲਦੀ ਜੇ ਜਦੋਂ ਇਹ ਆਹ ਗੱਲ ਕਬੂਲ ਕਰ ਲਈ ਕਿ ਵਾਹਿਗੁਰੂ ਜੀ ਅਸੀਂ ਅੰਨੇ ਹਾਂ ਸਾਡੇ ਕੋਲ ਅੱਖਾਂ ਨਹੀਂ ਹੈਗੀਆਂ ਇਹ ਅੱਖਾਂ ਤੇ ਹੈਗੀਆਂ ਏ ਪਰ ਜਿਹਦੇ ਨਾਲ ਤੁਸੀਂ ਦੇਖਦੇ ਹੋ ਸੇ ਅੱਖੀਆਂ ਬੇਅੰਨ ਜਿਨ੍ਹੀਂ ਦੱਸਣ ਦੋ ਮਾਪਰੀ ਉਹ ਅੱਖਾਂ ਹੋਰ ਨੇ ਜਿਨ੍ਹਾਂ ਨਾਲ ਤੁਹਾਡੇ ਦਰਸ਼ਨ ਹੋਣੇ ਆ ਤੇ ਅਸੀਂ ਅੰਨੇ ਹਾਂ ਸਾਨੂੰ ਅਜੇ ਉਸ ਗੱਲ ਦਾ ਗਿਆਨ ਨਹੀਂ ਹਮ ਅੰਧਲੇ ਕਉ ਗੁਰ ਹਮ ਅੰਧਲੇ ਗਿਆਨਹੀਨ ਅਗਿਆਨੀ ਅਸੀਂ ਗਿਆਨ ਤੋਂ ਹੀਣੇ ਹਾਂ ਵਾਂਝੇ ਹਾਂ ਅਸੀਂ ਅਗਿਆਨੀ ਹਾਂ ਸਤਿਗੁਰੂ ਜੀ ਕਿਉਂ ਚੱਲ ਹੈ ਮਾਰਗ ਪੰਥਾ ਅਸੀਂ ਤੁਹਾਡੇ ਮਾਰਗ ਤੇ ਕਿਵੇਂ ਚੱਲ ਸਕਦੇ ਤੁਸੀਂ ਆਪ ਕਿਰਪਾ ਕਰੋ ਆਪ ਦਇਆ ਕਰੋ ਤੇ ਚੱਲਾਂਗੇ ਨਾ ਅਸੀਂ ਨਹੀਂ ਚੱਲ ਸਕਦੇ ਸਾਨੂੰ ਕਿਉਂਕਿ ਸੋਝੀ ਨਹੀਂ ਸਾਨੂੰ ਰਸਤੇ ਦਾ ਪਤਾ ਹੀ ਨਹੀਂ ਕਿ ਗੁਰੂ ਦਾ ਰਸਤਾ ਕਿਹੜਾ ਤੇ ਅਸੀਂ ਤੇ ਸਮਝ ਲਿਆ ਕਿ ਇਹ ਰਾਜਗੱਦੀਆਂ ਵਾਲਾ ਜਿਹੜਾ ਹੈ ਇਹ ਰਸਤਾ ਹੈ ਕਿਸੇ ਨੇ ਪਦਾਰਥਾਂ ਵਾਲਾ ਰਸਤਾ ਸਮਝ ਲਿਆ ਵੱਖ ਵੱਖ ਰਸਤੇ ਕਿਸੇ ਨੇ ਵਿਸ਼ੇ ਵਿਕਾਰਾਂ ਵਾਲਾ ਰਸਤਾ ਸਮਝ ਲਿਆ ਪਰ ਇਹ ਰਸਤੇ ਜਿਹੜੇ ਹੈ ਇਹ ਸਾਨੂੰ ਰਸਾਤਲ ਵੱਲ ਲੈ ਕੇ ਜਾਂਦੇ ਹੈ ਰੱਬ ਨਾਲ ਪਰਮਾਤਮਾ ਨਾਲ ਰਸਤਾ ਜਿਹੜਾ ਲੈ ਕੇ ਜਾਂਦਾ ਹੈ ਉਹ ਗੁਰੂ ਵਾਲਾ ਲੈ ਕੇ ਜਾਂਦਾ ਹੈ ਵਾਹਿਗੁਰੂ ਵਾਲਾ ਲੈ ਕੇ ਜਾਂਦਾ ਹੈ ਸੋ ਇਹ ਗੱਲ ਜਦੋਂ ਕਬੂਲ ਕਰਾਂਗੇ ਕਿ ਅਸੀਂ ਅਗਿਆਨੀ ਹਾਂ ਸਾਡੇ ਤੇ ਕਿਰਪਾ ਕਰੋ ਦਇਆ ਕਰੋ ਉਦੋਂ ਸਤਿਗੁਰੂ ਜੀ ਕਿਰਪਾ ਕਰਦੇ ਹਨ
1: ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਥਾ
0: ਇਹ ਗੱਲ ਕਹਿਣੀ ਹੈ ਹਮ ਅੰਧਲੇ ਅਸੀਂ ਅੰਨੇ ਹਾਂ ਵੈਸੇ ਮਨੁੱਖ ਇਹ ਗੱਲ ਛੇਤੀ ਮੰਨਣ ਲਈ ਤਿਆਰ ਹੁੰਦਾ ਨਹੀਂ ਜੇ ਇਹ ਨਹੀਂ ਛੇਤੀ ਮੰਨੀ ਜਾਂਦੀ ਬਹੁਤ ਔਖੀ ਹੈ ਬਹੁਤ ਕਠਿਨ ਤਪੱਸਿਆ ਮੈਂ ਕਹਿੰਦਾ ਕਿ ਕਈ ਵਾਰ ਕਈ ਕਈ ਸਾਲ ਸਿਮਰਨ ਕਰਦਿਆਂ ਬੰਦਗੀ ਕਰਦਿਆਂ ਵਾਹਿਗੁਰੂ ਦੇ ਤਰਲੇ ਲੈਂਦਿਆਂ ਲੰਘ ਜਾਵੇ ਤੇ ਫਿਰ ਜਾ ਕੇ ਇਹ ਕਿਤੇ ਮਨ ਕਬੂਲਦਾ ਹੈ ਨਹੀਂ ਤੇ ਮਨ ਦੇ ਅੰਦਰ ਹੰਕਾਰ ਇੰਨਾ ਪ੍ਰਬਲ ਹੈ ਕਿ ਇਹ ਇਹਨੂੰ ਜਿਹੜਾ ਹੈ ਜੀਣ ਨਹੀਂ ਦਿੰਦਾ ਤੇ ਹਰਜੂ ਹੰਕਾਰ ਨਾ ਭਾਵਈ ਇਹ ਕਿਉਂਕਿ ਇਹ ਸਾਨੂੰ ਪਰਮਾਤਮਾ ਨੂੰ ਨਾਮ ਨਹੀਂ ਜਿਹੜਾ ਨਾ ਹੰਕਾਰ ਨਹੀਂ ਜੇ ਪਾਉਂਦਾ ਤੇ ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਵੇਂ ਨਾ ਵਸਿਆ ਇਕੱਠਾ ਹੈ ਦੋਵੇਂ ਇੱਕ ਥਾਂ ਤੇ ਰਹਿ ਨਹੀਂ ਸਕਦੀਆਂ ਸੋ ਸਤਿਗੁਰੂ ਜੀ ਦੇ ਚਰਨਾਂ ਚ ਜਿਹਨੇ ਅਰਦਾਸ ਕੀਤੀ ਕਿ ਹਮ ਅੰਧਲੇ ਕਉ ਗੁਰ ਅੰਚਲ ਦੀਜੇ ਅੰਚਲ ਦਾ ਮਤਲਬ ਹੁੰਦਾ ਹੈ ਪੱਲਾ ਹੇ ਸਤਿਗੁਰੂ ਜੀ ਸਾਨੂੰ ਅੰਨਿਆਂ ਨੂੰ ਜੇ ਇਹ ਕਬੂਲ ਕਰ ਲਿਆ ਨਾ ਜਦੋਂ ਕਿ ਮੈਂ ਅੰਨਾ ਆ ਮੈਨੂੰ ਸੋਝੀ ਨਹੀਂ ਜੀ ਮੈਨੂੰ ਸੋਝੀ ਦੇ ਦਿਓ ਤੇ ਫਿਰ ਕੀ ਹੋਏਗਾ ਗੁਰੂ ਲਾੜ ਬਖਸ਼ੇਗਾ ਸਤਿਗੁਰੂ ਜੀ ਮੈਨੂੰ ਆਪਣਾ ਪੱਲਾ ਫੜਾ ਦਿਓ ਅੰਚਲ ਦੀਜੈ ਜਨ ਨਾਨਕ ਚਲੇ ਮਿਲੰਥਾ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਚੌਥੇ ਪਾਤਸ਼ਾਹ ਕਹਿੰਦੇ ਅਸੀਂ ਸਾਡੀ ਆਤਮਾ ਦਾ ਤੁਹਾਡੇ ਨਾਲ ਮਿਲਾਪ ਹੋ ਜਾਵੇ ਆਤਮਾ ਤੁਹਾਡੇ ਵਿੱਚ ਲੀਨਤਾ ਹਾਸਲ ਕਰ ਲਵੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੀ ਝੋਲੀ ਵਿੱਚ ਅੰਮ੍ਰਿਤ ਬਚਨ ਪਾ ਕੇ ਸਾਨੂੰ ਨਦਰੋ ਨਦਰ ਨਿਹਾਲ ਨਿਹਾਲ ਨਿਹਾਲ ਕਰਕੇ ਸਾਡੇ ਤੇ ਰਹਿਮਤਾਂ ਵਰਸਾਉਂਦੇ ਨੇ ਸਾਡੇ ਤੇ ਕਿਰਪਾ ਕਰਦੇ ਨੇ ਸਾਡੇ ਤੇ ਸੱਚੇ ਪਾਤਸ਼ਾਹ ਰਹਿਮੋ ਕਰਮ ਕਰਕੇ ਇਹ ਬਖਸ਼ਿਸ਼ ਕਰਦੇ ਆਓ ਹੁਣ ਅੱਜ ਆਪਾਂ ਜੋ ਲੜੀਵਾਰ ਗੁਰਸ਼ਬਦ ਦੀ ਸਾਂਝ ਹੈ ਉਹ ਕਰੀਏ ਜੀ
1: ਦੱਖਣੇ ਮਹੱਲਾ ਪੰਜਵਾ
0: ਸਤਿਗੁਰੂ ਸਾਹਿਬ ਪਿਤਾ ਦਾ ਇਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇਹ ਦੱਖਣੇ ਦੇ ਵਿੱਚ ਅੰਮ੍ਰਿਤ ਬਚਨ ਪੰਚਮ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਹੋਇਆ ਹੈ
1: ਡਿੱਠੀ ਹੱਬ ਟੰਡੋਲ ਹਿੱਕ ਸਬਾਜ ਨਾ ਕੋਏ
0: ਹੱਬ ਦਾ ਅਰਥ ਹੁੰਦਾ ਹੈ ਸਾਰੀ ਸ੍ਰਿਸ਼ਟੀ ਢੰਡੋਲ ਦਾ ਟਟੋਲ ਕੇ ਫਰੋਲ ਕੇ ਅਸੀਂ ਹੰਡ ਕੇ ਇਹ ਵੱਖ ਵੱਖ ਸ਼ਬਦ ਨੇ ਜੀ ਤੇ ਉਹ ਇਹ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਮੈਂ ਸਾਰਾ ਸੰਸਾਰ ਫਰੋਲ ਕੇ ਟੋਲ ਕੇ ਹੰਡ ਕੇ ਵੇਖ ਲਿਆ ਹੈ ਕਿ ਸਾਨੂੰ ਤੇਰੇ ਤੋਂ ਬਿਨਾਂ ਕੋਈ ਹੋਰ ਵਸੀਲਾ ਕੋਈ ਹੋਰ ਥਾਂ ਦੂਜਾ ਨਜ਼ਰ ਨਹੀਂ ਆਉਂਦਾ।
1: ਆਓ ਸੱਜਣ ਤੂੰ ਮੁਖ ਲੱਗ ਮੇਰਾ ਤਨ ਮਨ ਠੰਡਾ ਹੋਏ।
0: ਆਓ ਸੱਜਣ, ਹੁਣ ਗੱਲ ਸੱਜਣ ਦੀ ਵੀ ਪਹਿਚਾਨਣ ਵਾਲੀ ਹੈ ਜੀ। ਅਸੀਂ ਜਿਹਨੂੰ ਮਰਜ਼ੀ ਸੱਜਣ ਬਣਾ ਲੈਂਦੇ ਹਾਂ, ਪਰ ਸੱਜਣ ਕਿਹੜੇ ਹੁੰਦੇ ਹੈ? ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ। ਸੋ ਉਹ ਸੱਜਣ ਹੁੰਦੇ ਹੈ ਜਿਹੜੇ ਔਖੀ ਵੇਲੇ ਸਾਥ ਆਉਣ। ਤੇ ਉਹ ਕਿਹੜਾ ਹੈ ਜਿਹੜਾ ਔਖੀ ਵੇਲੇ ਸਾਥ ਆਉਂਦਾ ਹੈ? ਕੋਈ ਬੰਦਾ ਤਾਂ ਆਉਂਦਾ। ਸਤਿਗੁਰੂ ਜੀ ਬਾਣੀ ਚ ਕਹਿੰਦੇ ਮਾਨੁੱਖ ਕੀ ਟੇਕ ਬਿਰਥੀ ਸਭ ਜਾਣ, ਕਹਿੰਦੇ ਮਨੁੱਖਾਂ ਤੇ ਟੇਕ ਨਾ ਰੱਖਿਆ ਕਰ, ਫਿਰ ਟੇਕ ਕਿਰ ਤੇ ਰੱਖਣੀ ਹੈ। ਆਹੋ ਆਪਾਂ ਪੜ੍ਹਦੇ ਹਾਂ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂਦ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੈਸਾ। ਸੋ ਐਸਾ ਸੱਜਣ ਸਤਿਗੁਰੂ ਜੀ ਕਹਿੰਦੇ ਆ ਕਿ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆਓ ਸੱਜਣ ਤੂੰ ਮੁੱਖ ਲੱਗ ਮੇਰਾ ਤਨ ਮਨ ਠੰਡਾ। ਜੇ ਤੁਸੀਂ ਮੈਨੂੰ ਦਰਸ਼ਨ ਬਖਸ਼ ਦਿਓ, ਮੇਰੇ ਤੇ ਕਿਰਪਾ ਕਰ ਦਿਓ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤੁਰ ਕੀ ਨਿਆਈ। ਤੇ ਇਹ ਬਬੀਹਾ ਪ੍ਰਯੋਗ ਪ੍ਰਯੋਗ ਕਰਦਾ ਹੈ ਤੇ ਗੁਰੂ ਫਿਰ ਸਵਾਤੀ ਦੀ ਬੋਧ ਦਿੰਦਾ ਹੈ, ਫਿਰ ਤਨ ਤੇ ਮਨ ਸਰੀਰ ਵੀ ਸ਼ਾਂਤ ਹੋ ਜਾਂਦਾ ਹੈ। ਤੇ ਮਨ ਦੇ ਅੰਦਰ ਜਿਹੜੀ ਅੱਗ ਬਲ ਰਹੀ ਹੈ ਨਾ, ਲੋਭ ਦੀ, ਹੰਕਾਰ ਦੀ, ਕ੍ਰੋਧ ਦੀ, ਦੁਰਾਚਾਰ ਦੀ, ਵਿਵਚਾਰ ਦੀ, ਇਹ ਸਾਰੀ ਅੱਗ ਜਿਹੜੀ ਹੈ ਸ਼ਾਂਤ ਹੋ ਜਾਂਦੀ ਹੈ, ਭਾਵੇਂ ਕੋਈ ਰਾਜ ਗੱਦੀਆਂ ਦੀ ਵੀ ਉਹ ਅੱਗ ਕਿਉਂ ਨਾ ਹੋਵੇ।
1: ਮਹੱਲਾ ਪੰਜਵਾਂ,
0: ਸੋ ਪੰਜਵੇਂ ਪਾਤਸ਼ਾਹ ਜੀ ਦਾ ਅੰਮ੍ਰਿਤ ਬਚਨ ਹੈ।
1: ਆਸਕ ਆਸਾ ਬਾਹਰ ਮੂਹ ਮਨ ਵੱਡੀ ਆਸ,
0: ਮਨੁੱਖ ਦੇ ਅੰਦਰ ਪਦਾਰਥਾਂ ਦੀਆਂ ਆਸਾਂ ਦੀ ਅੱਗ ਬਲ ਰਹੀ ਹੈ, ਜਿਸ ਵਿੱਚ ਮਨੁੱਖ ਸੜ ਰਿਹਾ ਹੈ। ਹੋਰ ਕੋਈ ਵੀ ਗੱਲ ਨਹੀਂ ਹੈ, ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ, ਸਿਰਫ ਅੰਦਰ ਹੰਕਾਰ ਦੀ ਅੱਗ ਹੀ ਇਹਨੂੰ ਟਿਕਣ ਨਹੀਂ ਦਿੰਦੀ, ਬੜੇ ਬੜੇ ਪਦਾਰਥਾਂ ਦਾ ਲੋਭ ਹੀ ਇਹਨੂੰ ਟਿਕਣ ਨਹੀਂ ਦਿੰਦਾ, ਮੋਹ ਹੀ ਨਹੀਂ ਟਿਕਣ ਦਾ। ਹੋਰ ਬਹੁਤੀ ਵੱਡੀ ਗੱਲ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਅੰਮ੍ਰਿਤ ਬਚਨ ਦੇ ਰਾਹੀਂ ਸਾਡੇ ਤੇ ਰਹਿਮ ਕਰਕੇ ਕਹਿੰਦੇ ਸਾਡੇ ਅੰਦਰ ਜਿਹੜੀਆਂ ਬੜੀਆਂ ਆਸਾਂ ਨੇ, ਪਰ ਮੂੰਹ ਮਨ ਵੱਡੀ ਆਸ। ਵਾਹਿਗੁਰੂ, ਤੁਸੀਂ ਆਸਾਂ ਤੋਂ ਬਾਹਰ ਤੁਸੀਂ ਕੱਢਣ ਵਾਲੇ ਹੋ। ਅਸਲ ਪ੍ਰੇਮੀ ਉਹ ਹੁੰਦਾ ਹੈ ਜਿਹਦੇ ਅੰਦਰ ਕੇਵਲ ਇੱਕੋ ਇੱਕ ਆਸ ਹੋਵੇ, ਬਾਕੀ ਸਾਰੀਆਂ ਆਸਾਂ ਢਹਿ ਜਾਣ। ਇੱਕ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ, ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕੋਈ ਆਸ ਨਾ ਜਿਹਦੇ ਮਨ ਵਿੱਚ ਹੋਵੇ, ਇੱਕ ਦੀ ਹੋਵੇ, ਇੱਕ ਦਾ ਪ੍ਰੇਮੀ, ਅਸਲ ਪ੍ਰੇਮੀ ਉਹਨੂੰ ਮੰਨਿਆ ਜਾਂਦਾ ਹੈ। ਤੇ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸਾਡੇ ਅੰਦਰ ਤੇ ਬੜੀਆਂ ਵੱਡੀਆਂ ਵੱਡੀਆਂ ਇਹੋ ਜਿਹੀਆਂ ਆਸਾਂ ਹਨ।
1: ਆਸ ਨਿਰਾਸਾ ਇੱਕ ਤੋਂ ਹਾਂ ਬਾਲ ਬਾਲ ਬਾਲ ਗਈ ਆਸ।
0: ਇਹ ਸਾਰੀਆਂ ਜਿਹੜੀਆਂ ਆਸਾਂ ਦੀ ਅੱਗ ਬਲ ਰਹੀ ਨਾ ਮਨੁੱਖ ਦੇ ਅੰਦਰ, ਪਦਾਰਥਾਂ ਦੀ, ਲੋਭ ਲਾਲਚ ਦੀ, ਸਤਿਗੁਰੂ ਜੀ ਕਹਿੰਦੇ ਆ ਕਿ ਇਹ ਸਾਰਿਆਂ ਤੋਂ ਉਪਰਾਮ ਕਰਨ ਵਾਲਾ ਵਾਹਿਗੁਰੂ ਹੇ ਧੰਨ ਗੁਰੂ ਰਾਮਦਾਸ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਵਾਹਿਗੁਰੂ ਜੀ ਤੁਸੀਂ ਹੋ ਤੇ ਇਹਨਾਂ ਤੋਂ ਉਪਰਾਮ ਕਰਨ ਵਾਲੇ ਤੁਸੀਂ ਹੋ ਤੇ ਮੈਂ ਬਾਲ ਬਾਲ ਬਾਲ ਤਿੰਨ ਵਾਰਾਂ ਕਿਤੇ ਬਲਿਹਾਰ ਨੇ ਵਾਰ ਨੇ ਸਦਕੇ ਜਾਂਦਾ ਹੈ ਆਪ ਜੀ ਤੋਂ, ਤੁਹਾਡੇ ਤੋਂ ਸਦਕੇ ਬਲਿਹਾਰ ਨੇ ਜਾਂਦਾ ਹੈ ਜਿਹੜਾ ਤੁਸੀਂ ਮੇਰੀ ਆਤਮਾ ਜਿਹਦੇ ਅੰਦਰ ਬੜੀਆਂ ਬੜੀਆਂ ਆਸਾਂ ਸੀ, ਬੜੀ ਬੜੀ ਪਦਾਰਥਾਂ ਦੀ ਖਿੱਚ ਸੀ, ਬੜੇ ਬੜੇ ਹੰਕਾਰ ਸੀ, ਉਹ ਸਾਰੀ ਅੱਗ ਜਿਸ ਨੇ ਖਤਮ ਕਰ ਦਿੱਤੀ, ਜਿਹਨੇ ਮੇਰੇ ਤੇ ਵੱਡਾ ਤਰਸ ਕਰ ਦਿੱਤਾ, ਇਹ ਮੈਂ ਆਪ ਜੀ ਤੋਂ ਬਲਿਹਾਰ ਨੇ ਸਦਕੇ ਜਾਂਦਾ ਕਿ ਮੈਨੂੰ ਸ਼ਾਂਤੀ ਬਖਸ਼ੀ, ਮੈਨੂੰ ਪਰਮਾਤਮਾ ਨਾਲ ਲੀਨਤਾ ਬਖਸ਼ਿਸ਼ ਕੀਤੀ ਹੈ।
1: ਮਹੱਲਾ ਪੰਜਵਾ, ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਮਰਿਓਦ।
0: ਜਦੋਂ ਵਿਛੋੜਾ ਸੁਣਿਆ ਨਾ ਜੀ, ਵਿਛੋੜਾ ਕੀ ਸੀਗਾ? ਜਗਤ ਜਲੰਧਰ ਦੇ ਤਾਰਨ ਹਾਰ ਧੰਨ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਇੱਕ ਦਿਨ ਅੰਮ੍ਰਿਤ ਵੇਲੇ ਸਿੱਖ ਆਏ ਦਰਸ਼ਨਾਂ ਵਾਸਤੇ, ਤੇ ਇਤਿਹਾਸ ਕਹਿੰਦਾ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਲਈ ਵੱਖ ਵੱਖ ਵਿਦਵਾਨਾਂ ਮੁਤਾਬਕ ਭਾਈ ਭਗੀਰਥ ਜੀ ਅੰਮ੍ਰਿਤ ਵੇਲੇ ਦਾਤਣ ਲੈ ਕੇ ਆਉਂਦੇ ਸੀ। ਦਾਤਣ ਦੀ ਵੱਡੀ ਸੇਵਾ ਮੰਨੀ ਜਾਂਦੀ ਸੀ, ਹੁਣ ਤਾਂ ਭਾਵੇਂ ਉਹ ਛੁੱਟ ਗਏ। ਦਾਤਣ ਲੈ ਕੇ ਆਏ ਤੇ ਕੁਝ ਵੀ ਕਹਿੰਦੇ ਕਿ ਅੱਲਾ ਦਿੱਤਾ ਜੀ ਲੈ ਕੇ ਆਏ, ਮੇਰਾ ਮੰਨਣਾ ਹੋ ਸਕਦਾ ਦੋਨੇ ਲੈ ਆਉਣਾ, ਇੱਦਾਂ ਵੀ ਹੋ ਸਕਦਾ, ਦੋ ਸਿੱਖ ਵੀ ਤੇ ਲਿਆ ਹੀ ਸਕਦੇ ਨਾ ਗੁਰੂ ਮਹਾਰਾਜ ਦੀ ਸੇਵਾ ਵਿੱਚ। ਗੁਰੂ ਨਾਨਕ ਸਾਹਿਬ ਧੰਨ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾਤਣ ਕਰਦਿਆਂ ਕਰਦਿਆਂ ਤੇ ਮੇਰਾ ਮਨ ਇਹ ਕਹਿੰਦਾ ਕਿ ਹੋ ਸਕਦਾ ਦੋ ਲਿਆ ਤੇ ਇੱਕ ਹੱਥ ਚ ਹੋਵੇ, ਇੱਕ ਕਰ ਰਹੇ ਹੋਣ, ਦੋਵਾਂ ਦਾ ਮਾਣ ਰੱਖ ਲਿਆ। ਕਈ ਵਾਰ ਮਾਣ ਰੱਖਿਆ ਜਾਂਦਾ ਨਾ ਜੀ, ਤੁਹਾਡਾ ਵੀ ਮਾਣ ਰੱਖ, ਗੁਰੂ ਨਾਨਕ ਸਾਹਿਬ ਜੀ ਨੇ ਪ੍ਰੇਮ ਵਿੱਚ ਲਿਆਇਆ ਇਹਦਾ ਮਾਣ ਰੱਖ ਲਿਆ। ਸੋ ਦਾਤਣ ਕਰ ਰਹੇ ਤੇ ਜ਼ਿਕਰ ਕੀਤਾ ਕਿ ਅਸੀਂ ਹੁਣ ਉਦਾਸੀਆਂ ਤੇ ਪ੍ਰਚਾਰ ਫੇਰੀ ਤੇ ਜਾਣਾ ਹੈ। ਤੇ ਉਸ ਵਕਤ ਜਿਹੜੇ ਨਾਲ ਸਿੱਖ ਸਨ, ਭਾਈ ਭਗੀਰਥ ਜੀ ਵਰਗੇ, ਲਾਲਿਤਾ ਵਰਗੇ, ਉਹ ਇਮੋਸ਼ਨਲ ਹੋ ਗਏ, ਸੱਚੇ ਪਾਤਸ਼ਾਹ ਤੁਹਾਡਾ ਵਿਛੋੜਾ ਅਸੀਂ ਸਹਿ ਨਹੀਂ ਸਕਦੇ, ਤੁਹਾਡੇ ਤੋਂ ਬਿਨਾਂ ਅਸੀਂ ਰਹਿ ਨਹੀਂ ਜੇ ਸਕਦੇ। ਅੰਦਰ ਦਰਦ ਹੋਇਆ ਕਿਉਂਕਿ ਜਦੋਂ ਪਤਾ ਲੱਗਾ ਕਿ ਗੁਰੂ ਤੋਂ ਅਸੀਂ ਦੂਰ ਹੋ ਜਾਵਾਂਗੇ, ਗੁਰੂ ਉਦਾਸੀਆਂ ਤੇ ਚੱਲ ਗਿਆ ਸੀ, ਇਹਨਾਂ ਦੇ ਦਰਸ਼ਨਾਂ ਤੋਂ ਵਾਂਝੇ ਹੋ ਜਾਵਾਂਗੇ। ਸਿੱਖ ਦੇ ਅੰਦਰ ਦਰਸ਼ਨਾਂ ਦੀ ਪਿਆਸ ਇੱਦਾਂ ਦੀ ਹੋਣੀ ਚਾਹੀਦੀ ਹੈ ਕਿ ਉਹਦੀ ਚੀਸ ਨਿਕਲ ਜਾਣੀ ਚਾਹੀਦੀ ਹੈ, ਤੇ ਜਦੋਂ ਉਹਨਾਂ ਦੀ ਚੀਸ ਨਿਕਲੀ, ਦਰਦ ਹੋਇਆ ਤੇ ਉਹ ਮਨ ਭਰ ਆਏ ਸੱਚੇ ਪਾਤਸ਼ਾਹ ਤੁਹਾਡੇ ਤੋਂ ਬਿਨਾਂ ਨਹੀਂ ਰਹਿ ਪਾਵਾਂਗੇ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਕਿ ਜਗਤ ਜਲੰਧਰ ਦੇ ਅੰਦਰ ਬਲ ਰਹੀ ਅੱਗ ਨੂੰ ਸ਼ਾਂਤ ਕਰਨ ਵਾਸਤੇ, ਪ੍ਰਚਾਰ ਵਾਸਤੇ ਜਾਣਾ ਹੈ, ਤੇ ਉਸ ਵਕਤ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਲੱਗੇ ਸੱਚੇ ਪਾਤਸ਼ਾਹ ਕੋਈ ਕਿਰਪਾ ਕਰੋ, ਕੋਈ ਐਸੀ ਜਾਤ ਬਖਸ਼ੋ, ਐਸੀ ਜਾਤ ਨਿਸ਼ਾਨੀ ਬਖਸ਼ੋ ਜਿਹਦੇ ਨਾਲ ਅਸੀਂ ਤੁਹਾਡੇ ਨਾਲ ਜੁੜੇ ਰਹੀਏ। ਤੇ ਕਹਿੰਦੇ ਇਤਿਹਾਸਕਾਰ ਕਹਿੰਦੇ ਆ ਸਤਿਗੁਰੂ ਨਾਨਕ ਸਾਹਿਬ ਜੀ ਦੇ ਹੱਥ ਵਿੱਚ ਉਹ ਦਾਤਣ ਸੀ ਬੇਰੀ ਦੀ, ਉਹਨਾਂ ਨੇ ਨਦੀ ਦੇ ਵੇਈ ਨਦੀ ਦੇ ਕੰਢੇ ਦੇ ਉੱਤੇ ਲਾ ਦਿੱਤੀ, ਕਹਿੰਦੇ ਆ ਲਓ ਜਾਤ ਨਿਸ਼ਾਨੀ। ਕਹਿਣ ਲੱਗੇ ਸੱਚੇ ਪਾਤਸ਼ਾਹ ਇਹ ਪਾਣੀ ਨਾ ਰੋੜ ਜਾਵੇਗੀ। ਕਹਿਣ ਲੱਗੇ ਨਹੀਂ, ਇਹ ਰਹਿੰਦੀ ਦੁਨੀਆਂ ਤੱਕ ਰਹੇਗੀ। ਅੱਜ ਵੀ ਉੱਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਆਪਾਂ ਦਰਸ਼ਨ ਦੀਦਾਰੇ ਕਰਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕਰ ਕਮਲਾਂ ਲੱਗੀ ਹੋਈ ਉਹ ਪਾਵਨ ਪਵਿੱਤਰ ਬੇਰੀ। ਸੰਗਤ ਜੀ ਮੈਂ ਬੇਨਤੀ ਕਰ ਰਿਹਾ ਸੀ ਕੇਵਲ ਵਿਛੋੜੇ ਦੀ, ਜਦੋਂ ਵਿਛੋੜੇ ਦੀ ਗੱਲ ਸੁਣੀ ਤੇ ਫਿਰ ਅੰਦਰ ਦੁੱਖ ਪੈਦਾ ਹੋਇਆ, ਤੇ ਜਦੋਂ ਦੁੱਖ ਪੈਦਾ ਹੋਇਆ ਤੇ ਆਤਮਕ ਮੌਤ ਮਹਿਸੂਸ ਹੋਈ। ਇਹ ਜਿਹੜਾ ਮਹਿਸੂਸ ਕਰੇਗਾ ਉਹਨੂੰ ਹੈ, ਤੇ ਜਿਹਦੇ ਅੰਦਰ ਹੰਕਾਰ ਇਹ ਉਹਨੂੰ ਮਹਿਸੂਸ ਨਹੀਂ ਜੇ ਹੋਣਾ।
1: ਬਾਜ ਪਿਆਰੇ ਆਪਣੇ ਬਿਰਹੀ ਨਾ ਧੀਰੋਦ,
0: ਪਿਆਰੇ ਤੋਂ ਬਿਨਾਂ ਹੇ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਜੀ, ਤੁਹਾਡੇ ਤੋਂ ਬਿਨਾਂ ਤੇ ਸਾਨੂੰ ਧੀਰਜ ਨਹੀਂ ਆਉਣੀ, ਹੌਸਲਾ ਨਹੀਂ ਆਉਣੀ, ਕਿਉਂਕਿ ਸਾਡੇ ਅੰਦਰ ਬਿਰਹ ਦੀ ਚੋਟ ਲੱਗੀ ਬਾਜੀ ਹੋਈ ਹੈ, ਅਸੀਂ ਤੁਹਾਡੇ ਤੋਂ ਬਿਨਾਂ ਰਹਿ ਨਹੀਂ ਸਕਦੇ।
1: ਪੌੜੀ ਤਟ ਤੀਰਥ ਦੇਵ ਦੇਵਾਲਿਆ ਕੇਦਾਰ ਮਥੁਰਾ ਕਾਸ਼ੀ,
0: ਜਿੰਨੇ ਵੀ ਧਾਰਮਿਕ ਸਥਾਨਾਂ ਦਾ ਜ਼ਿਕਰ ਕੀਤਾ ਹੈ, ਮੰਦਰ ਜਿਹੜੇ ਦੇਵੀ ਦੇਵਤਿਆਂ ਦੇ ਮੰਦਰ ਨੇ, ਕੇਦਾਰ ਮਥੁਰਾ ਕਾਸ਼ੀ ਇਤਿਹਾਸਿਕ ਤੀਰਥ ਹਨ।
1: ਕੋਟ ਤੇਤੀ ਸਾ ਦੇਵਤੇ ਸਣ ਇੰਦਰ ਜਾਸੀ,
0: 33 ਕਰੋੜ ਦੇਵੀ ਦੇਵਤੇ ਸਮੇਤ ਇੰਦਰ ਦੇ ਸਾਰੇ ਇਸ ਸੰਸਾਰ ਨੂੰ, ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।
1: ਸਿਮਰਤ ਸ਼ਾਸਤਰ ਵੇਦ ਚਾਰ ਖਾਟ ਦਰਸ ਸਮਾਸੀ,
0: ਜਿਹੜੇ ਰੱਬ ਦੀ ਭਗਤੀ ਕਰਨ ਵਾਲੇ 6 ਤਰ੍ਹਾਂ ਦੇ ਸਾਧੂ, ਸਿਮਰਤੀਆਂ ਸ਼ਾਸਤਰ ਵੇਦ ਇਹਨਾਂ ਦਾ ਉਚਾਰਨ ਕਰਨ ਵਾਲੇ, ਤੇ ਇਹ ਸਾਰਾ ਕੁਛ ਹੀ ਜਿਹੜਾ ਸੀ ਸਾਰਾ ਹੀ ਨਾਸਵੰਤ ਹੈ।
1: ਪੋਥੀ ਪੰਡਤ ਗੀਤ ਕਵਤ ਕਵਤੇ ਭੀ ਜਾਸੀ,
0: ਬੜੇ ਬੜੇ ਵਿਦਵਾਨ ਵਿਦਵਾਨਾਂ ਦੀਆਂ ਬੜੀਆਂ ਬੜੀਆਂ ਪੁਸਤਕਾਂ, ਬੜੇ ਬੜੇ ਗੀਤ, ਬੜੀਆਂ ਬੜੀਆਂ ਕਵਿਤਾਵਾਂ ਤੇ ਬੜੇ ਬੜੇ ਕਵੀ ਇਸ ਸੰਸਾਰ ਤੋਂ ਤੁਰ ਗਏ।
1: ਜਤੀ ਸਤੀ ਸੰਧਿਆਸੀਆ ਸਭ ਕਾਲੈ ਵਾਸੀ,
0: ਚਾਹੇ ਜਤੀ ਜਤੀ ਸਨ, ਚਾਹੇ ਸਤੀ ਲੋਕ ਸਨ, ਚਾਹੇ ਸੰਨਿਆਸੀ ਸਨ, ਇਹ ਵੱਖ ਵੱਖ ਫਿਰਕੇ ਮੰਨੇ ਸਨ, ਇਹ ਕਈ ਤਰ੍ਹਾਂ ਦੇ ਧਾਰਮਿਕ ਫਿਰਕੇ ਸਨ, ਇਹ ਸਾਰੇ ਹੀ ਕਾਲ ਦੇ ਵਸ, ਮੌਤ ਨੇ ਸਾਰਿਆਂ ਨੇ ਮੌਤ ਨੇ ਆਪਣੀ ਗ੍ਰਿਫਤ ਵਿੱਚ ਸਾਰਿਆਂ ਨੂੰ ਲੈ ਲਿਆ, ਇੱਥੇ ਰਾਜਿਆਂ ਮਹਾਰਾਜਿਆਂ ਨੂੰ, ਕਿਉਂਕਿ ਆਪਾਂ ਬਾਣੀ ਵਿੱਚੋਂ ਸਤਿਗੁਰੂ ਜੀ ਦਾ ਉਪਦੇਸ਼ ਪੜ੍ਹੀਏ ਤੇ ਸਾਨੂੰ ਪਤਾ ਲੱਗ ਜਾਂਦਾ ਹੈ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਇੱਥੇ ਬੜੇ ਬੜੇ ਵੱਡੇ ਵੱਡੇ ਪਰਿਵਾਰਾਂ ਵਾਲੇ ਆਏ, ਰਾਜੇ ਆਏ ਮਹਾਰਾਜੇ ਆਏ, ਜਿਨ੍ਹਾਂ ਦੇ ਰਾਜ ਵਿੱਚ ਕਹਿੰਦੇ ਸੂਰਜ ਨਹੀਂ ਸੀ ਛਿਪਦਾ, ਉਹ ਵੀ ਇਸ ਸੰਸਾਰ ਵਿੱਚ ਆਏ, ਇੱਥੇ ਸਿਕੰਦਰ ਵਰਗੇ ਆਏ, ਉਹ ਵੀ ਕਹਿੰਦੇ ਸੀਗੇ ਕਿ ਸਿਕੰਦਰ ਵਰਗਿਆਂ ਨੇ ਫਿਰ ਭਗਤ ਕਬੀਰ ਜੀ ਵਰਗਿਆਂ ਨੂੰ ਉਹ ਹੀ ਦੇਣ ਵਾਲੇ ਸੀ ਨਾ ਸਜਾਵਾਂ ਤਾਂ। ਸੋ ਐਸੇ ਸੰਸਾਰ ਦੇ ਅੰਦਰ ਆਏ ਪਰ ਉਹ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।
1: ਮੋਨ ਜੋਗੀ ਦਿਗੰਬਰਾ ਜਮੈ ਸਣ ਜਾਸੀ,
0: ਜਿਹੜੇ ਮੁਨੀ ਲੋਕ ਸਨ ਚੁੱਪ ਧਾਰ ਕੇ ਸਮਾਧੀਆਂ ਲਾਉਣ ਵਾਲੇ ਜੋਗੀ ਲੋਕ, ਦਿਗੰਬਰ ਦਾ ਅਰਥ ਹੁੰਦਾ ਹੈ ਨਾਂਗੇ ਰੋਗ, ਸਾਰੇ ਹੀ ਜਮਾਂ ਦੇ ਵਸ ਜਿਹੜੇ ਪੈ ਗਏ ਸਮੇਤ ਜਮਾਂ ਦੇ।
1: ਜੋ ਦੀਸੈ ਸੋ ਵਿਣਸਣਾ ਸਭ ਬਿਨਸ ਬਿਨਾਸੀ,
0: ਜੋ ਕੁਝ ਵੀ ਦਿਸਦਾ ਹੈ ਸੰਗਤ ਜੀ, ਜੋ ਕੁਝ ਅਸੀਂ ਇਹਨਾਂ ਅੱਖਾਂ ਨਾਲ ਵੇਖਦੇ ਹਾਂ ਇਹ ਸਭ ਕੁਛ ਨਾਸਵੰਤ ਹੈ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦਾ ਅੰਮ੍ਰਿਤ ਵਚਨ ਕੀ ਹੈ ਜੀ, ਬੜਾ ਪਿਆਰਾ ਬਚਨ ਹੈ, ਜੋ ਉਪਜਿਓ ਸੋ ਬਿਨਸ ਹੈ, ਜੋ ਉਪਜਿਓ ਸੋ ਬਿਨਸ ਹੈ, ਜੋ ਕੁਝ ਪੈਦਾ ਹੋਇਆ ਹੈ ਜੋ ਕੁਛ ਦਿਖਦਾ ਹੈ, ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਇਹ ਸਭ ਕੁਛ ਨਾਸਵੰਤ ਹੈ। ਇਹ ਰਾਜ ਗੱਦੀਆਂ ਨਾਸਵੰਤ ਨੇ, ਪਦਾਰਥ ਨਾਸਵੰਤ ਨੇ, ਜੀਵ ਇੱਥੇ ਹਾਥੀ ਘੋੜੇ ਹਥਿਆਰ ਸਭ ਕੁਛ ਨਾਸਵੰਤ ਹੈ, ਕੋਠੇ ਮਹਿਲ ਮਾੜੀਆਂ ਧਨ ਪਦਾਰਥ ਸਭ ਨਾਸ਼ਵੰਤ ਨੇ, ਧੀਆਂ ਪੁੱਤਰ ਦੋਸਤ ਹਥਿਆਰ ਕਿਲੇ ਸਭ ਨਾਸ਼ਵੰਤ ਨੇ, ਤੇ ਜੇ ਕੋਈ ਅਵਨਾਸ਼ੀ ਹੈ ਤੇ ਉਹ ਕੇਵਲ ਕਰਤਾ ਅਕਾਲ ਪੁਰਖ ਹੈ।
1: ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ,
0: ਇਹਦੇ ਵਿੱਚ ਰਿਜ਼ਲਟ ਜੇ ਥਿਰ ਥਿਰ ਰਹਿਣ ਵਾਲਾ, ਸਦੀਵ ਥਿਰ ਰਹਿਣ ਵਾਲਾ, ਜਿਹੜਾ ਕਦੀ ਨਾਸ਼ ਨਹੀਂ ਹੋਣਾ, ਉਹ ਕੀ ਹੈ ਜੀ ਪਾਰ ਬ੍ਰਹਮ ਪਰਮੇਸ਼ਰੋ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੈ ਤੇ ਦੂਸਰਾ ਵੀ ਕੋਈ ਹੋਰ ਵੀ ਹੈਗਾ ਹੈ? ਹਾਂ, ਇੱਕ ਹੋਰ ਹੈਗਾ ਹੈ। ਰਾਜੇ ਨਹੀਂ ਹੈਗੇ, ਰਾਜ ਗੱਦੀਆਂ ਨਹੀਂ ਹੈਗੀਆਂ, ਸੰਸਾਰ ਚ ਸਭ ਕੁਛ ਨਾਸ਼ਵੰਤ ਹੈ, ਸਾਰੇ ਪਦਾਰਥ ਨਾਸ਼ਵੰਤ ਨੇ, ਪਰ ਇੱਕ ਚੀਜ਼ ਪਰਮਾਤਮਾ ਤੇ ਦੂਜਾ ਸੇਵਕ ਥਿਰੋ ਸੀ। ਰੱਬ ਦਾ ਭਗਤ ਥਿਰ ਹੈ, ਭਗਤ ਕਬੀਰ ਜੀ ਵਰਗਾ ਥਿਰ ਹੈ ਉਹ। ਐਸੇ ਇੱਕ ਅਖੀਰ ਵਿੱਚ ਮੈਂ ਬੇਨਤੀ ਕਰਦਾ ਜਾਵਾਂ, ਕੌਮੇ ਮੇਰੀਏ ਸਮੇਂ ਨੇ ਢੋਲ ਮਾਰੇ ਜਿਸ ਵਿੱਚ ਤੇਰੀ ਆਵਾਜ਼ ਕੋਈ ਨਾ, ਮੁਰਦਿਆਂ ਤਾਂ ਹੀ ਜਿਹੜਾ ਨਚਾਸ ਛੱਡੇ, ਇਹੋ ਜਿਹਾ ਕਿਸੇ ਕੋਲ ਸਾਜ਼ ਕੋਈ ਨਾ। ਇਹ ਗੱਲ ਯਾਦ ਰੱਖਿਓ, ਜਦੋਂ ਵੀ ਕੌਮ ਨੇ ਕਿਸੇ ਨੇ ਬੜੇ ਸੋਹਣੇ ਸੁੰਦਰ ਬੋਲ ਲਿਖੇ, ਕਹਿੰਦਾ ਤੁਰੋ ਤੁਰਨਾ ਹੀ ਜ਼ਿੰਦਗੀ ਹੈ, ਤੁਰੋ ਤੁਰਨਾ ਹੀ ਜ਼ਿੰਦਗੀ ਹੈ, ਖਲੋਤੀ ਬੂੰਦ ਬਣੇ ਵਿਸ ਜਾਂ ਵੱਧ ਤੋਂ ਵੱਧ ਚਮਕਦਾ ਮੋਤੀ, ਤੁਰਨ ਜੇ ਇਕੱਠੀਆਂ ਹੋ ਕੇ ਬੂੰਦਾਂ ਬਣ ਜਾਏ ਸ਼ੂਕ ਦਾ ਦਰਿਆ। ਤੇ ਇੱਕ ਬੇਨਤੀ, ਜਿਨ ਪੱਤੋ ਪੇ ਤੱਕਿਆ ਥਾ ਵਹੀ ਹਵਾ ਦੇਣੇ ਲੱਗੇ। ਇਹ ਹਾਲਾਤ ਵੀ ਸੰਸਾਰ ਚ ਬਣੇ, ਪਰ ਸਮਝਣ ਦੀ ਲੋੜ ਹੈ ਜੋ ਗੁਰੂ ਦਾ ਉਪਦੇਸ਼ ਹੈ, ਜੋ ਸਾਨੂੰ ਅਕਾਲ ਤਖਤ ਸਾਹਿਬ ਦਾ ਉਦੇਸ਼ ਹੈ, ਜੋ ਸਾਨੂੰ ਧਰਮ ਦਾ ਉਦੇਸ਼ ਹੈ, ਇਹਦੇ ਤੇ ਪਹਿਰਾ ਦਈਏ। ਤੇ ਆਖਰੀ ਬੇਨਤੀ ਕਿ 5 ਤਰੀਕ ਵਾਲਾ ਦਿਨ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡਾ ਪੰਥ ਗੁਰਦੁਆਰਾ ਦੀਵਾਨ ਹਲਮੰਜੀ ਸਾਹਿਬ ਵਿਖੇ ਬੁਲਾਇਆ ਗਿਆ, ਉਹਦੇ ਵਿੱਚ ਵੀ ਵੱਧ ਤੋਂ ਵੱਧ ਆਪਾਂ ਸੰਗਤਾਂ ਨੇ ਹਾਜ਼ਰੀ ਭਰ ਕੇ ਇਸ ਵਡਮੁੱਲੇ ਵਿਚਾਰ ਰੱਖਣੇ ਔਰ ਸੁਣਨੇ ਨੇ, ਸਾਰੇ ਵਿਦਵਾਨ ਜਨ ਗੁਣੀ ਜਨਾਂ ਨੇ ਸਾਂਝ ਕਰਨੀ ਹੈ, ਉਹਦੇ ਵਿੱਚ ਹਾਜ਼ਰੀਆਂ ਭਰੀਏ। ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ ਤੇ ਗੁਰੂ ਦੇ ਬਚਨ ਆਪਣੇ ਹਿਰਦੇ ਚ ਵਸਾ ਲੈਣੇ। ਸੰਗਤ ਜੀ, ਮੈਂ ਸਮੁੱਚੀ ਮੈਨੇਜਮੈਂਟ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧਕ ਜਨਾਂ ਦਾ ਔਰ ਮਾਨਯੋਗ ਸਿੰਘ ਸਾਹਿਬ ਜੀ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਹੁਕਮ ਲਾ ਕੇ ਆਪ ਸੰਗਤ ਦੇ ਦਰਸ਼ਨ ਕਰਵਾਏ, ਤਿਨ੍ਹਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਹਾਰਦਿਕ ਤੌਰ ਤੇ ਧੰਨਵਾਦ ਕਰਦਾ ਹੈ। ਮੇਰੀਆਂ ਭੁੱਲਾਂ ਮੇਰੀ ਝੋਲੀ ਚ ਤੇ ਗੁਰੂ ਦੇ ਬਚਨ ਆਪਣੇ ਹਿਰਦੇ ਚ ਵਸਾ ਕੇ ਇੱਕ ਅਰਦਾਸ ਮੇਰੇ ਵਾਸਤੇ ਵੀ ਕਰ ਦਿਓ ਜੇ। ਸਤਿਗੁਰੂ ਜੀ, ਬੇਸ਼ੱਕ ਗਰੀਬੀ ਦਾ ਰਾਜ ਬਖਸ਼ੀ, ਇਹ ਪਰਸੀਸ ਤੇ ਸਿੱਖੀ ਦਾ ਤਾਜ ਬਖਸ਼ੀ। ਆਓ ਆਖਰੀ ਪੰਕਤੀਆਂ ਪੜ੍ਹ ਕੇ ਗੁਰੂ ਫਤਿਹ ਦੀ ਸਾਂਝ ਕਰੀਏ।

ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, South East, Calgary।

ਕਮਰਸ਼ੀਅਲ

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲੋਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ ਨਾਰਥ ਈਸਟ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ ਪੰਜਾਬੀ ਰੇਡੀਓ .ca।

0: कैलगरी विच 24 घंटे 7 दिन चलन वाले
1: पंजाबी रेडियो 102.7 एफएम वालों हर रोज शब्द कीर्तन धार्मिक कथा ढाडी वारां तो इलावा होर भी बहुत सारे धार्मिक प्रोग्राम प्रसारित किए जाते ने जिन्हां स्टूडियो दे नंबर उत्ते कॉल करके तुसी भी हिस्सा ले सकते हो।
0: प्रोग्रामा संबंधी या सहयोग लई किसी भी तरह की जानकारी लेने लई तुसी फोन कर सकते हो। फोन नंबर है 403-238-4067 403-238-6667।
1: होर जानकारी लई विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-268-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171 80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570 65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

ਚਲ ਮੂਰਤ ਅਨਪਉ ਪ੍ਰਕਾਸ਼ ਅਮਤੋਜ ਕਹਿਜ ਕੋਟ ਇੰਦਰ ਇੰਦਰਾਨ ਸਾਹੇ ਸਾਹਨ ਗਣਿਜ ਤ੍ਰਿਪਾਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੈ ਸਰਬਨਾ

0: ਜਨਮ ਤਨ ਤਨਾ ਹਰ ਅੰਮ੍ਰਿਤ ਪਿੰਨੇ ਲੋਹਣਾ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਾਹਿਬ ਭੰਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਹੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜਾ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਣਸ ਤੇ ਦੇਵਤੇ ਕੀਏ ਕਰਤ ਨਾ ਲਗੀ ਵਾਰ ਮਹੱਲਾ ਦੂਜਾ
0: ਜੇ ਸੌ ਚੰਦਾ ਉਗਵਹ ਸੂਰਜ ਚੜ੍ਹੇ ਹਜ਼ਾਰ ਇਤੇ ਚੰਨ ਹੁੰਦਿਆ ਗੁਰਬਿੰਦ ਗੋਰ ਅੰਧਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬੁਆੜ ਜਿਉ ਸੁੰਘੇ ਅੰਦਰ ਖੇਤ ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੌ ਨਾਹ ਫਲੀਐ ਹੈ ਫੁਲੀਐ ਬਪੁੜੇ
0: ਪੀਤਨ ਵਿੱਚ ਸਵਾਹ ਪੌੜੀਆ ਪੀਣਾ ਸਾਜਿਓ ਆਪੀ ਨੇ ਰਚਿਓ ਨਾਉ ਤੁਈ ਕੁਦਰਤ।

ਡਿੱਠੋ ਚਾਓ ਡਿੱਠੋ ਚਾਓ ਕਰਿਆ ਸਿੰਡਿੱਠੋ ਚਾਓ।

0: ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਬਾਣ, ਸੱਚਾ ਤੇਰਾ ਹੁਕਮ, ਸੱਚਾ ਫਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੁਧ ਆਖੈ ਲੱਖ ਕਰੋੜ, ਸੱਚੈ ਸਭ ਤਾਣ, ਸੱਚੈ ਸਭ ਜੋਰ, ਸੱਚੀ ਤੇਰੀ ਸਿਫਤ, ਸੱਚੀ ਸਾਲਾ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕੱਚਨ ਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਉ, ਵੱਡੀ ਵਡਿਆਈ ਜਾ ਸੱਚ ਨਿਆਉ, ਵੱਡੀ ਵਡਿਆਈ ਜਾ ਨੇ ਚਲਥਾਉ, ਵੱਡੀ ਵਡਿਆਈ ਜਾ ਨੇ ਅਲਾਉ, ਵੱਡੀ ਵਡਿਆਈ ਬੁੱਝੇ ਸਭ ਪਾਉ, ਵੱਡੀ ਵਡਿਆਈ ਜਾ ਪੁੱਛਣਾ ਦਾਤ, ਵੱਡੀ ਵਡਿਆਈ ਜਾ ਆਪੇ ਆਪ, ਨਾਨਕ ਕਾਰਨ ਕਥਨੀ ਜਾਏ, ਕੀਤਾ ਕਰਨਾ ਸਰਬੁਰ ਜਾਏ ਮਹੱਲਾ ਦੂਜਾ।
0: ਇਹ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਪਾਣੈ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ, ਏ ਉਪੇ ਆਖ ਨਾ ਜਾ ਪਈ ਜੇ ਕਿਸੇ ਆਣੈ ਰਾਸ, ਨਾਨਕ ਗੁਰਮੁਖ ਜਾਣੀਐ ਜਾ ਕੋ
1: ਆਪ ਕਰੇ ਪ੍ਰਗਾਸ, ਪੋੜੀ ਨਾਨਕ ਜੀ ਉਪਾਏ ਕੈ ਲਿਖਣਾ ਵੈ, ਧਰਮ ਬਹਾਲਿਆ ਉੱਥੇ ਸੱਚੋ ਹੀ ਸੱਚ ਨਿਬੜ।

ਕਰਮ ਬਹਾ ਲਿਆ, ਉੱਥੇ ਸੱਚੇ ਸੱਚ ਨੂੰ ਬੜਾ ਚੰਗਾ ਕੱਢਿਆ ਜਿਸਮਾ ਲਿਆ, ਠਾਉ ਨ ਪਾਇਣ ਕੂੜਿਆ ਰੂਹ ਕਾਲੇ ਦੁੱਝ ਬਚਾ ਲਿਆ, ਤੇਰੇ ਨਾਇਰ ਤੇ ਸਿੱਜਣ ਗਏ ਹਾਰ ਗਏ ਸੇ ਠੱਗਣ ਵਾਲਿਆ।

0: ਸਮਾਦ ਰੂਪ, ਸਮਾਦ ਰੰਗ, ਸਮਾਦ ਨਾਗੇ ਫਿਰੇ ਜਲਤ, ਸਮਾਦ ਪਾਉਣ, ਸਮਾਦ ਪਾਣੀ, ਸਮਾਦ ਅਗਨੀ ਖੇਡੇ ਵਿਡਾਣੀ, ਸਮਾਦ ਧਰਤੀ, ਸਮਾਦ ਖਾਣੀ, ਸਮਾਦ ਸਾਧ ਲੱਗੇ ਪ੍ਰਾਣੀ, ਸਮਾਦ ਸੰਜੋਗ, ਸਮਾਦ ਵਿਜੋਗ, ਸਮਾਦ ਭੁੱਖ, ਸਮਾਦ ਭੋਗ, ਸਮਾਦ ਸਿਫਤ, ਸਮਾਦ ਸਾਲਾ, ਸਮਾਦ ਉੱਜੜ, ਸਮਾਦ ਰਾਹ, ਸਮਾਦ ਨੇੜੇ, ਸਮਾਦ ਦੂਰ, ਸਮਾਦ ਦੇਖੇ ਹਾਜ਼ਰਾ ਜੂਰ, ਵੇਖ ਵਿਟਾਣ ਰਹਿਆ ਸਮਾਦ, ਨਾਨਕ ਪੁੱਜਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਪਾਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪ੍ਰਾਣ ਕਤੇ ਬਾਂ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰ ਪਿਆਰ, ਕੁਦਰਤ ਜਾਤੀ ਜੰਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾ, ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ ਭਾਕੀ ਨਾਈ ਪਾ, ਨਾਨਕ ਹੁਕਮੈ ਅੰਦਰ ਵੇਖੈ, ਵਰਤੈ ਤਾਕੋ ਤਾਕ ਕੋੜੀ ਆਪਣੇ ਭੋਗ ਭੋਗੈ, ਹੋਏ ਭਸਮੜ ਪੌਰ ਸਦਾਇਆ, ਵੱਡਾ ਹੋਆ ਦੁਨੀ ਦਾ ਗੱਲ ਸੰਗਲ, ਕੱਤ ਚਲਾਇਆ ਅੱਗੇ ਕਰਨੀ ਕਿਤ ਵਾਚੀ ਹੈ।

ਬਿਠਾ ਕਰ ਸਮਝਾਇਆ, ਹਾਉ ਨਾ ਹੋਵੇ ਕੌਣ ਦਈ ਹੁਣ ਸੁਣੀਏ ਕਿਆ ਰਵਾਇਆ, ਮਨ ਦੇ ਜਨ ਗਵਾਇਆ ਮਨ ਦੇ।

ਵਿੱਚ ਪਾਉਣ ਵਹਿ ਸਦਵਾ ਭੈ ਵਿੱਚ ਚੱਲੈ ਲੱਖ ਦਰਿਆਉ ਭੈ ਵਿੱਚ ਅਗਨ ਕੱਢੈ ਮੈਂ ਗਾਰ ਭੈ ਵਿੱਚ ਧਰਤੀ ਦੱਬੀ ਪਾਰ ਭੈ ਵਿੱਚ ਇੰਦ ਫਿਰੈ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਾਯੰਤ ਭੈ ਵਿੱਚ ਸਿੱਧ ਬੁੱਧ ਸੁਰਣਾ।

0: ਸਗਲਿਆ ਭਉ ਲਿਖਿਆ ਸਿਰ ਲੇ ਨਾਨਕ ਨਿਰਭਉ ਨਿਰੰਕਾਰ ਸੱਚੇ ਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ, ਕਿਤੀਆਂ ਕੰਨ ਕਹਾਣੀਆਂ, ਕਿਤੇ ਵੇਦ ਵਿਚਾਰ, ਕਿਤੇ ਨੱਚੇ ਮੰਗਤੇ।

ਲੱਖ ਟੱਕਿਆਂ ਕੇ ਮੁੰਦੜੇ, ਲੱਖ ਟੱਕਿਆਂ ਕੇ ਹਾਰ, ਜਿੱਤ ਤਨ ਪਾਈ ਹੈ ਨਾਨਕਾ ਸੇ ਤਨ ਹੋਵੇ ਹਸ਼ਾਰ, ਗਿਆਨ ਗੱਲੀ ਢੂਡੀ ਹੈ ਕਥਨਾ ਕਰਾ ਸਾਰ, ਕਰਮ ਲੈ ਤਾਂ ਪਾਈ ਹੈ ਹੋਰ ਹਿਕਮਤ ਹੁਕਮ ਖਵਾਰ, ਪੌੜੀ ਨਦਰ ਕਰੀ ਆਪਣੀ ਤਾਂ ਨਦਰੀ, ਸਤਿਗੁਰ ਪਾ ਇਹੋ ਜੀਓ ਬਹੁਤੇ ਜਨਮ ਭਰਮਿਆ।

0: ਸੱਚ ਬੁਝਾਇਆ, ਜਿਨ ਸੱਚ ਸੱਚ ਬੁਝਾਇਆ।
1: ਪੌੜੀ ਨਦਰ ਕਰੇ ਜਾ ਆਪਣੀ ਤਨ ਤਰੀ ਸਤਿਗੁਰ ਪਾਇਆ, ਇਹ ਜੀਵ ਬਹੁਤ ਤਜਨ ਪ੍ਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਿੜਦਾ ਤਾਂ ਕੋਲ ਨਹੀਂ ਸਭ ਸੁਣੇ ਹੋ ਲੋਕ ਸੁਭਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।
0: ਮੈਂ ਚਾਰੇ ਕੁੰਡਾਂ ਪਾਲੀਆਂ, ਤੁਧ ਜੀਵ ਡਨਾਸਾ।

0: ਘੜੀਆਂ ਸਭੇ ਗੋਪੀਆਂ ਭੈਰ ਕਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਜਨ ਜਾਲ ਨਾਨਕ ਮੂਸੈ ਗਿਆਨ ਵਿਹੋਣੀ ਖਾਇ ਗਿਆ ਜਮਕਾਲ ਮਹਲਾ ਪਹਿਲਾ
1: ਵਾਹਿਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉਡਰਾਵਾ ਝੱਟ ਪਾਏ ਵੇਖੇ ਲੋਕ ਹੱਸੇ ਕਰਜਾ ਰੋਟੀਆਂ ਕਾਰਨ ਪੂਰੇ ਤਾਲਿਆ ਪਿਛੜ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਂ ਗਾਵਨ ਸੀਤਾ ਰਾਜੇ ਰਾਮ।

ਜਾਓ ਸਿੱਖ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਾਰੋ ਲੈ ਬਹੁਤ ਅਨੰਤ ਲਾਟੂ ਮਾਂ ਦਹਾਣੀਆਂ ਅਨੰਗਾ ਪੰਖੀ ਪਾਉਂਦੀਆਂ ਲੈ ਨਾ ਸਾ ਸੂਹੇ ਚਾਰ ਪੁਆਈਏ ਜੰਤ ਨਾਨਕ ਪਾਉਂਦਿਆਂ ਗਣਤ ਨੰਤ ਬੰਧਨ ਬੰਦ ਪੁਆਏ ਸੋਏ ਪੈ ਕਤ ਨਚੈ ਸਭ ਕੋਏ ਨੱਚ ਨੱਚ ਹੱਸ ਹੈ ਚਲੇ ਸਿਰੋ ਉੱਡ ਨਾ ਜਾਹੀ ਸਿੱਧ ਨਾ ਹੋ ਨੱਚਣ ਕੁਦਣ ਮਨ ਕਾ ਚਾ ਨਾਨਕ ਜਿਨ ਮਨ ਪਹੁ ਤਿਨਾ ਮਨ ਪਾ ਪੌੜੀ ਨਾ ਉਤਰਲ ਰੇਖਾਰ ਨਾ ਲਿਆ ਨਰਕ ਨ ਜਾਈਏ ਜੀ ਆਪਣੇ ਸਤ ਸੁਦਾ ਦੇਖਾ ਜੇ ਆਖ ਗਵਾਈਏ ਜੇ ਲੋੜ ਚੰਗਾ ਆਪਣਾ

वफादार है, हमें बिख जाली जन नानक सतगुर मेल हा।

ਸੱਚਾ ਪੂਜੈ ਗਰਵਾਸ ਬਹਿਕਾਰ। ਜੋਗੀ ਸੁਨ ਧਿਆਨ ਜੇਤਿਆ ਲਖ ਨਾਮ ਕਰਤਾਰ। ਸੁਖਮ ਮੂਰਤ ਨਾਮ ਨਿਰੰਜਨ ਕਾਇਆ ਕਾਇਆਕਾਰ। ਸਤੀਆਂ ਮਨ ਸੰਤੋਖ ਉਪਜੈ ਦੇਣੇ ਕੈ ਵਿਚਾਰ। ਦੇਹ ਦੇ

0: ਥਾਉ ਤੇ ਨਾ ਫੇਕਾ ਇਕਾਰ, ਜਲ ਥਲ ਜੀਆਂ ਭੁਰੀਆਂ ਲੋਹਾ ਆਕਾਰ ਆਇਆ ਕਾਰ। ਓਏ ਜੇ ਆਖੇ ਸੋ ਤੂੰ ਜਾਣੇ ਤੇ ਨਾ ਫੀ ਤੇਰੀ ਸਾਰ, ਨਾਨਕ ਭਗਤਾ ਭੁੱਖ ਸਲਾਨ ਸੱਚ ਨਾਮ ਆਧਾਰ, ਸਦਾ ਆਨੰਦ ਰਹੇ ਦਿਨ ਰਾਤੀ, ਗੁਣਵੰਤਿਆਂ ਪਾਸ਼ਾਰ ਮਹੱਲਾ ਪਹਿਲਾ।
1: ਮਿੱਟੀ ਮੁਸਲਮਾਨ ਕੀ ਪੇੜੇ ਪੇ ਘੁਮਿਆਰ, ਕੜ ਭਾਂਡੇ

ਚੜ ਚੜ ਪਵੇ ਅੰਗਿਆ, ਨਾਨਕ ਜਿਨ ਕਰਤੇ ਕਾਰਨ ਕੀਆ, ਸੋ ਜਾਣੇ ਕਰਤਾਰ ਪੋੜੀ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਓ, ਸਤਿਗੁਰ ਵਿੱਚ ਆਪ ਰੱਖਿਓ, ਕਰ ਪ੍ਰਗਟ ਆਖ ਸੁਣਾ, ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚ ਹੋ ਮੋਹ ਚੁਕਾਇ

0: ਆਇਆ ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।
1: ਗੁਰਮੁਖ ਪਿਆਰ

ਹਾਂ ਵਿੱਚ ਲਾਇਆ, ਹਾਂ ਵਿੱਚ ਖੱਟਿਆ, ਹਾਂ ਵਿੱਚ ਗਿਆ, ਹਾਂ ਵਿੱਚ ਸੱਚਿਆਰ ਕੂੜਿਆਰ, ਹਾਂ ਵਿੱਚ ਪਾਪ ਪੁੰਨ ਵਿਚਾਰ, ਹਾਂ ਵਿੱਚ ਨਰਕ ਸੁਰਗੇ ਅਵਤਾਰ, ਹਾਂ ਵਿੱਚ ਹੱਸੈ, ਹਾਂ ਵਿੱਚ ਰੋਵੈ, ਹਾਂ ਵਿੱਚ ਭਰੀਐ, ਹਾਂ ਵਿੱਚ ਧੋਵੈ, ਹਾਂ ਵਿੱਚ ਜਾਤੀ ਜਿਨਸੀ ਖੋਵੈ, ਹਾਂ ਵਿੱਚ ਮੂਰਖ, ਹਾਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ,

ਹੰਟ ਜੇਰ ਪੁਜਾ ਖਾਣੀ ਸਿੱਤ ਜਾ ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜੰਤਾ ਨਾਨਕ ਜੰਤੂ ਪਾਏ ਕੈ ਸੰਭਾਲੇ ਸਭਨਾ ਜਿਨ ਕਰਤੈ ਕਰਣਾ ਕੀਆ ਚਿੰਤਾ ਫੇ ਕਰਣੀ ਤਾਹ।

0: ਕਿਆ ਟਿੱਕਾ, ਕਿਆ ਤੱਕ ਮਹੱਲਾ ਪਹਿਲਾ।
1: ਲੱਖ ਨੇਕੀਆਂ ਚੰਗਿਆਈਆਂ, ਲੱਖ ਪੁਨਾ ਪ੍ਰਵਾਨ, ਲੱਖ ਤਪ ਉੱਪਰ ਤੀਰਥਾਂ, ਸਹਿਜ ਯੋਗ ਬੇਬਾਨ, ਲੱਖ ਸੂਰਤ ਸੰਗਰਾਮ, ਰਣ ਮੈਂ ਛੁੱਟੇ ਪੁਰਾਣ, ਲੱਖ ਸੁਰਤੀ ਲੱਗ ਗਿਆ, ਧਿਆਨ ਪੜੀ ਇਹ ਪਾਠ ਪੁਰਾਣ, ਜਿਨ ਕਰਤਾ ਕਰਣਾ ਕੀ ਲਿਖਿਆ ਆਵਣ ਜਾਣ, ਨਾਨਕ ਮਤੀ ਮਿਥਿਆ, ਕਰਮ ਸੱਚਾ ਨੀਸਾਨ ਪੌਣੀ ਸੱਚਾ ਸਾਹਿਬ ਏਕ ਤੂੰ, ਜਿਨ ਸੱਚੋ ਸੱਚ ਵਰਤਾਇਆ, ਜਿਸਨ ਦੇਹ ਤਿਸ ਮਿਲੇ ਸੱਚ, ਤਾਕਨੀ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੈ ਹਿਰਦੈ

ਜਾਏ ਮਿਲਾਂ ਤਿੰਨਾ ਸੱਜਣਾ।

0: ਮਹੱਲਾ ਪਹਿਲਾ, ਪੜਪੜ ਗੱਡੀ ਲੱਦੀ ਐ, ਪੜਪੜ ਭਰੀਆ ਸਾਥ, ਪੜਪੜ ਬੇੜੀ ਪਾਈ ਐ, ਪੜਪੜ ਗੱਡੀ ਐ ਖਾਤ, ਪੜੀਐ ਜਿੱਤੇ ਬਰਸ ਬਰਸ, ਪੜੀਐ ਜਿੱਤੇ ਮਾਸ, ਪੜੀਐ ਜਿੱਤੀ ਆਰ ਜਾ, ਪੜੀਐ ਜਿੱਤੇ ਸਾਸ, ਨਾਨਕ ਲਿਖੇ ਇੱਕ ਗੱਲ ਹੋਰ, ਮੈਂ ਚੱਕਣਾ ਚਾਕ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਕੜਿਆ, ਬਹੁਤੀ ਰਿਤ ਪਵਿਆ ਤੇ ਤੋ ਲਵਿਆ, ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸਹਵੇ ਜੀਆ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ, ਬਸਤਰ ਨਾ ਪਹਿਰੈ ਅਹਿਨਸ ਕਹਿਰੈ, ਮੋਨ ਵਿਗੂਤਾ ਕਿਉਂ ਜਾਗੇ ਗੁਰ ਬਿਨ ਸੂਤਾ, ਪੱਗ ਪੇ ਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸ੍ਰਿਛਾਈ ਪਾਈ, ਮੂਰਖ ਅੰਧੇ ਪਤ ਗਵਾਈ, ਵਿੜਨਾਵੇ ਕਿਛ ਥਾਏ ਨਾ ਪਾਈ, ਰਹਿ ਬੇਬਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ, ਸਤ

ਦਿਸ ਤੇ ਕਿਹਨੇ ਕੇਵਲ ਹਾਂ ਮੈਂ ਸ਼ਬਦ ਜਲਾਏ ਪੌੜੀ ਭਗਤ ਮਨ ਭਾਮ ਦੇ ਦਰਸੋ ਹਨ ਕੀਰਤ ਗਾਉਂਦੇ ਨਾਨਕ ਕਰਮਾ ਬਾਹਰੇ ਦਰ ਢੋ ਨ ਲਹਿਣੀ ਤਾਮ ਦੇ ਕਮੂਲ ਨ ਬੁੱਝਣੇ ਆਪਣਾ ਅਣਹੋਂਦਾ ਆਪ ਗਣਾਏ ਦੇ ਹਾਂ ਢਾਡੀ ਕਨੀ ਚ ਜਾਰ ਹੋਰ ਉੱਤਮ

0: ਬੇਨਤੀ ਖੁਦ ਬਾਜ ਕੂੜੋ ਕੂੜ ਮਾਲਾ ਪਹਿਲਾ।
1: ਸੱਚ ਤਾਂ ਪਰਜਾਣੀਐ ਜਾਂ ਹਿਰਦੈ ਸੱਚਾ ਹੋ, ਕੂੜ ਕੀ ਮਲ ਉਤਰੈ ਤਨ ਕਰੇ ਹੱਸਾ ਤੋਏ। ਸੱਚ ਤਾਂ ਪਰਜਾਣੀ ਜਾਂ ਸੱਚ ਧਰੇ ਪਿਆ।

ਨਾਨਕ ਪਹਿ ਮਹਾਰਾ ਕੋਰੇ ਰੰਗ ਨਾ ਸੋਏ ਭੈ

ਸਿੱਖ ਪੰਡਿਤ ਹਿਕਮਤ ਹੁਜਤ ਸੰਜੈ ਕਹਿ ਪਿਆ ਧਰਮੀ ਧਰਮ ਕਰੇ ਗਾਵਾ ਵਹਿ ਮੰਗੇ ਮੋਖ ਦਵਾਰ ਜਤੀ ਸਦਾ ਵਹਿ ਜੁਗਤ ਨਾ ਜਾਣੈ ਛੱਡ ਬਹਿ ਕਰਬਾ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਤ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾ

0: ਲੇਖੇ ਪਤ ਪਵੇ ਚੰਗੇ ਸੇਈ ਤੇ ਪੌੜੀ।
1: ਔਰ ਕਰਮ ਜਿਨਾ ਕੁ ਤੁਧ ਪਾਇਆ ਤਾਂ ਤਿਨੀ ਖਸਮਤ ਆਇਆ, ਇਹਨਾਂ ਜਨਤਾ ਕਹਿ ਵਸ ਕਿਛ ਨਾਹੀ, ਤੁਧ ਵੇਖੀ ਜਗਤ ਉਪਾਇਆ, ਇੱਕ ਨਾਨੋ ਤੂੰ ਮੇਲ ਲੈ ਇੱਕ ਆਪੋ ਤੁਧ ਖਵਾਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ, ਸਹਿਜੇ ਹੀ ਸੱਚ ਸਮਾਇਆ।

0: ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿੱਖ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੁ ਨਾਨਕ ਕਰਦੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ ਮਹਲਾ ਦੂਜਾ।
1: ਜੋ ਸਬਦੰਗ ਗਿਆਨ ਸਬਦੰਗ ਵੇਦ ਸਬਦੰਗ ਬ੍ਰਹਮਣ ਹੈ, ਖੱਤਰੀ ਸਬਦੰਗ ਸੂਰ ਸਬਦੰਗ ਸੂਦਰ ਸਬਦੰਗ ਪ੍ਰਾਕਿਰਤ ਹੈ, ਸਰਬ ਸਬਦੰਗ ਏਕ ਸਬਦੰਗ ਜੇ ਕੋ ਜਾਣੇ ਭੇਉ।

0: ਨਾਨਕਤਾ ਕਾ ਦਾਸ ਹੈ ਸੋਈ ਨਿਰੰਜਨ ਦੇਵ ਮਹੱਲਾ ਪਹਿਲਾ।
1: ਕੁੰਭੇ ਬੱਧਾ ਜਲ ਰਹੇ

ਸੋ ਕੇ ਮਾਰੀਏ, ਚਲੇ ਸੋ ਕੇ ਮਾਰੀਏ।

ਸਤਨਾਮ ਸ੍ਰੀ ਵਾਹਿ।

ਸਾਵਧ ਰਾਤ ਪਾਇਆ, ਨਾਮ ਨਿਰੰਜਨ ਉਰ ਧਰਿਆ, ਹਰ ਨਾਮ ਰਸਕ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ, ਕਵਿ ਕਲ ਠਕੁਰ ਹਰ ਦਾਸ ਤਨੇ, ਗੁਰ ਰਾਮਦਾਸ ਸਾਰ ਅਪਾਰ ਭਰੇ, ਛੁਟਤ ਪਰਵਾਹ ਅਮੇ ਅਮਰਾ ਪਦ, ਅੰਮ੍ਰਿਤ ਸਰੋਵਰ ਸਦ ਭਰਿਆ, ਤੇ ਪੀਵੈ ਸੰਤ

ਸ਼ਬ ਮਾਤਰ ਤੇ ਉਤਰ ਧਰੇ ਕਵੀ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਹਰ ਅਪਾਰ ਭਰੇ ਸਤਿਗੁਰ ਮਤ ਗੂੜ

0: ਅਨਭਉ ਉਨਮਾਨ ਅਕਲ ਵਿਲਾਗੀ ਪਾਰਸ ਭੇਟਿਆ ਸਹਿਜ ਕਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਪਰੇ ਮੇਟਿਆ ਜਨਮਾਂਤ ਮਰਨ ਭਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਾਵਿ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਪਰ ਪਰੇ ਅਪਰ ਪਰੇ ਪਾਇਓ ਅਪਾਰ ਰਿਧ ਅੰਤਰ ਤਾਰਿਓ ਦੁਖ ਭੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਹੇ ਹਰ ਪਾਏ ਪ੍ਰੇਮ ਰਸ ਆਪੇ ਜਾਣੈ ਸਤਿਗੁਰ ਕੈ ਪ੍ਰਸਾਦ ਸਹਿਜ ਸੇਤੀ ਰੰਗ ਮਾਣੈ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਲ ਉਚਰੈ ਤੈ ਅਟਲ ਅਮਰ ਪਦ ਪਾਇਓ।
1: ਸੰਤੋਖ ਸਰੋਵਰ ਬਸੈ ਅਮੇਰਸ ਰਸਨ ਪ੍ਰਕਾਸ਼ੈ ਮਿਲਤ ਸ਼ਾਂਤ ਉਪਜੈ ਦੁਰਤ ਦੁਰੰਤ ਨਾਸੈ ਸੁਖ ਸਾਗਰ ਪਾਇਓ ਤਿੰਤ ਫਰਮਕ ਨ ਹੁਟੈ ਸੰਜਮ ਸਤ ਸੰਤੋਖ ਸੇਲ ਸਨਹ ਮੁਖੁਟੈ ਸਤਿਗੁਰ ਪਰਮਾਨ ਬਿਦਨੈ ਸਿਰਿਓ ਜਗ ਜਸ ਤੋਰ ਬਜਾਇਓ ਗੁਰ ਰਾਮਦਾਸ ਕਲ ਉਚਰੈ ਤੈ ਅਭੈ ਅਮਰ ਪਦ ਪਾਇਓ। ਜਗ ਜਿਤੋ ਸਤਿਗੁਰ ਪਰਮਾਨ ਮਨ ਏਕ ਧਿਆਇਓ ਧਨ ਧਨ ਸਤਿਗੁਰ ਅਮਰਦਾਸ ਜਿਨ ਨਾਮ ਦ੍ਰਿੜਾਇਓ ਨਉ ਨਿਧ ਨਾਮ ਨਿਧਾਨ ਰਿੱਧ ਸਿੱਧ ਤਾਂ ਕੀ ਦਾਸੀ ਸਹਿਜ ਸਰੋਵਰ ਮਿਲਿਓ ਪੁਰਖ ਭੇਟਿਓ ਅਵਿਨਾਸੀ ਆਦਲੇ ਭਗਤ ਜਿਤ ਲਗ ਤਰੇ ਸੋ ਗੁਰ ਨਾਮ ਦ੍ਰਿੜਾਇਓ ਗੁਰ ਰਾਮਦਾਸ ਗਲ ਉਚਰੈ ਤੈ ਹਰ ਪ੍ਰੇਮ ਪਦਾਰਥ ਪਾਇਓ।
2: ਪ੍ਰੇਮ ਭਗਤ ਪਰਵਾ ਪ੍ਰੀਤ ਪੁਬਲੀ ਨਾ ਹੁਟੈ ਸਤਿਗੁਰ ਸ਼ਬਦ ਅਥਾ ਅਮੈ ਤਾਰਾ ਰਸ ਗੁੱਟੈ ਮਤ ਮਾਤਾ ਸੰਤੋਖ ਪਿਤਾ ਸਰ ਸਹਿ ਸਮਾਇਓ ਆਯੂਨੀ ਸੰਭਵਿਓ ਜਗਤ ਗੁਰਬਚਨ ਤਰਾਇਓ ਅਭਗਤ ਅਗੋਚਰ ਅਪਰ ਪਰ ਮਨ ਗੁਰ ਸ਼ਬਦ ਵਸਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਜਗਤ ਉਦਾਰਨ ਪਾਇਓ ਅਭਗਤ ਅਗੋਚਰ ਅਪਰ ਪਰ ਮਨ ਗੁਰ ਸ਼ਬਦ ਵਸਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਜਗਤ ਉਦਾਰਨ ਪਾਇਓ।
3: ਜਗਤ ਉਦਾਰਨ ਨਵ ਨਿਦਾਨ ਭਗਤੈ ਭਵ ਤਾਰਨ ਅੰਮ੍ਰਿਤ ਬੂੰਦ ਹਰ ਨਾਮ ਬਿਸਕੀ ਵਿਖੇ ਨਿਵਾਰਨ ਸਹਿਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰ ਪ੍ਰਸਾਦ ਪਾਈਐ ਧਨ ਤੇ ਜਨ ਵਡ ਭਾਗੇ ਤੇ ਮੁਕਤੇ ਭਏ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰ ਰਾਮਦਾਸ ਕਲ ਉਚਰੈ ਤੈ ਸ਼ਬਦ ਨਿਸ਼ਾਨ ਬੁਝਾਇਓ।
4: ਸੇਜ ਸਦਾ ਸਹਿਜ ਸਾਵਾਨ ਸੰਤੋਖ ਸਰਾਏ ਚੋ ਸਦਾ ਸੀਲ ਸੁਨਾਹੋ ਸੋਹੈ ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਦ ਬੋਹੈ ਅਜੋਨਿਓ ਪਲੋ ਅਮਲ ਸਤਿਗੁਰ ਸੰਗ ਨਿਵਾਸ ਗੁਰੂ ਰਾਮਦਾਸ ਕਲ ਉਚਰੈ ਤੋ ਸਹਿਜ ਸਰੋਵਰ।

0: ਸਤਿਗੁਰ ਨਾਮ ਏਕਲੇ ਮਨ ਜਪੇ ਦਰ ਤਿੰਨ ਜਨ ਦੁੱਖ ਪਾਪ ਕਹੋ ਘੱਟ ਹੋਵੇ ਜੀਉ ਤਾਰਨ ਤਰਨ ਖੇਣ ਮਾਤਰ ਜਾ ਕੋ ਦ੍ਰਿਸ਼ਟ ਧਾਰੈ ਸ਼ਬਦ ਰਿਤ ਵਿਚਾਰੈ ਕਾਮ ਕ੍ਰੋਧ ਖੋਵੈ ਜੀਉ ਜੀਅਨ ਸਬੰਨ ਦਾਤਾ ਅਗਮ ਗਿਆਨ ਵੇਖੇ ਆਤਾ ਐਨ ਸੋ ਧਿਆਨ ਧਾਵੇ ਪਲਕਨ ਨ ਸੋਵੈ ਜੀਉ ਜਾ ਕੋ ਦੇਖ ਤਦਰਿਦਰ ਜਾਵੇ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਉ ਸਤਿਗੁਰ ਨਾਮ ਏਕਲੇ ਮਨ ਜਪੇ ਦ੍ਰਿੜ ਤਿੰਨ ਜਨ ਦੁੱਖ ਪਾਪ ਕਹੋ ਘੱਟ ਹੋਵੈ ਜੀਉ
1: ਰਾਮ ਨਾਮ ਪਰਮ ਧਾਮ ਸ਼ੁੱਧ ਬੁੱਧ ਨਿਰੀਕਾਰ ਬੇਸੁਮਾਰ ਸਰਬਰ ਕੋ ਕਾਹੇ ਜੀਓ ਸੁਥਰ ਚਿਤ ਭਗਤ ਹਿਤ ਭੇਖ ਤਰਿਓ ਹਰ ਨਕਸ਼ ਹਰਿਓ ਨਖ ਵਿਦਾਰ ਜੀਓ ਸੰਖ ਚੱਕਰ ਗਦਾ ਪਦਮ ਆਪ ਆਪ ਕੀਓ ਛਦਮ ਅਪਰੰਪਰ ਪਾਰ ਬ੍ਰਹਮ ਲਖੇ ਕੌਂਤਾ ਹੈ ਜੀਓ ਸਤ ਸਾਚ ਸ਼੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ।

0: ਜਨਕ ਸੋਏ ਜਿਨ ਜਾਣਿਆ, ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਰੇ, ਅਪਰਾ ਸਰ ਭਰਿਆ, ਅਕਥ ਕਥਾ ਅਮਰਾਪੁਰੀ, ਜਿਸ ਦੇ ਸੋ ਪਾਵੈ, ਇਹੋ ਜਨਕ ਰਾਜ ਗੁਰ ਰਾਮਦਾਸ, ਤੁਝ ਹੀ ਬਣ ਆਵੈ, ਧਰਮ ਕਰਮ ਪੂਰੇ ਸਤਿਗੁਰ ਪਾਈ ਹੈ, ਜਾਂ ਕੀ ਸੇਵਾ ਸਿੱਧ ਸਾਧ, ਮੁਨ ਜਨ ਸੁਰ ਨਰ ਜਾਚੈ, ਸ਼ਬਦ ਸਾਰ ਏਕ ਦੀ ਬਲਾਈ ਹੈ, ਹੁਣ ਜਾਣੇ ਕੋ ਤੇਰਾ ਅਪਾਰ, ਨਿਰਪੋ ਨਿਰੰਕਾਰ, ਅਕਥ ਕਥਨ ਹਾਰ ਤੁਝੇ ਬੁਝਾਈ ਹੈ, ਪਰਮ ਪੂਲੇ ਸੰਸਾਰ, ਛੁੱਟੋ ਜੂਨੀ ਸੰਗਾਰ, ਜਮ ਕੋ ਨਾ ਡੰਡ ਕਾਲ, ਗੁਰਮਤ ਧਿਆਈ ਹੈ, ਮਨ ਪ੍ਰਾਣੀ ਮੁਗਦ ਵਿਚਾਰ, ਇਹ ਨਿਸ ਜਪ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ।
1: ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ, ਕਵਣ ਉਪਮਾ ਦਿਓ ਕਵਣ ਸੇਵਾ ਸਰਿਉ, ਏਕ ਮੁਖ ਰਸਨਾ ਰਸੋ ਜੁਗ ਜੋਰ ਕਰ, ਹੁਣ ਮਨ ਬਚ ਕਰਮ ਜਾਨ, ਅਨਤ ਦੂਜਾ ਨਾ ਮਾਨ, ਨਾਮ ਸੋਇ ਅਪਾਰ ਸਾਰ, ਦੀਨੋ ਗੁਰ ਰਿਦ ਧਰ, ਨਲ ਕਵ ਪਾਰਸ ਪਰਸ ਕਚ ਕੰਚ ਨਾ ਹੋਏ, ਚੰਦਨਾ ਸੁਭਾਸ ਜਾ ਸਿਮਰਤ ਅੰਤਰ, ਜਾਂ ਕੇ ਦੇਖਤ ਦੁਆਰੇ, ਕਾਮ ਕ੍ਰੋਧ ਹੀ ਨਿਵਾਰੇ ਜੀ, ਹਉ ਬਲ ਬਲ ਜਾਉ ਸਤਿਗੁਰ।

0: करम पे पूले सुत दारा से प्रीत लग। एक उत्तम पंथ सुनियो गुर संगत तेहे मिलंत जम त्रास मिटाई। एक अरदास पाठ कीरत की गुरे राम दास राखू सरनाई। एक अरदास पाठ कीरत की गुरे राम दास राखू सरनाई।
1: सो कहो टल दूर सेविया तहनस सहज सुपाए। दर्शन परसिया गुरु के जन्म मरण दुख होवे सिफत संबंधी नूर अरसह कुरसह। तुद डिठे सच्चे पात सह मल जन्म जन्म सजन सच्चा पात साहो सिर सांद। जिस पास बैठिया सोही है सबना दा वेसा। सजन सच्चा पात साहो सिर सांद। जिस पास बैठिया सोही है सबना दा वेसाहो। सतनाम श्री वाहे गुरु साहेब जी। सोरठ महला तीजा। हर जियो तुदनो सदा सालाही प्यारे। जिचर घट अंतर है सासा। एक पल खिन विसर है तू स्वामी। जानो वर्ष पचासा। हम मूड मुगद सदा से पाई। गुर के शब्द प्रगासा। हर जियो तुदनो सदा सालाही प्यारे। जिचर काट अंतर है सासा। एक पालखिन विसर है तू स्वामी। जानो वर्ष पचासा। हम मूड मुगद सदा से पाई। गुर के शब्द प्रगासा। हर जियो तुम आपे देहो बुझाई। हर जियो तुद विट हो वारिया सदही। तेरे नाम विट हो बल जाई। हम शब्द मोए शब्द मार जीवाले पाई। शब्द ही मुक्त पाई। ਸ਼ਬਦ ਮਨ ਤਨ ਨਿਰਮਲ ਹੋਆ, ਹਰ ਵਸਿਆ ਮਨ ਆਈ। ਸ਼ਬਦ ਗੁਰ ਦਾਤਾ ਜਿਤ ਮਨ ਰਾਤਾ, ਹਰ ਸਿਉਂ ਰਹਿਆ ਸਮਾਈ। ਸ਼ਬਦ ਨਾ ਜਾਣ ਹੈ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ। ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ, ਜਮ ਹੈ ਵਾਰੋ ਵਾਰਾ। ਬਿਸਟਾ ਕੇ ਕੀੜੇ ਬਿਸਟਾ ਮਾਹੇ ਸਮਾਣੇ, ਮਨ ਮੁਖ ਮੁਗਦ ਗੁਬਾਰਾ। ਆਪੇ ਕਰ ਵੇਖੈ ਮਾਰਗ ਲਾਏ ਭਾਈ, ਤਿਸ ਬਿਨ ਅਵਰ ਨਾ ਕੋਈ। ਜੋ ਤੁਰ ਲਿਖਿਆ ਸੋ ਕੋਈ ਨਾ ਮੇਟੈ ਭਾਈ, ਕਰਤਾ ਕਰੇ ਸੋ ਹੋਈ। ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਅਵਰ ਨਾ ਦੂਜਾ ਕੋਈ। ਆਪੇ ਕਰ ਵੇਖੈ ਮਾਰਗ ਲਾਏ ਭਾਈ, ਤਿਸ ਬਿਨ ਅਵਰ ਨਾ ਕੋਈ। ਜੋ ਤੁਰ ਲਿਖਿਆ ਸੋ ਕੋਈ ਨਾ ਮੇਟੈ ਭਾਈ, ਕਰਤਾ ਕਰੇ ਸੋ ਹੋਈ। ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਅਵਰ ਨਾ ਦੂਜਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ। ਹਰ ਜੀਉ ਤੁਧਨੋ ਸਦਾ ਸਾ ਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ, ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ, ਜਾਣੋ ਬਰਸ ਪਚਾਸਾ, ਹਮ ਮੂੜ ਮੁਗਦ ਸਦਾ ਸੇ ਭਾਈ, ਗੁਰ ਕੈ ਸ਼ਬਦ ਪ੍ਰਗਾਸਾ।
2: ਤਿਨਕੇ ਦੁੱਖ ਕੋਟਕ ਦੂਰ ਗਏ, ਤਿਨਕੇ

0: ਜੁਗ ਜੁਗ ਫੇਰ ਵਟਾਈਐ ਗਿਆਨੀ ਬੁਝੈ ਤਾਹ ਸਤ ਜੁਗ ਰਥ ਸੰਤੋਖ ਕਾ ਧਰਮ ਗ੍ਰੰਥ ਵਾਹੋ ਤ੍ਰੇਤੈ ਰਥ ਜਤੈ ਕਾ ਜੋਰ ਗ੍ਰੰਥ ਵਾਹੋ ਦੁਆਪਰ ਰਥ ਤਪੈ ਕਾ ਸਤ ਗ੍ਰੰਥ ਵਾਹੋ ਕਲ ਜੁਗ ਰਥ ਅਗਨ ਕਾ ਕੂੜੈ ਰਥ ਵਾਹੋ ਮਹਲਾ ਪਹਿਲਾ
1: ਸਾਮ ਕਹੇ ਸਿਤੰਬਰ ਸਵਾਮੀ ਸੱਚ ਮੈਂ ਆਸ਼ੈ ਸਾਚ ਰਹੇ ਸਭ ਕੋ ਸੱਚ ਸਮਾਵੇ ਰਿਗ ਕਹਿ ਰਹਿਆ ਪ੍ਰਭੂ ਰਾਮ ਨਾਮ ਦੇਵਾ ਮਹਿਸੂ ਨਾ ਲੈ ਪ੍ਰਾਚਿਤ ਜਾਹੇ ਨਾਨਕ ਤੋ ਮੁਖ ਅੰਤਰ ਪਾਹੇ ਜੁਜ ਮੈਂ ਜੋਰ ਸ਼ਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਅਥਰਬਣ ਹੁਆ ਨਾ ਉਖਦਾਈ ਅਲਹੋ ਪਹਿਆ ਨੀਲ ਬਸਤਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਨ ਕੀਆ ਚਾਰੇ ਵੇਦ ਹੋਏ ਸਚਾਰ ਪੜ੍ਹੇ ਗੁਣ ਹੈ ਤਿੰਨ ਚਾਰ ਵਿਚਾਰ ਪਾਉ ਭਗਤ ਕਵੀ ਨੀਚ ਸਦਾਏ ਤੋ ਨਾਨਕ ਮੋਖ ਅੰਤਰ ਪਾਏ ਪੌੜੀ ਸਤਿਗੁਰ ਵਿਟੋਂ ਵਾਰਿਆ ਜਿਤ ਮਿਲੇ ਖਸਮ ਸਮਲ ਜਿਨ

0: ਸਰਾਇਰਾ ਅਤ ਦੀਰਘ ਅਤ ਮੁੱਚ ਹੋਏ ਜੇ ਆਵੇ ਆਸ ਕਰ ਜਾਹਿ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨ ਆਵੇ ਪਤ ਮਿੱਠਤ ਨੀ ਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਧਰ ਤਾ ਰਾਜੂ ਤੋਲੀਏ ਨਿਵੇ ਸੋ ਗੌਰਾ ਹੋਏ ਅਪਰਾਧੀ ਦੁਣਾ ਨਿਵੇ ਜੋ ਹੰਤਾ ਮੇਰੇ ਗਾਹੇ ਸੀਸ ਨਿਵਾਏ ਕਿਆ ਥੀ ਹੈ ਜਾ ਹਿਰਦੈ ਕਸੁਖੇ ਜਾਏ ਮਹੱਲਾ ਪਹਿਲਾ
1: ਪਰ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਭਗਤ ਸਮਾਦੰ ਮੁੱਖ ਝੂਠ ਵੇ ਭੁੱਖ ਨਸਾਰੰ ਤ੍ਰਿਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕਲ ਨਾਟੰ ਦੋਏ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਹੋਕਰ ਨਿਸ਼ਚੋ ਕਰਮੰ ਕਹੁ ਨਾਨਕ ਨਿਸ਼ਚੋ ਧਿਆਵੇ ਵਿਣ ਸਤ ਗੁਰ ਵਾਟ ਨ ਪਾਵੇ ਪੌੜੀ ਕੱਪੜ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਭਾਵ ਦੇ।

0: ਸੰਤੋਖ ਸੂਤ ਜਤ ਗੰਢੀ ਸਤ ਵਟ ਇਹਨ ਜੀ ਕਾਹੀ ਤਾਂ ਪਾਂਡੇ ਘੱਤ ਨਾ ਇਹੋ ਟੁੱਟੈ ਨਾ ਮਲ ਲੱਗੈ ਨਾ ਇਹੋ ਜਲੈ ਨਾ ਜਾਏ ਧਨ ਸਮਾਨ ਸਨਾਨਕਾ ਜੋ ਗਲ ਚੱਲੈ ਪਾਏ ਚੌਕੜ ਮਲਣ ਆਇਆ ਬਹਿ ਚੌਕਾ ਪਾਇਆ ਸਿਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ ਉਹ ਮੂੰਹਾਂ ਚੜ ਪਿਆ ਵੇਤ ਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਸ ਜੀ ਨਾਲ ਤੱਗ ਕਪਾਹੋ ਕੱਤੀਏ ਬਾਹਮਣ ਵੱਟੇ ਆਏ ਕੋਹੇ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਆਂ ਪੀ ਫਿਰ ਪਾਈਏ ਹੋਰ ਨਾਨਕ ਤੱਕ ਨਾ ਟੁੱਟੇ ਜੇ ਤੱਕ ਹੋਵੇ ਜੋਰ ਮਹੱਲਾ ਪਹਿਲਾ
0: ਆਏ ਮਨੇ ਪਾ ਤੂੰ ਪਜੈ ਸਾਲਾਹੀ ਸੱਚ ਸੂਤ ਡਰ ਗਏ ਅੰਦਰ ਪਾਈਏ ਤੱਕ ਨਾ ਤੂੰ
1: ਤੱਕ ਨਾ ਨਿੰਦਰੀ ਤੱਕ ਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ ਤੱਕ ਨਾ ਪੈਰੀ ਤੱਕ ਨਾ ਹੱਥੀ ਤੱਕ ਨਾ ਜਿਹਵਾ ਤੱਕ ਨਾ ਖੀ ਵੇ ਤੱਕ ਗਾਇਆ ਪੇ ਵੱਤੇ ਵਰਧਾਗੇ ਵਰਾ ਕਤੈ ਲੈ ਪਹਾੜ ਕਰੇ ਵੀ ਆਹੋ ਕਟਕਾ ਗਲ ਦੱਸੇ ਰਾਹੋ ਸੁਣ ਵੇਖੋ ਲੋਕਾਂ ਇਹੋ ਵਿਡਾਂ ਮਨ ਅੰਧਾ ਨਾ ਸਜਾਣ ਪੋੜੀ ਸਾਹਿਬ ਹੋਏ ਦਇਆ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਸੋ ਸੇਵ ਸੇਵਾ ਕਰੇ ਜਿਸਨੋ ਹੁਕਮ ਮਨਾਏ ਸੀ ਹੁਕਮ ਨੇ ਹੋਵੇ ਪਰਵਾ ਤਾਂ ਖਸਮੈ ਕਾ ਮਹਿਲ ਪਾਏ ਸੀ ਖਸਮੈ ਭਾਵੇ ਸੋ ਕਰੇ।

आनंद एक ओंकार सतगुरु प्रसाद आनंद पाया मेरी माँ।

ਅਵਤਰ ਪਿਆਰੋ ਸੱਚਾ ਨਾਮ ਰਹਾਦਾ ਵਾਜੇ ਪੰਚ ਸਭ ਤਤ ਕਰਸ ਭਾਗੈ ਕਰਸ ਭਾਗੈ ਸਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ ਪਰ ਕਰਮ ਪਾਇਆ।

ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਂਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਪੀਆਂ।

ਕੀਤਾ। ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਾਰ ਕੇ ਖਾਲਸਾ ਜੀ ਬੋਲੋ ਜੇ ਵਾਹੇ ਗੁਰੂ, ਬੋਲੋ ਜੇ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਨਾਂ ਦੀ ਕਮਾਈ ਦਾ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸਿਰ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀ ਆ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਾ ਸੁਖ ਹੋਵੇ ਨਾਮ ਚਿੱਤ ਆਵੇ ਸਿੱਖਾਂ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਪੜੇ ਕਤੇਬਾ ਸੰਜਮ ਤੁਰਕਾ ਪਾਏ ਛੋਟੀ ਲੈ ਪਖੰਡਾ ਨਾਮ ਲੈ ਜਾਹੇ ਤਰੰਦਾ ਮਹੱਲਾ ਪਹਿਲਾ
1: ਮਾਨਸ ਖਾਣੇ ਕਰੇ ਨਿਵਾਜ ਸ਼੍ਰੀ ਵਗਨ ਤਿੰਨ ਗਲਤਾ ਤਿੰਨ ਕਰ ਬ੍ਰਾਹਮਣ ਪੂਰੇ ਨਾਥ ਉਹਨਾਂ ਪੇ ਆਵੇ ਉਹੀ ਸਾਧ ਕੁੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਬਸਤਰ ਪਹਿਰ ਹੋਵੇ ਪ੍ਰਵਾਨ ਮਲੇਸ਼ ਤਾਨ ਲੈ ਪੂਜੇ ਪੁਰਾਣ ਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਕੱਢੀ ਕਾਰ ਉਪਰਾਏ ਬੈਠੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਜੂਠੇ ਚੁਲੀ ਪੂਰੇ ਕਹੋ ਨਾਨਕ ਸੱਚ ਤੇ ਆਈਐ ਸੱਚ ਹੋਵੇ ਤਾਂ ਸੱਚ ਪਾਈ ਪੁਣ ਚਿੱਤੇ।

ਨਦਰ ਧੰਦਾ ਲਾਇਦਾ, ਨਦਰ ਭੱਠੀ ਜੇ ਕਰੇ ਸੁਲਤਾਨ।

ਸੁੱਚਾਇਆ ਭੋਏ ਸੁੱਚੇ ਬੈਠਾਇਆ ਸੁੱਚੇ ਅੱਗੇ ਰੱਖਿਆ ਨੂੰ ਕੋਈ ਨਾ ਭੇਟਿਓ ਜਾਏ ਸੁੱਚਾ ਹੋਏ ਕਿਵੇਂ ਆ ਲੱਗਾ ਪੜਨ ਸਲੋਕ।

ਜਿਤ ਪਾਪੀ ਸਿਓ ਤਨ ਕੱਢਿਆ ਥੁੱਕਾ ਪਈਆਂ ਤਿਤ ਜਿਤ ਮੁਖ ਨਾਮ ਨਾ ਉਚਰੈ ਬਿਨ ਨਾਵੇ ਰਸ ਖਾਹੇ ਨਾਨਕ ਏ ਵੈ ਜਾਣੀਐ ਤਿਤ ਮੁਖ ਥੁੱਕਾ ਪਾਏ ਮਾਲਾ ਪਹਿਲਾ ਪੰਜ ਜੰਮੀ।

ਚੱਲ ਰਹੋ ਪੰਡ ਮੋਆ ਪੰਡ ਪਾਲੀਏ ਪੰਡ ਹੋਵੇ ਬੰਦਾਂ ਸੋ ਕਿਉਂ ਮੰਦਾ ਆਖੀਏ ਜਿਸ ਜੰਮੇ ਰਾਜਾਨ ਪੰਡੋ ਹੀ ਪੰਡ ਉਪਜੇ ਪੰਡੈ ਬਾਜ ਨ ਕੋਈ ਨਾਨ ਪੰਡੈ ਬਾਹਰ ਕੋ ਸੱਚਾ ਸੋਏ ਜਿਤ ਮੁਕਸ ਦਾ ਸਲਾਹੀਏ ਪਾਗਾਂ ਰਤੀ ਚਾ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਪੋਲੀ ਸਭ ਕੋ ਆਖੇ ਆਪਣਾ ਜਿਸ ਨਾਹੀ ਸੋਚਣ ਖੰਡੀਏ।

ਅੰਦਰੋਂ ਝੂਠੇ ਪੈ ਜ ਬਾਹਰ ਦੁਨੀਆ ਅੰਦਰ ਫੈ ਅੱਠ ਸੱਠ ਤੀਰਥ ਜੇ ਨਾ ਵਹਿ ਉਤਰੈ ਨਾਹੀ ਮੈਂ ਜਿਨ ਪਟ ਅੰਦਰ ਬਾਹਰ ਕੁਦਰ ਤੇ ਭਲੇ ਸੰਸਾਰ ਤਿੰਨ ਨੇ ਉਹ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੇ ਚੁੱਪੀ ਕਰ ਜਾਹੇ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾ ਦਰਬਾਰ ਚ ਉੱਪਰ ਖਰਚ ਮੰਗਾ ਜਬੇ ਦੇ ਤਾਂ ਖਾਹੇ ਦੀਵਾਨੇ ਕੋ ਕਲਮੇ ਕਾ ਹਮਾਤਮਾ ਮੇਰ ਦਰ ਲੇਖ ਲੇਖਾ ਪੀੜ ਛੁੱਟੈ ਨਾਨਕਾ ਜਿਉਂ ਤੇਲ

तेरा किया मीठा।

ਰਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ ਨਾਨਕ ਦੋਵੇਂ ਕੁੜੀਆਂ ਹਾਏ ਨਕਾਈ ਪਾਏ ਪੌੜੀ ਜਿਸਨੇ ਸੁਖ ਪਾਈ ਹੈ ਸੋ ਸਾਹਿਬ ਸਦਾ ਸਮਾਲੀ ਜਿਤ ਕੀਤਾ ਪਾਈ ਆਪਣਾ ਸਾਕਾਲ ਗਰੀ ਕਿਉਂ ਕਾਲੀਏ ਮਨ ਦਾ ਮੁੰਨ ਕਿਚੇ ਤੇ ਲੰਮੀ ਨਦਰ ਨਿਹਾਲੀਏ ਜੋ ਸਾਹਿਬ ਨਾ ਨਹਾਰੀਏ ਤੇਰੇ ਹਾਂ ਪਾਸਾ ਟਾਲੀਏ ਪਿਛਲਾ ਹੈ ਉੱਪਰ ਕਾਲੀਏ ਉੱਪਰ ਕਾਲੀਏ ਪਿਛਲਾ

0: ਜੋ ਜੀ ਹੋਏ ਸੋ ਉਗਵੈ ਮੋਹਕਾ ਕਹਿਆ ਵਾਓ, ਬੀਜੇ ਬਿਖ ਮੰਗੇ ਅੰਮ੍ਰਿਤ, ਵੇਖੋ ਇਹੋ ਨਿਆਉ ਮਹਲਾ ਦੂਜਾ।
1: ਨਾਲ ਜਾਣੇ ਦੋਸਤੀ ਕਦੇ ਨਾ ਆਵੇ ਰਾਸ, ਜੇ ਹਾਂ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਜਾਸ, ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ, ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀਂ ਬਣੇ ਅਰਦਾਸ, ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤ ਵਿਕਾਸ।

ਗਰੀਬ ਨੇ ਵਾਜ ਗੁੱਸਿਆਂ ਮੇਰਾ ਮਾਤ

0: ਸਾਹਿਬ ਤੁਠੈ ਜੋ ਮਿਲੇ ਮਹੱਲਾ ਦੂਜਾ।
1: ਇੱਕ ਨਹੀਂ ਚਾਕਰੀ ਜਿਤ ਪੋ ਖਸਮ ਜਾ, ਨਾਨਕ ਸੇਵ ਕੰਡੀਏ ਜੇ ਸੇਤੀ ਖਸਮ ਸਮਾਏ, ਭੋਲੀ ਨਾਲ ਕਸਮ ਜਾਪਣੀ।
0: ਹਰ ਕਾ ਕੇ ਵਾਰ ਵਾਰ ਆਖਰੇ ਸਾਖਤੀ, ਫਿਰ ਆ

ਆਪੇ ਭਾਂਡੇ ਸਾਜਨ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈਏ ਇੱਕ ਚੁੱਲ੍ਹੇ ਰਹਿਣ ਚਣੇ, ਇੱਕ ਨਿਹਾਲ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਕਿਆ ਬੇਨਤੀ ਕਹਿਣਾ ਕਹਿਣਾ ਜਾ

0: ਸਿਰ ਸਾਹਾਂ ਪਾਤ ਸਾਹੋ ਨਿਚਲ ਚੌਰ ਸ਼ਤ
1: ਹੋਲੀ ਵੱਡੀ ਵੱਡਾ ਬਾਟ ਮਤ ਪਾ ਰੰਗ ਪ੍ਰੰਗ ਨੇ ਕਨ ਜਪ ਕਰ ਤਪਾ ਜੀ ਅੰਦਰ ਜੀ ਸਭ ਕੇ ਜਾਣ ਲਾ ਸਭ ਕੁਛ ਤੇਰਾ ਵਸ ਤੇਰਾ ਘਰ ਪਲਾ ਤੇਰੇ ਕਰ ਆਨੰਦ ਵਧਾਈ ਤੁਧ ਕਰ ਮਾਨ ਮਤ ਤੇ ਜੇ ਆਪਣਾ ਆਪ ਜਰ

ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਬਰੰਗ ਨੇਕ ਨਾ ਜਾਪਨ ਕਰਤ ਬਾ ਜੀਆਂ ਅੰਦਰ ਜੀਆਂ ਸਭ ਕੁਝ ਜਾਣ ਲਾ ਸਭ ਕੁਝ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਨ ਮਹੱਤਾ ਤੇਰੇ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ।

ਸਕਤ ਕਹਾ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ ਜਿਨੀ ਨਾਮ ਤੇ ਆਇਆ ਗਏ।

ਬਲੋ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮ ਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰਾਉ ਸ੍ਰੀ ਹਰ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੇ ਐ ਘਰ ਨੌ ਨਿਧਿਆ ਵੈ ਧਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਾਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ,

ਆਵੇ। ਕਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਆਰੇ ਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿ ਨੰਜਹਿ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ ਅਚਲ ਮੂਰਤ ਅਨੁਭਉ ਪ੍ਰਕਾਸ਼ਮ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹਿ ਸਹਾਣ ਗਣਿਜੈ ਤਿਰਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਹ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਕਨ ਹਰ ਬੂੰਦ ਬਸੋ ਰੋ ਮਾਵਲ ਕੁਸੁਮ ਬਸੰਤ ਗਣੰਤ ਨ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਜਨ ਪਲ ਉਨਹਿ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਬੰਦਾ ਗੁਰ ਕੈ ਬਚਨ ਉਚਾਰ ਕੈ ਧਰਮਸ਼ਾਲਾ ਦੀ ਸੁਰਤ ਕਰਨ ਦਾ ਸਾਧ ਸੰਗਤ ਵਿੱਚ ਜਾਏ ਕੈ ਗੁਰਬਾਣੀ ਦੇ ਪ੍ਰੀਤ ਸੁਣਨ ਦਾ ਸੰਕਾ ਮਨੋ ਮਿਟਾਏ ਕੈ ਗੁਰਸਿੱਖਾਂ ਦੀ ਸੇਵ ਕਰਨ ਦਾ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸਾਦ ਆਣ ਵਰਤਨ ਦਾ ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪਖ ਬੰਦਾ ਕਲੀ ਕਾਲ ਪ੍ਰਗਾਸ ਕਰ ਗੁਰ ਚੇਲਾ ਚੇਲਾ ਗੁਰਸੰਦਾ ਗੁਰਮੁਖ ਗਾਡੀ ਰਾਹ ਚਲੰਦਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਸੋ ਕਹੋ ਟਲ ਗੁਰ ਸੇਵੀਐ ਐ।

ਸੁਖ ਸੰਮਦੀ ਨੂਰ ਅਰਸਾ ਕੁਰਸਾ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ।

ਜਿਸ ਪਾਸ ਬੈਠਿਆਂ ਸੋਹੀ ਸਭਨਾਂ ਦਾ ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂਦ ਜਿਸ ਪਾਸ ਬੈਠਿਆਂ ਸੋਹੀ ਸਭਨਾਂ ਦਾ ਵੇਸਾਹ ਸਤਨਾਮ।

0: ਸੋਰਠਾ ਮਹੱਲਾ ਤੀਜਾ। ਹਰ ਜੀਉ ਤੁਧਨ ਸਦਾ ਸਲਾਹੇ ਪਿਆਰੇ, ਜਿਚਰ ਘਟ ਅੰਤਰ ਹੈ ਸਸ। ਇੱਕ ਪਲ ਖਿਨ ਵਿਸਰੈ ਤੂ ਸੁਆਮੀ, ਜਾਣੋ ਬਰਸ ਪਚਾਸ। ਹਮ ਮੂੜ ਮੁਗਧ ਸਦਾ ਸੇ ਭਾਈ, ਗੁਰ ਕੈ ਸ਼ਬਦ ਪ੍ਰਗਾਸ। ਹਰ ਜੀਉ ਤੁਧਨ ਸਦਾ ਸਲਾਹੇ ਪਿਆਰੇ, ਜਿਚਰ ਘਟ ਅੰਤਰ ਹੈ ਸਸ। ਇੱਕ ਪਲ ਖਿਨ ਵਿਸਰੈ ਤੂ ਸੁਆਮੀ, ਜਾਣ ਬਰਸ ਪਚਾਸ। ਹਮ ਮੂੜ ਮੁਗਧ ਸਦਾ ਸੇ ਭਾਈ, ਗੁਰ ਕੈ ਸ਼ਬਦ ਪ੍ਰਗਾਸ। ਹਰ ਜੀਉ ਤੁਮ ਆਪੇ ਦੇਹੋ ਬੁਝਾਈ, ਹਰ ਜੀਉ ਤੁਧ ਵਿਟਹ ਵਾਰਿਆ ਸਦ ਹੀ, ਤੇਰੇ ਨਾਮ ਵਿਟਹ ਬਲ ਜਾਈ। ਰਹਾਉ ਹਮ ਸ਼ਬਦ ਮੋਏ ਸ਼ਬਦ ਮਾਰ ਜੀ ਵਾਲੇ ਭਾਈ, ਸ਼ਬਦ ਹੀ ਮੁਕਤ ਪਾਈ। ਸ਼ਬਦ ਮਨ ਤਨ ਨਿਰਮਲ ਹੋਆ, ਹਰ ਵਸਿਆ ਮਨ ਆਈ। ਸ਼ਬਦ ਗੁਰ ਦਾਤਾ ਜਿਤ ਮਨ ਰਾਤਾ, ਹਰ ਸਿਉ ਰਹਿਆ ਸਮਾਈ। ਸ਼ਬਦ ਨਾ ਜਾਣ ਹੈ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ। ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ, ਜਮ ਹੈ ਵਾਰੋ ਵਾਰਾ। ਬਿਸਟਾ ਕੇ ਕੀੜੇ ਬਿਸਟਾ ਮਾਹੇ ਸਮਾਣੇ, ਮਨਮੁਖ ਮੁਗਧ ਗੁਬਾਰਾ। ਆਪੇ ਕਰ ਵੇਖੈ ਮਾਰਗ ਲਾਏ ਭਾਈ, ਤਿਸ ਬਿਨਾ ਅਵਰ ਨਾ ਕੋਈ। ਜੋ ਧੁਰ ਲਿਖਿਆ ਸੋ ਕੋਈ ਨਾ ਮੇਟੈ ਭਾਈ, ਕਰਤਾ ਕਰੇ ਸੋ ਹੋਈ। ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਅਵਰ ਨਾ ਦੂਜਾ ਕੋਈ। ਆਪੇ ਕਰ ਵੇਖੈ ਮਾਰਗ ਲਾਏ ਭਾਈ, ਤਿਸ ਬਿਨ ਅਵਰ ਨਾ ਕੋਈ। ਜੋ ਧੁਰ ਲਿਖਿਆ ਸੋ ਕੋਈ ਨਾ ਮੇਟੈ ਭਾਈ, करता करे सो होई। नानक नाम वसिया मन अंतर पाई, अवर न दूजा कोई। वाहिगुरु जी का खालसा, वाहिगुरु जी की फतेह। सोरठ महला तीजा, हर जियो तुदनो सदा सालाही प्यारे। जिचर कट अंतर है सासा, एक पाल खिन विसर है तू स्वामी। जानो वर्ष पचासा, हम मूढ़ मुगध सदा से पाई। गुर कै शब्द प्रगासा,
1: कैलगरी 24 घंटे 7 दिन चलन वाला इको एक पंजाबी धार्मिक रेडियो, पंजाबी रेडियो 102.7 FM। धार्मिक प्रोग्रामा दा आनंद मानन लई आज ही अपने करा ते कारा दी रेडियो नू पंजाबी रेडियो 102.7 FM ते ट्यून करो। पंजाबी रेडियो।

0: प्रोग्राम दा ए हिस्सा तुहाडे तक परमजीत पलाहा डिजर्डिन इंश्योरेंस एजेंट दे सहयोग नाल पहुंचाया जा रहा है।
1: इना तो किसे तरह दी इंश्योरेंस जिवे लाइफ डिसेबिलिटी ऑटो होम मोटरबाइक बोट अते होर बिजनेस इंश्योरेंस बारे जानकारी लैण लई तुसी परमजीत पलाहा जी नूं 403-554-4444
0: यानी 403-554-4444 ते संपर्क कर सकदे हो। परमजीत पलाहा जी दे ऑफिस दा पता है यूनिट नंबर 210-2332 32nd Avenue नॉर्थ ईस्ट कैलगरी।
2: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज बेसमेंट ते गैराज मटेरियल दे नाल नाल सीटर ते फेंस दे समान बारे कोई भी जानकारी लैण लई 403-433-5555 यानी 403-433-5555 ते संपर्क कर सकदे हो। सुंदर लंबर इंडस्ट्रीज दा पता है 3501 23rd Street नॉर्थ ईस्ट कैलगरी।
0: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। होर जानकारी लई पॉल सेखू जी नूं 403-829-5000 जां फिर 403-719-4947 ते संपर्क कर सकते हो। HMP कस्टम कैबिनेट्स लिमिटेड दा पता है यूनिट नंबर 11-2316-27 Avenue नॉर्थ ईस्ट कैलगरी।
2: प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो रेडियो धार्मिक वॉल हैंगिंग्स शस्त्र ककार म्यूजिक इंस्ट्रूमेंट्स जिवें ढोल हारमोनियम तबला तुम्बी अते हर तरह दे पूजा दे समान दी जानकारी लई कॉल करो 403-768-1681 403-768-1681। इना दा पता नोट करो यूनिट नंबर 1120-4150-109th Avenue नॉर्थ ईस्ट कैलगरी।
3: वाहिगुरु जी का खालसा वाहिगुरु जी की फतेह। सतगुरु गुरु ग्रंथ साहिब जी दी पावन पवित्र निगी गोद विच जुड़ बैठे परम सन्मान योग गुरु प्यारी गुरु सवारी साध संगत जी, सतगुरु जी दे मुबारक चरणा अंदर बैठ के आप जी ने गुरु सवारिया पासों सतगुरु जी की बाणी का कीर्तन श्रवण किया है और गरीब नवाज जी की पावन बाणी नाल जुड़ बैठन का यह जो सुभाग समा प्राप्त हो रहा है। आओ जतन करिए वध तो वध लाहा सतगुरु जी की बाणी का प्राप्त होवे। ਇਹ ਸਤਿਗੁਰੂ ਦੀ ਬਾਣੀ ਜੋ ਹਮੇਸ਼ਾ ਹੀ ਸਾਡੀ ਅਗਵਾਈ ਕਰਨ ਦੇ ਸਮਰੱਥ ਹੈ, ਇਸ ਪਾਵਨ ਬਾਣੀ ਤੋਂ ਅਗਵਾਈ ਲੈਣ ਦਾ ਅਸੀਂ ਯਤਨ ਕਰੀਏ। ਜਿਵੇਂ ਕਿ ਅਸੀਂ ਸਾਰੇ ਇਹ ਵੀ ਜਾਣਦੇ ਹਾਂ ਕਿ ਅੱਜ ਤੋਂ ਇਸ ਗੁਰਦੁਆਰਾ ਸਾਹਿਬ ਤੋਂ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ ਜਿਨ੍ਹਾਂ ਨੇ ਆਪ ਸਰਬੱਤ ਸੰਗਤ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਾ ਹੈ। ਅਸਾਂ ਸਾਰਿਆਂ ਨੇ ਗੁਰਬਾਣੀ ਦਾ ਰਸ ਪ੍ਰਾਪਤ ਕਰਨਾ ਹੈ ਔਰ ਬੜੇ ਪਿਆਰ ਨਾਲ ਵੱਧ ਤੋਂ ਵੱਧ ਯਤਨ ਕਰਨਾ ਹੈ ਜੋ ਸਤਿਗੁਰੂ ਜੀ ਦੀ ਬਾਣੀ ਸਾਨੂੰ ਉਪਦੇਸ਼ ਦਿੰਦੀ ਹੈ ਜਾਂ ਅਸੀਂ ਆਪ ਪੜ੍ਹਦੇ ਹਾਂ ਜਾਂ ਅਸੀਂ ਕੀਰਤਨ ਰੂਪ ਵਿਚ ਸ਼੍ਰਵਣ ਕਰਦੇ ਹਾਂ ਜਾਂ ਅਸੀਂ ਵਿਚਾਰ ਰੂਪ ਵਿਚ ਸ਼੍ਰਵਣ ਕਰਦੇ ਹਾਂ। ਸਾਡਾ ਸਭ ਤੋਂ ਪਹਿਲਾਂ ਇਹੀ ਯਤਨ ਹੋਣਾ ਚਾਹੀਦਾ ਹੈ ਕਿ ਇਹ ਬਾਣੀ ਜੋ ਸਾਨੂੰ ਉਪਦੇਸ਼ ਦਿੰਦੀ ਹੈ ਉਸ ਨੂੰ ਅਸੀਂ ਗ੍ਰਹਿਣ ਕਰਦੇ ਜਾਈਏ, ਸਮਝਣ ਦਾ ਯਤਨ ਕਰੀਏ ਕਿ ਇਹ ਬਾਣੀ ਸਾਨੂੰ ਕੀ ਆਖਦੀ ਹੈ। ਚਲਦੀ ਇਸ ਲੜੀਵਾਰ ਵਿਚਾਰ ਵਿਚ ਜੋ ਸਤਿਗੁਰੂ ਗੁਰੂ ਅਮਰਦਾਸ ਜੀ ਦੀ ਉਚਾਰਣ ਕੀਤੀ ਹੋਈ ਬਾਣੀ ਆਨੰਦ ਸਾਹਿਬ ਜਿਸ ਦੀ ਅੱਜ 11ਵੀਂ ਪੌੜੀ ਦੀ ਵਿਚਾਰ ਨਾਲ ਅਸੀਂ ਸੰਬੰਧਿਤ ਹੋ ਬੈਠੇ ਹਾਂ, ਸਤਿਗੁਰੂ ਗੁਰੂ ਅਮਰਦਾਸ ਜੀ ਨੇ ਅੱਜ ਦਾ ਮੁਬਾਰਕ ਬਚਨ, ਅੱਜ ਦਾ ਮੁਬਾਰਕ ਉਪਦੇਸ਼ ਸਾਨੂੰ ਇਹੋ ਹੀ ਬਖਸ਼ਿਸ਼ ਕੀਤਾ ਹੈ। ਜਿਵੇਂ ਅਸੀਂ ਇਸ ਤੋਂ ਪਿਛਲੀ ਕੱਲ ਪੌੜੀ ਵਿਚ ਜੋ 10 ਨੰਬਰ ਸੀ ਉਸ ਵਿਚ ਸ਼੍ਰਵਣ ਕੀਤਾ ਹੈ ਕਿ ਸਤਿਗੁਰੂ ਜੀ ਨੇ ਮਨ ਨੂੰ ਸੰਬੋਧਨ ਕਰਕੇ ਇਹ ਉਪਦੇਸ਼ ਦਿੱਤਾ ਸੀ ਕਿ ਹੇ ਮੇਰੇ ਮਨ, ਤੂੰ ਬਹੁਤ ਚੰਚਲ ਹੈ। ਚੰਚਲ ਦਾ ਅਰਥ ਹੈ ਜਿਹੜਾ ਟਿਕਦਾ ਨਹੀਂ, ਜਿਹੜਾ ਹਰ ਵਕਤ ਲਗਾਤਾਰ ਕਿਤੇ ਨਾ ਕਿਤੇ ਭਟਕਦਾ ਹੈ, ਲਗਾਤਾਰ ਕਿਤੇ ਨਾ ਕਿਤੇ ਦੌੜਦਾ ਹੈ, ਉਸ ਨੂੰ ਚੰਚਲ ਆਖਿਆ ਜਾਂਦਾ। ਹੇ ਮੇਰੇ ਚੰਚਲ ਮਨ, ਤੂੰ ਚਤੁਰਾਈਆਂ ਨਾ ਕਰਿਆ ਕਰ, ਚਲਾਕੀਆਂ ਕਰਨ ਦਾ ਜਤਨ ਨਾ ਕਰ, ਕਿਉਂਕਿ ਚਲਾਕੀਆਂ ਕੀਤਿਆਂ ਰੱਬ ਨਾਲ ਸਾਂਝ ਨਹੀਂ ਬਣ ਸਕਦੀ। ਸਤਿਗੁਰੂ ਜੀ ਨੇ ਇਸੇ ਲੜੀ ਨੂੰ ਤੋਰਦਿਆਂ ਅੱਜ 11ਵੀਂ ਪੌੜੀ ਵਿਚ ਬਖਸ਼ਿਸ਼ ਕਰ ਦਿੱਤੀ, ਇਹ ਮਨ ਪਿਆਰਿਆ। ਪਹਿਲਾਂ ਕੱਲ ਆਖਿਆ ਸੀ ਇਹ ਮਨ ਚੰਚਲਾ, ਤੇ ਅੱਜ ਆਖਿਆ ਇਹ ਮਨ ਪਿਆਰਿਆ। ਹੇ ਮੇਰੇ ਪਿਆਰਿਆ ਮਨਾ, ਤੂੰ ਧਿਆਨ ਦੇ, ਕੀ ਕਰਨਾ ਆ, ਸਦਾ ਸੱਚ ਸੰਭਾਲੇ, ਚਤੁਰਾਈਆਂ ਨਾ ਕਰਿਆ ਕਰ, ਸੱਚ ਦੀ ਸੰਭਾਲ ਕਰ। ਸੱਚ ਦੀ ਸੰਭਾਲ ਕਰੇਗਾ ਆਨੰਦ ਭਰ ਜਾਏਗਾ, ਜੀਵਨ ਵਿਚ ਖੇੜਾ ਆ ਜਾਏਗਾ, ਤੈਨੂੰ ਸਮਝ ਲੱਗ ਜਾਏਗੀ ਮੈਂ ਕਿਵੇਂ ਇੱਥੇ ਰਹਿੰਦਿਆਂ ਹੋਇਆਂ ਇਸ ਮਾਇਆ ਦੇ ਵਿੱਚੋਂ ਨਿਰਲੇਪ ਰਹਿਣਾ ਹੈ, ਕਿਵੇਂ ਮੈਂ ਜ਼ਿੰਦਗੀ ਜਿਉਣੀ ਹੈ, ਕਿਵੇਂ ਮੈਂ ਦੂਜਿਆਂ ਨਾਲ ਮਿਲਵਰਤਨ ਰੱਖਣਾ ਹੈ, ਕਿਵੇਂ ਦੂਜਿਆਂ ਨੂੰ ਵੀ ਮੈਂ ਪਿਆਰ ਨਾਲ ਆਪਣੇ ਨਾਲ ਸ਼ਾਮਲ ਕਰਨਾ ਹੈ। ਸਤਿਗੁਰੂ ਗਰੀਬ ਨਿਵਾਜ ਆਖਦੇ ਮੇਰੇ ਪਿਆਰੇ ਮਨ, ਚਤੁਰਾਈਆਂ ਛੱਡ ਕੇ ਸੱਚ ਦੀ ਸੰਭਾਲ ਕਰ। ਅਸੀਂ ਕੱਲ ਇਹ ਵੀ ਵਿਚਾਰ ਕੀਤੀ ਸੀ ਕਿ ਚਤੁਰਾਈ ਦਾ ਅਰਥ ਸਿਆਣਾ ਨਹੀਂ ਹੈ, ਚਤੁਰਾਈ ਦਾ ਅਰਥ ਸਮਝਦਾਰ ਨਹੀਂ ਹੈ ਕਿ ਤੂੰ ਸਮਝਦਾਰ ਨਾ ਹੋ, ਤੈਨੂੰ ਸਿਆਣਾ ਨਾ ਆਖਿਆ ਜਾਏ, ਤੇਰੇ ਕੋਲ ਸਿਆਣਪ ਨਾ ਹੋਵੇ। ਸਤਿਗੁਰੂ ਨੇ ਸਿਆਣਪ ਤੋਂ ਮਨਾ ਨਹੀਂ ਕੀਤਾ, ਸਤਿਗੁਰੂ ਤਾਂ ਸਗੋਂ ਪਿਆਰ ਨਾਲ ਸਾਨੂੰ ਉਪਦੇਸ਼ ਦਿੰਦੇ ਹਨ ਕਿ ਅਸਾਂ ਅਕਲ ਵਾਲੇ ਬਣਨਾ ਹੈ, ਸਿਆਣਪ ਸਾਡੇ ਕੋਲ ਹੋਣੀ ਚਾਹੀਦੀ ਹੈ। ਗਰੀਬ ਨਿਵਾਜ ਨੇ ਬਾਣੀ ਅੰਦਰ ਕਹਿਤਾ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜਕੈ ਬੁੱਝੀਐ, ਅਕਲੀ ਕੀਚੈ ਦਾਨ। ਸਤਿਗੁਰੂ ਨੇ ਤਾਂ ਅਕਲ ਵੱਲ ਪ੍ਰੇਰਨਾ ਕੀਤੀ ਹੈ। ਸਤਿਗੁਰੂ ਤਾਂ ਸਾਨੂੰ ਇਹ ਵੀ ਉਪਦੇਸ਼ ਦਿੰਦੇ ਆ ਕਿ ਜੇ ਸਾਡੀ ਆਪਣੀ ਮਤ ਇਸ ਮੁਤਾਬਕ ਨਹੀਂ ਚੱਲਦੀ, ਸਾਡੀ ਮਤ ਇਹਦੇ ਮੁਤਾਬਕ ਨਹੀਂ ਸੋਚਦੀ, ਤੇ ਅਸੀਂ ਆਪਣੀ ਮਤ ਛੱਡ ਕੇ ਆਓ ਗੁਰੂ ਦੀ ਮਤ ਨੂੰ ਲੈਣ ਦਾ ਯਤਨ ਕਰੀਏ। ਸਤਿਗੁਰੂ ਤਾਂ ਅਕਲ ਦੇਣ ਦੀ ਗੱਲ ਕਰਦੇ ਆ, ਬੇਅਕਲ ਦੀ ਗੱਲ ਨਹੀਂ ਕੀਤੀ ਕਿ ਅਸੀਂ ਸਾਰੀ ਅਕਲ ਛੱਡ ਕੇ, ਸਿਆਣਪ ਛੱਡ ਕੇ, ਬਿਨਾਂ ਸਮਝਦਾਰੀ ਤੋਂ ਜੀਵਨ ਬਤੀਤ ਕਰੀਏ। ਸਤਿਗੁਰੂ ਆਖਦੇ ਸਮਝ ਹੋਣੀ ਚਾਹੀਦੀ ਹੈ। ਸਤਿਗੁਰੂ ਨੇ ਕਹਿ ਦਿੱਤਾ ਨਾ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਗੁਰੂ ਦੀ ਚਾਲ ਚੱਲ। ਭਾਈ ਗੁਰੂ ਦੀ ਚਾਲ ਚੱਲਣ ਵਾਸਤੇ ਲਗਾਤਾਰ ਤੈਨੂੰ ਸਤਿਗੁਰੂ ਆਵਾਜ਼ਾਂ ਮਾਰਦੇ ਆ ਔਰ ਇਸ ਉਪਦੇਸ਼ ਵੱਲ ਧਿਆਨ ਦੇਣ ਵਾਸਤੇ ਵਾਰ ਵਾਰ ਸਤਿਗੁਰੂ ਪ੍ਰੇਰਨਾ ਕਰਦੇ ਆ। ਸੋ ਸਤਿਗੁਰੂ ਜੀ ਨੇ ਸਿਆਣਪ ਤੋਂ ਅਕਲ ਤੋਂ ਮਨਾ ਨਹੀਂ ਕੀਤਾ, ਸਤਿਗੁਰੂ ਅਕਲ ਦੇਣ ਦੀ ਗੱਲ ਕਰਦੇ ਆ, ਤੇ ਚਤੁਰਾਈ ਦਾ ਅਰਥ ਹੈ ਅੰਦਰ ਕੁਝ ਹੋਰ ਹੋਣਾ, ਬਾਹਰੋਂ ਦਿਖਾਵਾ ਕੁਝ ਹੋਰ ਕਰਨਾ। ਜਿਸ ਨੂੰ ਜਿਹੜੀ ਚੀਜ਼ ਅੰਦਰ ਹੈ ਉਸ ਨੂੰ ਛੁਪਾ ਕੇ ਤੇ ਬਾਹਰੋਂ ਦਿਖਾਵਾ ਕਿਸੇ ਹੋਰ ਤਰੀਕੇ ਦਾ ਕਰਨਾ, ਬਾਹਰੋਂ ਐਸਾ ਦਿਖਾਵਾ ਕਰਨਾ ਕਿ ਲੋਕ ਕਹਿਣ ਹਾਂ ਬਈ ਇਹ ਬੜਾ ਧਰਮੀ ਹੈ। ਅੰਦਰ ਧਰਮ ਨਾ ਹੋਣਾ, ਬਾਹਰੋਂ ਧਰਮ ਦਾ ਦਿਖਾਵਾ ਕਰਨਾ, ਅੰਦਰੋਂ ਗੁਣ ਨਾ ਹੋਣੇ, ਬਾਹਰੋਂ ਗੁਣਾਂ ਦਾ ਪ੍ਰਗਟਾਵਾ ਕਰਨ ਦਾ ਯਤਨ ਕਰਨਾ, ਅੰਦਰ ਭਲਾਈ ਨਾ ਹੋਣੀ, ਅੰਦਰ ਨਿਮਰਤਾ ਨਾ ਹੋਣੀ ਪਰ ਬਾਹਰੋਂ ਨਿਮਰਤਾ ਯਾਦ ਕਰਨ ਦਾ ਯਤਨ ਕਰਨਾ ਕਿ ਹਾਂ ਮੇਰੇ ਚ ਬੜੀ ਨਿਮਰਤਾ ਹੈ, ਮੇਰੇ ਚ ਬਹੁਤ ਨਿਮਾਣਾਪਣ ਹੈ, ਮੈਂ ਬਹੁਤ ਭਲਾ ਹਾਂ। ਸਤਿਗੁਰੂ ਨੇ ਬਾਣੀ ਅੰਦਰ ਇਹਦੀ ਉਪਦੇਸ਼ ਦੇ ਦਿੱਤਾ, ਭਾਈ ਧਿਆਨ ਰੱਖਣਾ ਹੈ ਕੇਵਲ ਬਾਹਰੋਂ ਬਾਹਰੋਂ ਕੀਤਾ ਹੋਇਆ ਇਹ ਵਿਖਾਵਾ ਸਫਲ ਨਹੀਂ ਹੋ ਸਕਦਾ, ਜੋ ਅੰਦਰ ਹੈ ਉਹ ਆਖਿਰ ਕਿਤੇ ਨਾ ਕਿਤੇ ਯਾਰ ਹੋ ਹੀ ਜਾਏਗਾ। ਆਪਸ ਕੋ ਜੋ ਭਲਾ ਕਹਾਵੇ ਤਿਸੈ ਭਲਾਈ ਨਿਕਟ ਨਾ ਆਵੇ। ਫਿਰ ਸਤਿਗੁਰੂ ਨੇ ਕਹਿਤਾ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ। ਜਿਹੜਾ ਆਪਣੇ ਆਪ ਨੂੰ ਨੀਵਾਂ ਸਮਝਦਾ ਹੈ, ਅੰਦਰੋਂ ਬਾਹਰੋਂ ਇੱਕੋ ਜਿਹਾ ਹੋ ਜਾਂਦਾ ਹੈ, ਨਿਰਮਾਣਤਾ ਨਾਲ ਭਰ ਜਾਂਦਾ ਹੈ। ਅਸਲ ਵਿੱਚ ਉਸੇ ਨੂੰ ਉੱਚਾ ਆਖਿਆ ਜਾ ਸਕਦਾ ਜਿਹੜਾ ਕੇਵਲ ਕਹਾਉਂਦਾ ਹੀ ਹੈ ਕਿ ਮੈਂ ਭਲਾ ਹਾਂ, ਜਿਹੜਾ ਕੇਵਲ ਵਿਖਾਵਾ ਹੀ ਕਰ ਰਿਹਾ ਹੈ ਕਿ ਮੇਰੇ ਵਰਗਾ ਹੋਰ ਦੂਜਾ ਕੋਈ ਨਹੀਂ, ਮੈਂ ਧਰਮੀ ਹਾਂ, ਮੈਂ ਨਿਮਰਤਾ ਵਾਲਾ ਹਾਂ, ਮੈਂ ਭਲਾ ਚਾਹੁੰਦਾ ਹਾਂ। ਕੇਵਲ ਵਿਖਾਵਾ ਕਰਨ ਨਾਲ ਕੁਝ ਨਹੀਂ ਹੋਏਗਾ। ਸਤਿਗੁਰੂ ਨੇ ਇਹੋ ਜਿਹੀ ਚਤੁਰਾਈ ਛੱਡਣ ਨੂੰ ਕਹਿ ਦਿੱਤਾ ਕਿ ਇਹ ਚਤੁਰਾਈ ਨਾ ਕਰਿਆ ਕਰ। ਇਹੋ ਜਿਹੀਆਂ ਚਲਾਕੀਆਂ ਗੁਰੂ ਨਾਲ ਔਰ ਆਲੇ ਦੁਆਲੇ ਦੇ ਸਮਾਜ ਨਾਲ ਕਰੇਗਾ ਤਾਂ ਧੋਖਾ ਹੋਏਗਾ। ਸਤਿਗੁਰੂ ਫਿਰ ਆਖਦੇ ਇਹ ਚਤੁਰਾਈਆਂ ਇਹ ਚਲਾਕੀਆਂ ਛੱਡ ਕੇ ਇਹ ਅੰਦਰੋਂ ਹੋਰ ਤੇ ਬਾਹਰੋਂ ਵਿਖਾਵਾ ਕਿਸੇ ਹੋਰ ਤਰ੍ਹਾਂ ਦਾ ਕਰਨਾ, ਇਸ ਨੂੰ ਤਿਆਗ ਕੇ ਸੱਚ ਦੀ ਸੰਭਾਲ ਕਰ। ਜੇ ਸੱਚ ਦੀ ਸੰਭਾਲ ਕਰੇਗਾ ਸੁੱਖ ਹੋਏਗਾ, ਆਨੰਦ ਹੋਏਗਾ। ਸੱਚ ਨਾਲ ਜੁੜਿਆ, ਸੱਚ ਦਾ ਧਿਆਨ ਧਰਿਆ, ਜ਼ਿੰਦਗੀ ਇਹੋ ਜਿਹੀ ਸੋਹਣੀ ਬਣ ਜਾਂਦੀ ਹੈ ਜਿਵੇਂ ਆਪਾਂ ਸਤਿਗੁਰੂ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ, ਸੇਵ ਕੀਤੀ ਸੰਤੋਖੀ। ਸੇਵਾ ਸੰਤੋਖ ਵਾਲੀ ਹੋ ਜਾਂਦੀ ਹੈ, ਇਹ ਨਹੀਂ ਸੇਵਾ ਥੋੜੀ ਮੰਗਣ ਬਹੁਤਾ, ਸੇਵਾ ਥੋੜੀ ਹੋਵੇ ਲਿਸਟ ਬਹੁਤ ਵੱਡੀ ਹੋ ਜਾਏ, ਸੇਵਾ ਥੋੜੀ ਮੰਗਣ ਬਹੁਤਾ। ਪਰ ਨਹੀਂ, ਸਤਿਗੁਰੂ ਕਹਿੰਦੇ ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਤੇ ਆਇਆ, ਸੱਚੋ ਸੱਚ ਨਿਰੋਲ ਸੱਚ, ਜਿਨੀ ਸੱਚੋ ਸੱਚ ਤੇ ਆਇਆ, ਫਿਰ ਹੋਰ ਵੇਖੋ ਧਿਆਨ ਦਿਓ, ਓਨੀ ਮੰਦੇ ਪੈਰ ਨਾ ਰੱਖਿਓ। ਉਹ ਮੰਦੇ ਪਾਸੇ ਮੰਦੇ ਕਰਮਾਂ ਵੱਲ ਬੁਰਿਆਈਆਂ ਵੱਲ ਪੈਰ ਰੱਖਦੇ ਹੀ ਨਹੀਂ। ਜਿਨ੍ਹਾਂ ਨੇ ਨਿਰੋਲ ਸੱਚ ਨੂੰ ਧਿਆਇਆ ਹੈ ਉਹ ਮੰਦੇ ਪਾਸੇ ਬੁਰਿਆਈਆਂ ਵੱਲ ਔਗਣਾਂ ਵੱਲ ਪੈਰ ਰੱਖਦੇ ਨਹੀਂ। ਓਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ। ਉਹ ਧਰਮ ਕਮਾਉਂਦੇ ਹੈ, ਸੁਕ੍ਰਿਤ ਦਾ ਅਰਥ ਹੈ ਚੰਗੀ ਕਿਰਤ ਕਰਦੇ ਹੈ, ਉਹ ਬੇਈਮਾਨੀ ਨਹੀਂ ਕਰਦੇ, ਉਹ ਕਿਸੇ ਨਾਲ ਧੋਖਾ ਨਹੀਂ ਕਰਦੇ। ਕਰ ਸੁਕ੍ਰਿਤ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਧਨਾਂ। ਉਹ ਦੁਨੀਆਂ ਦੇ ਬੰਧਨ ਤੋੜ ਦਿੰਦੇ ਹੈ, ਜਿਵੇਂ ਕਿ ਸਾਡਾ ਬਹੁਤਾ ਸਮਾਜ ਕਈ ਵਾਰੀ ਵੇਖਾ ਵੇਖੀ ਬੰਧਨਾਂ ਵਿੱਚ ਐਸਾ ਵੱਧ ਜਾਂਦਾ ਹੈ ਕਿ ਗੁਰੂ ਦੇ ਸਿਧਾਂਤ, ਗੁਰੂ ਦੀ ਦਿੱਤੀ ਰਹਿਣੀ ਰਹਿਤ, ਗੁਰੂ ਵੱਲੋਂ ਦਰਸਾਇਆ ਹੋਇਆ ਜੀਵਨ ਸਾਨੂੰ ਛੱਡਣਾ ਪੈ ਜਾਂਦਾ। ਸਾਡੇ ਅਨੇਕਾਂ ਹੀ ਸਮਾਜ ਦੇ ਘਰਾਂ ਦੇ ਸੋਹਣੇ ਸੋਹਣੇ ਐਸੇ ਸਮਾਗਮ, ਐਸੇ ਪ੍ਰੋਗਰਾਮ ਜਿਹੜੇ ਗੁਰੂ ਦੀ ਮੱਤ ਅਨੁਸਾਰ ਨਿਭਾਏ ਜਾ ਸਕਦੇ ਹੈ, ਪਰ ਕਿਉਂਕਿ ਅਸੀਂ ਬੰਧਨਾਂ ਵਿੱਚ ਵੱਢ ਕੇ ਰਹਿੰਦੇ ਹਾਂ, ਇਸ ਕਰਕੇ ਗੁਰਸਿੱਖਾਂ ਦਾ ਵਿਆਹ ਹੋਵੇ, ਗੁਰਸਿੱਖਾਂ ਦੇ ਬੱਚੇ ਬੱਚੀ ਦਾ ਆਨੰਦ ਕਾਰਜ ਹੋਵੇ ਤੇ ਉੱਥੇ ਵੀ ਸ਼ਰਾਬਾਂ ਵਰਤ ਜਾਂਦੀਆਂ ਕਿਉਂਕਿ ਲੋਕਾਂ ਨੂੰ ਕੁਛ ਕਰਨਾ ਪੈਂਦਾ। ਸਤਿਗੁਰੂ ਗਰੀਬ ਨਿਵਾਜ ਆਖਦੇ ਓਨੀ ਦੁਨੀਆਂ ਤੋੜੇ ਬੰਧਨਾਂ। ਲੋਕ ਕੀ ਕਹਿੰਦੇ ਨੇ, ਲੋਕ ਕਿਵੇਂ ਖੁਸ਼ ਹੁੰਦੇ ਨੇ, ਲੋਕ ਕਿਵੇਂ ਪ੍ਰਸੰਨ ਹੁੰਦੇ ਨੇ, ਲੋਕਾਂ ਨੂੰ ਕਿਵੇਂ ਸਹਿਮਤ ਕੀਤਾ ਜਾ ਸਕਦਾ, ਆਪਣੇ ਬੱਲੇ ਬੱਲੇ ਲੋਕਾਂ ਤੋਂ ਕਿਵੇਂ ਕਰਵਾਈ ਜਾ ਸਕਦੀ ਆ, ਉਹ ਇਹਨਾਂ ਖਿਆਲਾਂ ਤੋਂ ਉੱਤੇ ਉੱਠ ਜਾਂਦੇ। ਓਨੀ ਦੁਨੀਆਂ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਉਹ ਅੰਨ ਪਾਣੀ ਥੋੜਾ ਖਾਇਆ, ਥੋੜੇ ਖਾਏ ਦਾ ਮਤਲਬ ਲੋੜ ਮੁਤਾਬਕ ਖਾਂਦੇ ਹੈ, ਜਾਂ ਫਿਰ ਇੰਜ ਕਹਿ ਲਈਏ ਖਾਣ ਵਾਸਤੇ ਨਹੀਂ ਜਿਉਂਦੇ ਕਿ ਅਸੀਂ ਖਾਣਾ ਹੀ ਖਾਣਾ ਆ, ਖਾਣ ਵਾਸਤੇ ਨਹੀਂ ਜਿਉਂਦੇ, ਉਹ ਜਿਉਣ ਵਾਸਤੇ ਖਾਂਦੇ ਹੈ। ਉਹਨਾਂ ਨੂੰ ਪਤਾ ਹੈ ਕਿ ਸਾਨੂੰ ਜਿਉਣ ਵਾਸਤੇ ਕੀ ਖਾਣਾ ਚਾਹੀਦਾ ਹੈ, ਕਿੰਨਾ ਕੁ ਖਾਣਾ ਚਾਹੀਦਾ ਹੈ। ਉਹ ਲੋੜ ਮੁਤਾਬਕ ਜਿਉਣ ਵਾਸਤੇ ਖਾਂਦੇ ਆ, ਨਾ ਕਿ ਖਾਣ ਵਾਸਤੇ ਜਿਉਂਦੇ। ਅੰਨ ਪਾਣੀ ਥੋੜਾ ਖਾਇਆ ਤੋਂ ਬਖਸ਼ੀਸ਼ੀ ਅਗਲਾ। ਹੇ ਮੇਰੇ ਮਾਲਕ ਜੀ, ਵਾਹਿਗੁਰੂ ਜੀ, ਤੁਸੀਂ ਬਹੁਤ ਵੱਡੀ ਬਖਸ਼ਿਸ਼ ਦੇ ਮਾਲਕ ਹੋ। ਤੋਂ ਬਖਸ਼ੀਸ਼ੀ ਅਗਲਾ ਨਿਤ ਦੇਵੇ ਚੜੇ ਸਵਾਇਆ, ਵਡਿਆਈ ਵੱਡਾ ਪਾਇਆ। ਇਸ ਤਰ੍ਹਾਂ ਵਡਿਆਈਆਂ ਕਰਦਿਆਂ ਵਾਹਿਗੁਰੂ ਅਕਾਲ ਪੁਰਖ ਦੇ ਗੁਣ ਗਾਉਂਦਿਆਂ ਉਹ ਵੱਡਾ ਸਾਰੀ ਸ੍ਰਿਸ਼ਟੀ ਦਾ ਮਾਲਕ ਜੀਵਨ ਵਿੱਚ ਆ ਵਸਦਾ ਹੈ, ਉਹਦੇ ਗੁਣ ਜੀਵਨ ਵਿੱਚ ਆ ਬਣਦੇ ਹਨ, ਲਗਾਤਾਰ ਜੀਵਨ ਸੱਚ ਦੇ ਆਧਾਰ ਤੇ ਬਣ ਜਾਂਦਾ ਹੈ। ਸਤਿਗੁਰੂ ਇਸੇ ਕਰਕੇ ਸਾਨੂੰ ਉਪਦੇਸ਼ ਦਿੰਦੇ ਤੇ ਆਖਦੇ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ। ਇਹ ਕੁਟੰਬ ਦਾ ਅਰਥ ਹੈ ਪਰਿਵਾਰ, ਇਹ ਜਿਹੜਾ ਤੂੰ ਪਰਿਵਾਰ ਦੇਖਦਾ ਆ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਸਾ ਤ੍ਰਿਸ਼ਨਾ ਈਰਖਾ ਨਫ਼ਰਤ ਇਤਿਆਦਿਕ ਜਿਹੜਾ ਤੂੰ ਆਪਣਾ ਪਰਿਵਾਰ ਬਣਾਇਆ ਹੋਇਆ, ਇਹ ਸਚਿਆਰਾ ਜੀਵਨ ਬਣਾਉਣ ਵਾਸਤੇ ਸਾਥ ਨਹੀਂ ਨਿਭਦਾ, ਇਹ ਸਤਿਆਰੇ ਜੀਵਨ ਤੱਕ ਪਹੁੰਚਾਉਂਦਾ ਨਹੀਂ। ਇਹ ਪਰਿਵਾਰ ਬੜਾ ਮਾੜਾ ਹੈ, ਇਹਨੂੰ ਪਰਿਵਾਰ ਆਪਣਾ ਨਾਂ ਸਮਝ। ਇਹ ਤੇਰਾ ਪਰਿਵਾਰ ਨਹੀਂ ਹੈ, ਇਹ ਤੇਰੇ ਦੋਖੀ ਹਨ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਦਵੈਸ਼, ਨਫ਼ਰਤ, ਇਹ ਲਗਾਤਾਰ ਤੈਨੂੰ ਡੋਬਣਗੇ, ਬਰਬਾਦ ਕਰ ਦੇਣਗੇ। ਤੇਰਾ ਪਰਿਵਾਰ ਤੇ ਹੈ ਸੱਤ, ਸੰਤੋਖ, ਦਇਆ, ਧਰਮ, ਧੀਰਜ। ਇਹਨਾਂ ਦੈਵੀ ਗੁਣਾਂ ਨੂੰ ਆਪਣਾ ਪਰਿਵਾਰ ਬਣਾ। ਇਹਨਾਂ ਦੈਵੀ ਗੁਣਾਂ ਨੂੰ ਪਰਿਵਾਰ ਬਣਾਏਗਾ ਤੇ ਗੁਰੂ ਪਿਆਰਿਆ ਸੱਚਮੁੱਚ ਇਹ ਜੀਵਨ ਸਚਿਆਰ ਪਦਵੀ ਤੱਕ ਪਹੁੰਚ ਜਾਏਗਾ। ਸਤਿਗੁਰੂ ਨੇ ਬਾਣੀ ਚ ਕਹਿਤਾ, ਪਰਿਵਾਰ ਹੈ ਇਹ ਸਾਡਾ, ਮਤ ਮਾਤਾ ਸੰਤੋਖ ਪਿਤਾ। ਇਹ ਸਾਡਾ ਆਪਣਾ ਇੱਕ ਪਰਿਵਾਰ ਹੈ, ਇੱਕ ਸਾਡਾ ਸਮਾਜਿਕ ਰਿਸ਼ਤਾ ਹੈ, ਜਿੱਥੇ ਪੁੱਤਰ, ਧੀਆਂ, ਮਾਂ, ਬਾਪ, ਭੈਣ, ਭਰਾ ਤੇ ਹੋਰ ਬਾਕੀ ਸਾਰੇ ਆਉਂਦੇ ਹੈ। ਇੱਕ ਸਾਡਾ ਅਧਿਆਤਮਕ ਰਿਸ਼ਤਾ ਹੈ, ਜਿਹੜਾ ਸਤਿਗੁਰੂ ਨੇ ਸਾਨੂੰ ਸਮਝਾ ਦਿੱਤਾ, ਸਾਡੇ ਕੋਲ ਇੱਕ ਸੰਸਾਰਿਕ ਮਾਂ ਹੈ, ਪਰ ਜੇ ਅਸੀਂ ਸਚਿਆਰਾ ਜੀਵਨ ਬਣਾਉਣਾ ਹੈ, ਸੇਵਕ ਵਾਲਾ ਜੀਵਨ ਜਿਉਣਾ ਹੈ, ਤਾਂ ਸਾਨੂੰ ਇਹ ਧਿਆਨ ਗੁਰੂ ਦੀ ਬਾਣੀ ਰਾਹੀਂ ਦੇਣਾ ਪਏਗਾ, ਮਤ ਮਾਤਾ ਸੰਤੋਖ ਪਿਤਾ। ਤਾਂ ਹੀ ਤੇ ਭਾਈ ਅਸੀਂ ਸੇਵਕ ਵਾਲਾ ਜੀਵਨ ਬਤੀਤ ਕਰ ਸਕਦੇ ਹਾਂ। ਗਰੀਬ ਨਵਾਜ ਸਤਿਗੁਰੂ ਤਾਂ ਹੀ ਉਹ ਕਹਿੰਦੇ ਹੈ, ਇਹ ਜਿਹੜਾ ਕੁਟੰਬ ਤੋਂ ਦੇਖ ਰਿਹਾ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਕਾਸਾ, ਤ੍ਰਿਸ਼ਨਾ, ਈਰਖਾ, ਨਫ਼ਰਤ ਇਤਿਆਦਿਕ, ਜਿਸ ਨੂੰ ਤੂੰ ਪਰਿਵਾਰ ਬਣਾਇਆ ਹੋਇਆ, ਇਹ ਤੇਰਾ ਆਪਣਾ ਪਰਿਵਾਰ ਨਹੀਂ ਹੈ, ਇਹ ਤੇਰੇ ਦੋਖੀ ਹਨ, ਇਹ ਤੈਨੂੰ ਬਰਬਾਦ ਕਰ ਦੇਣਗੇ, ਇਹਨਾਂ ਵੱਲ ਨਾ ਲੱਗ। ਇਹ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੇ ਨਾਹੀਂ, ਇਸ ਨਾਲ ਕਿਉਂ ਚਿੱਤ ਲਾਈਏ? ਜਿਸ ਚੀਜ਼ ਨੇ ਨਾਲ ਹੀ ਨਹੀਂ ਨਿਭਣਾ, ਜਿਸ ਚੀਜ਼ ਨੇ ਵਾਹਿਗੁਰੂ ਅਕਾਲ ਪੁਰਖ ਦੀ ਦਰਗਾਹ ਵਿਚ, ਸੱਚ ਵਾਲੀ ਕਚਹਿਰੀ ਵਿਚ ਸਾਥ ਹੀ ਨਹੀਂ ਦੇਣਾ, ਜਿਸ ਪਰਿਵਾਰ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੇ ਜੀਵਨ ਨੂੰ ਮੁਕਤ ਕਰਨ ਦੀ ਥਾਂ ਤੇ ਬੰਧਨਾਂ ਵਿਚ ਬੰਨ ਦੇਣਾ ਹੈ, ਖੁਆਰੀ ਦਾ ਸਾਹਮਣਾ ਕਰਨ ਵੱਲ ਤੋਰ ਦੇਣਾ ਹੈ, ਉਸ ਨਾਲ ਚਿੱਤ ਨਾ ਲਾਇਆ ਕਰ। ਚਿੱਤ ਆਪਣਾ ਨਿਰੰਕਾਰ ਨਾਲ ਲਾ, ਚਿੱਤ ਨੂੰ ਨਿਰੰਕਾਰ ਨਾਲ ਲਾ ਕੇ ਨਿਰੰਕਾਰ ਦੇ ਗੁਣਾਂ ਦੇ ਮੁਤਾਬਕ ਜ਼ਿੰਦਗੀ ਬਤੀਤ ਕਰ। ਗਰੀਬ ਨਵਾਜ ਆਖਦੇ, ਸਾਥ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉਂ ਚਿੱਤ ਲਾਈਐ? ਐਸਾ ਕੰਮ ਮੂਲੇ ਨਾ ਕੀਚੈ, ਮੂਲੇ ਦਾ ਅਰਥ ਹੈ ਭੁੱਲ ਕੇ ਵੀ ਇਹੋ ਜਿਹਾ ਕੰਮ ਨਾ ਕਰ, ਜਿੱਤ ਅੰਤ ਪਛੋਤਾਈਐ, ਜਿਸ ਨਾਲ ਪਛਤਾਉਣਾ ਪੈ ਜਾਏ, ਜਿਸ ਨਾਲ ਜ਼ਿੰਦਗੀ ਦੇ ਵਿਚ ਖੁਆਰੀ ਭਰ ਜਾਏ, ਲਗਾਤਾਰ ਕਈਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜਾਏ, ਜੀਵਨ ਕਰੋਧੀ ਹੋ ਜਾਏ, ਕਾਮੀ ਹੋ ਜਾਏ, ਹੰਕਾਰੀ ਹੋ ਜਾਏ, ਲੋਭ ਨਾਲ ਗ੍ਰਸਿਆ ਜਾਏ, ਇਹੋ ਜਿਹਾ ਜੀਵਨ ਕੀ ਕਰਨਾ ਹੈ? ਲੋਭ ਗ੍ਰਸਿਆ ਜੀਵਨ ਪਛਤਾਉਂਦਾ ਹੀ ਹੈ ਨਾ, ਕਾਮੀ ਜੀਵਨ ਪਛਤਾਉਂਦਾ ਹੀ ਹੈ ਨਾ। ਕ੍ਰੋਧ ਕਰਨ ਵਾਲਾ ਜਦੋਂ ਕ੍ਰੋਧ ਕਰਦਾ ਹੈ ਤਾਂ ਸਮਝਦਾ ਹੈ ਮੇਰੇ ਵਰਗਾ ਤਾਕਤਵਰ ਕੋਈ ਨਹੀਂ, ਮੇਰੇ ਅੱਗੇ ਝੁਕਦੇ ਹੈ, ਮੇਰੇ ਅੱਗੇ ਸਾਰੇ ਡਰਦੇ ਹੈ। ਪਰ ਅਖੀਰ ਜੇ ਅਸੀਂ ਧਿਆਨ ਨਾਲ ਵੇਖਣ ਦੀ ਕੋਸ਼ਿਸ਼ ਕਰਾਂਗੇ, ਜਦੋਂ ਕ੍ਰੋਧ ਚੜ੍ਹਦਾ ਹੈ ਤਾਂ ਬੜਾ ਰੋਹ ਨਾਲ, ਬੜੇ ਫਖਰ ਨਾਲ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਾਰੇ ਡਰਦੇ, ਸਾਰੇ ਝੁਕਦੇ ਹੈ। ਪਰ ਜਿਸ ਵਕਤ ਉਹ ਕ੍ਰੋਧ ਉਤਰਦਾ ਹੈ, ਕ੍ਰੋਧ ਸ਼ਾਂਤ ਹੁੰਦਾ ਹੈ, ਬੰਦੇ ਨੂੰ ਆਪਣੇ ਆਪ ਵਿਚ ਪਛਤਾਵਾ ਹੋ ਜਾਂਦਾ ਹੈ। ਬੰਦਿਆਂ ਨੂੰ, ਬਹੁਤਿਆਂ ਨੂੰ ਇਹ ਲਗਾਤਾਰ ਫਿਕਰ ਬਣ ਜਾਂਦਾ ਹੈ, ਮੈਂ ਇੱਡੀ ਵੱਡੀ ਗਲਤੀ ਕਿਉਂ ਕੀਤੀ, ਗਲਤ ਤੇ ਕੁਝ ਵੀ ਨਹੀਂ ਸੀ, ਐਵੇਂ ਹੀ ਗੁੱਸਾ ਆ ਗਿਆ, ਐਵੇਂ ਹੀ ਮੈਂ ਇੰਨਾ ਭੜਕ ਗਿਆ, ਐਵੇਂ ਹੀ ਇੰਨਾ ਜ਼ਿਆਦਾ ਗੁੱਸੇ ਵਿਚ ਮੈਂ ਬੋਲ ਗਿਆ, ਬਾਅਦ ਵਿਚ ਪਛਤਾਉਣਾ ਵੀ ਪੈਂਦਾ ਹੈ। ਸਤਿਗੁਰੂ ਇਸੇ ਕਰਕੇ ਕਿਰਪਾ ਕਰਦੇ ਸਾਡੇ ਤੇ, ਪਰ ਸਮਝਾਉਂਦੇ ਹੈ ਕਿ ਭਾਈ ਇਹੋ ਜਿਹਾ ਕੰਮ ਭੁੱਲ ਕੇ ਵੀ ਨਾ ਕਰੋ ਕਿ ਆਪਣਾ ਪਰਿਵਾਰ ਛੱਡ ਕੇ ਤੇ ਤੁਸੀਂ ਦੂਜਿਆਂ ਦੁਸ਼ਮਣਾਂ ਦੇ ਨਾਲ ਲਗਾਤਾਰ ਆਪਣੀ ਸਾਂਝ ਪਾ ਕੇ ਰੱਖੋ। ਦੁਸ਼ਮਣ ਸਾਡੇ ਇਹ ਵਿਕਾਰ ਹਨ ਤੇ ਸਾਡੇ ਆਪਣੇ ਮਿੱਤਰ ਇਹ ਦੈਵੀ ਗੁਣ ਹਨ ਜਿਹੜੇ ਸਾਨੂੰ ਰੱਬ ਵਾਲੇ ਪਾਸੇ ਨੂੰ ਲੈ ਕੇ ਤੁਰਦੇ ਹਨ। ਸਤਿਗੁਰੂ ਇਸੇ ਕਰਕੇ ਸਾਨੂੰ ਵਾਰ ਵਾਰ ਗੁਰਬਾਣੀ ਦੇ ਰਾਹੀਂ ਵੀ ਪ੍ਰੇਰਣਾ ਦੇ ਕੇ ਗੁਰਬਾਣੀ ਦੇ ਇਸ ਖਜ਼ਾਨੇ ਨਾਲ ਜੋੜਨ ਦਾ ਯਤਨ ਕਰਦੇ ਹੈ। ਔਰ ਗਰੀਬ ਨਵਾਜ ਸਮਝਾਉਂਦੇ ਆ, ਭਾਈ ਅਸਾਂ ਤਾਂ ਉਹ ਜੀਵਨ ਜਿਉਣਾ ਹੈ ਜਿਹੜਾ ਸਾਨੂੰ ਸਚਿਆਰ ਪਦਵੀ ਤੱਕ ਲੈ ਜਾਏ, ਜਿਹੜਾ ਸਾਨੂੰ ਸਚਿਆਰ ਜੀਵਨ ਵਾਲੇ ਸੱਚਮੁੱਚ ਹੀ ਗੁਣਾਂ ਨਾਲ ਭਰ ਦੇ, ਅਸਾਂ ਤਾਂ ਉੱਥੇ ਸਾਂਝ ਪਾਉਣੀ ਹੈ। ਹੁਣ ਗਰੀਬ ਨਵਾਜ ਸਤਿਗੁਰੂ ਸਾਨੂੰ ਸਮਾਜਿਕ ਤੌਰ ਤੇ ਵੀ ਸਮਝਾਉਂਦੇ ਹੈ ਤੇ ਆਖਦੇ ਹੈ, ਓਏ ਸਾਜਨ, ਓਏ ਮੀਤ ਪਿਆਰੇ, ਜੋ ਹਮ ਕਹੋ ਹਰ ਨਾਮ ਚਿਤਾਰੇ। ਉਹ ਸੱਜਣ ਹੈ ਉਹੋ ਹੀ ਮਿੱਤਰ ਹੈ ਜਿਹੜਾ ਸਾਨੂੰ ਗੁਰੂ ਨਾਲ ਜੋੜਦਾ ਹੈ। ਜਿਹੜਾ ਸਾਨੂੰ ਗੁਰੂ ਨਾਲ ਨਹੀਂ ਜੋੜਦਾ ਉਹ ਸਾਡਾ ਮਿੱਤਰ ਨਹੀਂ ਹੈ। ਜਿਹੜਾ ਗੁਰੂ ਤੋਂ ਦੂਰ ਲਿਜਾਂਦਾ ਹੈ, ਗੁਰੂ ਦੇ ਰਾਹ ਤੋਂ ਭਟਕਾਉਂਦਾ ਹੈ, ਉਹ ਸਾਡਾ ਮਿੱਤਰ ਨਹੀਂ ਹੋ ਸਕਦਾ। ਪਰ ਸਾਡੀ ਆਪਣੀ ਸੋਚਣੀ, ਸਾਡੇ ਆਪਣੇ ਖਿਆਲ, ਸਾਡਾ ਆਪਣਾ ਰਹਿਣ ਸਹਿਣ ਜੋ ਬਣ ਚੁੱਕਾ ਹੈ, ਅਸੀਂ ਜੋ ਗੁਰੂ ਵੱਲ ਨੂੰ ਪ੍ਰੇਰਨਾ ਕਰਦਾ ਹੈ ਉਸ ਨੂੰ ਦੁਸ਼ਮਣ ਸਮਝਦੇ ਹਾਂ। ਐਵੇਂ ਛੱਡ ਪਰਾਂ ਕੀ ਕਰਨਾ ਗੁਰਦੁਆਰੇ ਜਾ ਕੇ, ਕੀ ਕਰਨਾ ਬਾਣੀ ਪੜ੍ਹ ਕੇ। ਕੋਈ ਬਾਣੀ ਪੜ੍ਹਨ ਵੱਲ ਪ੍ਰੇਰਨਾ ਕਰੇ ਸਾਨੂੰ ਬੁਰਾ ਲੱਗਦਾ, ਛੱਡ ਪਰਾਂ ਬਾਣੀ ਪੜ੍ਹ ਲਾਂਗੇ। ਬਥੇਰੇ ਬਾਣੀ ਪੜ੍ਹਨ ਵਾਲੇ ਵੇਖੇ ਹੈ। ਕੀ ਕਰਨੀ ਹੈ ਬਾਣੀ ਪੜ੍ਹ ਕੇ, ਕੀ ਕਰਨਾ ਗੁਰਦੁਆਰੇ ਜਾ ਕੇ? ਕੋਈ ਗੱਲ ਨੀ, ਵਿਹਲੇ ਹੋਵਾਂਗੇ ਤੇ ਗੁਰਦੁਆਰੇ ਚਲੇ ਜਾਵਾਂਗੇ। ਜੇ ਕੋਈ ਸਾਨੂੰ, ਸਾਡੇ ਸਮਾਜ ਦੀ ਇਹ ਸੋਚ ਹੈ, ਖਿਮਾ ਕਰ ਦੇਣਾ, ਜੇ ਕੋਈ ਸਾਨੂੰ ਇਹ ਕਵੇ ਕਿ ਆਪਾਂ ਕਿਸੇ ਥਾਂ ਤੇ ਜਾ ਕੇ ਕੋਈ ਨਸ਼ਾ ਕਰੀਏ ਤੇ ਸਾਡੇ ਲੋਕ ਉਹਨੂੰ ਸਮਝਦੇ ਹੈ ਮਿੱਤਰ ਹੈ, ਇਹ ਬਹੁਤ ਵਧੀਆ ਹੈ, ਆਪਣੀ ਜੇਬ ਵਿੱਚੋਂ ਖਰਚਾ ਕਰਕੇ ਮੇਰਾ ਇਹ ਸਾਥ ਦਿੰਦਾ ਹੈ, ਮੇਰਾ ਬੜਾ ਧਿਆਨ ਰੱਖਦਾ ਹੈ। ਜੇ ਸਾਨੂੰ ਹੋਰ ਗਲਤ ਪਾਸੇ ਕੋਈ ਲੈ ਕੇ ਜਾਏ, ਅਸੀਂ ਉਸ ਨੂੰ ਆਪਣਾ ਮਿੱਤਰ ਸਮਝਦੇ ਹਾਂ। ਪਰ ਸਤਿਗੁਰੂ ਦੀ ਬਾਣੀ ਸਾਨੂੰ ਇਸ ਦ੍ਰਿਸ਼ਟੀ ਨੂੰ ਬਦਲਣ ਦਾ ਲਗਾਤਾਰ ਉਪਦੇਸ਼ ਦੇ ਕੇ ਸਤਿਗੁਰੂ ਆਖਦੇ, ਨਹੀਂ, ਮਿੱਤਰ ਨਹੀਂ ਹੈ ਜਿਹੜਾ ਜੀਵਨ ਚ ਬੁਰਾਈਆਂ ਦੀ ਗੱਲ ਕਰਦਾ ਹੈ, ਜੀਵਨ ਵਿੱਚ ਔਗਣ ਭਰਦਾ ਹੈ, ਜਾਂ ਇਹ ਕਹਿੰਦਾ ਹੈ ਕੋਈ ਗੱਲ ਨੀ ਕਰ ਲਾ, ਕੋਈ ਗੱਲ ਨੀ ਸਿਰਫ ਮੈਨੂੰ ਹੀ ਪਤਾ, ਮੈਂ ਹੋਰ ਕਿਸੇ ਨੂੰ ਨਹੀਂ ਦੱਸਦਾ, ਉਹ ਮਿੱਤਰ ਨਹੀਂ ਹੋ ਸਕਦਾ, ਉਹ ਦੋਸ਼ੀ ਹੈ, ਉਹ ਲਗਾਤਾਰ ਦੁਸ਼ਮਣ ਹੈ, ਉਹ ਜ਼ਿੰਦਗੀ ਦੇ ਅੰਦਰ ਪਾਪ ਵਾਸਤੇ ਪ੍ਰੇਰਨਾ ਕਰ ਰਿਹਾ ਹੈ। ਪਰ ਸਤਿਗੁਰੂ ਗਰੀਬ ਨਿਵਾਜ ਆਖਦੇ, ਨਹੀਂ, ਮਿੱਤਰ ਬਣਾਉਣਾ ਹੈ ਓਏ ਸਾਜਨ, ਓਏ ਮੀਤ ਪਿਆਰੇ, ਜੋ ਹਮ ਕਹੋ ਹਰ ਨਾਮ ਚਿਤਾਰੇ। ਜਿਹੜਾ ਸਾਨੂੰ ਗੁਰੂ ਵੱਲ ਧਿਆਨ ਦਵਾਉਂਦਾ ਹੈ, ਗੁਰੂ ਵੱਲ ਪ੍ਰੇਰਿਤ ਕਰਦਾ ਹੈ, ਉਹ ਸਾਡਾ ਅਸਲੀ ਸੱਜਣ ਹੈ, ਮਿੱਤਰ ਹੈ, ਸੱਚਾ ਮਿੱਤਰ ਹੈ। ਸਤਿਗੁਰੂ ਗਰੀਬ ਨਿਵਾਜ ਸਾਡੇ ਤੇ ਬਖਸ਼ਿਸ਼ ਕਰਦੇ ਹੈ ਔਰ ਸਾਨੂੰ ਪ੍ਰੇਰਨਾ ਦਿੰਦੇ ਹੈ ਕਿ ਭਾਈ ਆਓ, ਅਸੀਂ ਉਹ ਕੰਮ ਆਪਣੇ ਜੀਵਨ ਵਿੱਚ ਧਾਰਨ ਕਰੀਏ ਜਿਨ੍ਹਾਂ ਕੰਮਾਂ ਨਾਲ ਸਾਡਾ ਗੁਰੂ ਦੇ ਦਰ ਤੇ ਫਖਰ ਨਾਲ ਸਿਰ ਉੱਚਾ ਹੋ ਜਾਏ, ਸਾਡਾ ਮੁੱਖ ਉਜਲਾ ਹੋ ਜਾਏ। ਜਿੱਥੇ ਗੁਰੂ ਦੇ ਦਰ ਤੇ ਉਜਲਾ ਹੋਏਗਾ ਮੁੱਖ, ਉੱਥੇ ਸਾਨੂੰ ਸਮਾਜ ਦੇ ਵਿੱਚ ਵੀ ਲਗਾਤਾਰ ਚੰਗੀਆਂ ਬਾਤਾਂ ਦਾ ਸਾਹਮਣਾ ਕਰਨਾ ਪਏਗਾ, ਲੋਕ ਸਾਡੇ ਨਾਲ ਖਲੋਣ ਵਾਸਤੇ ਤਿਆਰ ਹੋ ਜਾਣਗੇ। ਜਿੱਥੇ ਸੱਚ ਦੇ ਨਾਲ ਸਾਡਾ ਆਪਣਾ ਭਲਾ, ਉੱਥੇ ਦੂਜਿਆਂ ਦਾ ਵੀ ਭਲਾ ਹੋ ਸਕਦਾ ਹੈ। ਤਾਂਹੀਓ ਗਰੀਬ ਨਿਵਾਜ ਸਤਿਗੁਰੂ ਸਾਨੂੰ ਪਾਵਨ ਬਾਣੀ ਦੇ ਰਾਹੀਂ ਇਹ ਵੀ ਉਪਦੇਸ਼ ਦਿੰਦੇ ਹੈ, ਫਰੀਦਾ, ਜਿੰਨੀ ਕੰਮੀ ਨਾਹੇ ਗੁਣ, ਜਿਨ੍ਹਾਂ ਕੰਮਾਂ ਦੇ ਕਰਨ ਨਾਲ ਕੋਈ ਫਾਇਦਾ ਨਹੀਂ ਨਿਕਲਦਾ, ਸਗੋਂ ਨੁਕਸਾਨ ਹੋ ਜਾਂਦਾ ਹੈ, ਸੇ ਕੰਮਣੇ ਵਿਸਾਰ, ਉਹ ਕੰਮ ਛੱਡ ਦੇ, ਉਹਨਾਂ ਕੰਮਾਂ ਨਾਲੋਂ ਆਪਣਾ ਸੰਬੰਧ ਤੋੜ ਲੈ, ਉਹਨਾਂ ਕੰਮਾਂ ਵੱਲ ਨਾ ਧਿਆਨ ਦਿਆ ਕਰ, ਜਿਨ੍ਹਾਂ ਕੰਮਾਂ ਦੇ ਨਾਲ ਮਤ ਸ਼ਰਮਿੰਦਾ ਥੀਵੇਂ ਸਾਈਂ ਦੇ ਦਰਬਾਰ, ਸਾਈਂ ਦੇ ਦਰਬਾਰ ਵਿੱਚ ਸ਼ਰਮਿੰਦਾ ਹੋਣਾ ਪਵੇ, ਮਾਲਕ ਦੇ ਦਰਬਾਰ ਵਿੱਚ ਸਿਰ ਝੁਕਾਉਣਾ ਪੈ ਜਾਏ, ਮਾਲਕ ਦੇ ਦਰਬਾਰ ਵਿੱਚ ਮੂੰਹ ਪਾਸੇ ਕਰਨਾ ਪੈ ਜਾਏ, ਸੱਚ ਦਾ ਸਾਹਮਣਾ ਕਰਨ ਜੋਗੇ ਨਾ ਰਹਿ ਜਾਈਏ, ਇਹੋ ਜਿਹੇ ਕੰਮ ਨਾ ਕਰਿਆ ਕਰ। ਪਰ ਗੁਰੂ ਸਵਾਰਿਓ, ਸਤਿਗੁਰੂ ਦੀ ਬਾਣੀ ਤਾਂ ਸਾਨੂੰ ਇਹੋ ਜਿਹਾ ਪਿਆਰਾ ਉਪਦੇਸ਼ ਦੇ ਕੇ ਇੱਕ ਸੱਚੇ ਸੁੱਚੇ ਇਮਾਨਦਾਰੀ ਵਾਲੇ ਭਲੇ ਜੀਵਨ ਦੀ ਪ੍ਰੇਰਨਾ ਕਰਦੀ ਹੈ। ਪਰ ਜਦੋਂ ਹੁਣ ਅਸੀਂ ਬਾਣੀ ਪੜ੍ਹਦੇ ਹੀ ਨਹੀਂ, ਬਾਣੀ ਸੁਣਦੇ ਹੀ ਨਹੀਂ, ਬਾਣੀ ਤੋਂ ਇਹ ਸੁੱਚਾ ਜੀਵਨ, ਸੱਚਾ ਜੀਵਨ ਲੈਣ ਨੂੰ ਤਿਆਰ ਹੀ ਨਹੀਂ, ਤਾਂ ਫਿਰ ਸਾਨੂੰ ਇਹ ਵੀ ਧਿਆਨ ਰੱਖ ਲੈਣਾ ਚਾਹੀਦਾ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗਈ ਜਿਉ ਬਾਂਸ ਵਜਾਈਏ ਫੂਕ। ਜਿਵੇਂ ਬਾਂਸ ਵਿੱਚ ਇੱਕ ਪਾਸਿਓਂ ਫੂਕ ਮਾਰੀ ਦੂਜੇ ਪਾਸੇ ਨਿਕਲ ਜਾਂਦੀ ਹੈ, ਹੁਣ ਜੇ ਸਾਡੇ ਜੀਵਨ ਵਿੱਚ ਵੀ ਇਹੋ ਜਿਹਾ ਲਗਾਤਾਰ ਦਾ ਸਿਲਸਿਲਾ ਬਣ ਜਾਏ, ਇੱਕ ਕੰਨੋਂ ਸੁਣਿਆ ਦੂਜੇ ਕੰਨ ਕੱਢ ਦਿੱਤਾ, ਜੇ ਸਤਿਗੁਰੂ ਨੇ ਸੱਚ ਵੱਲ ਪ੍ਰੇਰਨਾ ਕੀਤੀ ਹੈ, ਗੁਣਾਂ ਵੱਲ ਪ੍ਰੇਰਨਾ ਕੀਤੀ ਹੈ, ਸਤ ਸੰਤੋਖ ਦਇਆ ਧਰਮ ਦੀ ਲਗਾਤਾਰ ਗੁੜਤੀ ਦਿੱਤੀ ਹੈ, ਤਾਂ ਸਾਨੂੰ ਉਹ ਅਪਣਾਉਣਾ ਚਾਹੀਦਾ, ਇਸ ਪਾਸੇ ਧਿਆਨ ਦੇਣਾ ਚਾਹੀਦਾ। ਤਾਂ ਹੀ ਗਰੀਬ ਨਿਵਾਜ ਸਤਿਗੁਰੂ ਆਖਦੇ ਹੈ, ਐਸਾ ਕੰਮ ਮੂਲੇ ਨਾ ਕੀਚੈ ਜਿੱਤ ਅੰਤ ਪੱਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ। ਹੇ ਮੇਰੇ ਮਨ, ਤੂੰ ਸਤਿਗੁਰੂ ਦਾ ਉਪਦੇਸ਼ ਸੁਣ, ਸਤਿਗੁਰੂ ਦਾ ਉਪਦੇਸ਼ ਹੀ ਤੇਰਾ ਹਾਲਤ ਪਲਤ ਸਵਾਰ ਸਕਦਾ ਹੈ। ਸਤਿਗੁਰੂ ਦਾ ਇਹ ਸੋਹਣਾ ਉਪਦੇਸ਼ ਤੈਨੂੰ ਹੁਣ ਵੀ ਤੇ ਭਵਿੱਖ ਵਿੱਚ ਆਉਣ ਵਾਲੇ ਸਮੇਂ ਵਿੱਚ ਵੀ ਸੋਹਣਾ ਸੁਚੱਜਾ ਜੀਵਨ ਦੇ ਸਕਦਾ ਹੈ। ਇਸ ਕਰਕੇ ਗੁਰੂ ਦਾ ਉਪਦੇਸ਼ ਤੂੰ ਸੁਣਿਆ ਕਰ। ਤੇ ਸਤਿਗੁਰੂ ਦੀ ਬਾਣੀ ਨੇ ਪਿਆਰਾ ਜਿਹਾ ਉਪਦੇਸ਼ ਦਿੰਦਿਆਂ ਗੁਰਸਿੱਖ ਨੂੰ ਵਡਿਆਈ ਦਿੱਤੀ ਤੇ ਆਖਿਆ, उपदेश जे दिता सतगुरु सो सुनिया सिखी कन्ने सिखा ने सतगुरु का उपदेश कन्ना नाल सुन लिया जो मेरे सतगुरु ने उपदेश दिता है। उपदेश जे दिता सतगुरु सो सुनिया सिखी कन्ने जिन सतगुर का पाणा मन्या जिन्ना ने सतगुरु का पाणा सतगुरु का हुक्म भला करके मन लिया तैन चढ़ी चवगण बने उन्हां दी जिंदगी अंदर चार गुणा होर रंग प्यार रहमत बख्शिश वध गई खेड़ा वध गया आनंद होर भर गया। सतगुरु आखदे ए चाल निराली गुरमुखी ए गुरमुखा दी निराली चाल है भाई ए सोहनी चाल है गुरु दे सन्मुख होके बन जांदी जे असी गुरु दे सन्मुख होना सिख लईए। सतगुरु का उपदेश सुन तू हुण ध्यान देना होर भी असी जे सतगुरु का उपदेश सुनिए ते सतगुरु होर की आखदे आ बाणी गरीब नवाज आखदे सात धरती भई हरियावली ए धरती धरती कहड़ी ए हिरदे दी धरती ए हरी हो गई सात धरती भई हरियावली जिथे मेरा सतगुर बैठा आए से जंत भए हरियावले जिन्नी मेरा सतगुर देखिया जाए जिन्ना ने सतगुरु नु देख लिया भाव सतगुरु दी विचार नु अपने जीवन दा आधार बना लिया अंग बना लिया सचमुच ओ हरे भरे हो जांदे आ। हरे भरे दा अर्थ है खेड़े वाले हो जांदे आ। जीवन विच खेड़ा ही खेड़ा आ जांदा है उदासी नस जांदी है चिंता नस जांदी है फिकर दौड़ जांदा है जीवन विच केवल खेड़ा ही खेड़ा रह जांदा है। सतगुरु गरीब नवाज सानू इहो जिहा जीवन जीवण लई बख्शिश करदे आ उपदेश दिंदे आ कि आओ भाई असि रल मिल के सतगुरु दे इस उपदेश नु जीवन दे विच वसा लईए। सतगुरु का उपदेश सुन तो होवे तेरे नाले तेरे नाल होएगा हर वक्त तेरे नाल रहेगा। गुर का वचन बसे जी नाले जल नहीं डूबे तस्कर नहीं लेवे पा ना साके जाले ना चोर इस नु चुरा सकदा है ना अग साड़ सकती है ना पानी रोड़ सकता है। गुर का वचन बसे जी नाले ए गुरु दा वचन साडे जी दे नाल मन दे नाल हमेशा लई वस जांदा है ना इनु चोर जा सकता है ना ए धन किसे नाल वंडाया जा सकता है ना इनु अग साड़ सकती है ना पानी रोड़ सकता है। ए ऐसा सच्चा सुंदर उपदेश है जो आप उच्चा है और साडे जीवन नु उच्चा करन दी समर्था रखदा है। गरीब नवाज सतगुरु आखदे है आओ भाई ध्यान दे के असा सतगुरु दे वचन नु सुन लेना है। ते गरीब नवाज आखदे कह नानक मन प्यारे तू सदा सच संभाले तू सदा सच दी संभाल करिया कर सच नाल जुड़िया कर सदा सच संभाल। सदा दा अर्थ है हमेशा लगातार हर वक्त हर पल ओ सच नु संभालिया कर सच तेरे कोलो विसरना नहीं चाहिदा। फिर सानू ए समझ लेना चाहिदा है केवल गुरुद्वारे ही नहीं सदा हर थां ते हर जगह ते हर काम करदे आं हर खेत्र विच ए सच नू अपने साथ समझना है अपने अंग संग समझना है जीवन दा साथी बनाउणा है। जे ए सच जीवन दा साथी बन जाए ते गरीब नवाज आखदे आ निकट बुझै सो बुरा क्यों करै जेड़ा अपने नेड़े समझ लैंदा रब मेरे नेड़े है सच नू जिसने अपने जीवन का आधार बना लिया सो बुरा क्यों करे वह किसी का बुरा कर ही नहीं सकता वह कभी किसी का बुरा सोच ही नहीं सकता क्योंकि जिथे बुरा सोचिया जाना है उथे हुण सच आ गया है। सतगुरु गरीब नवाज कृपा करन रहमत करन सानू ए जीवन जीवना चाहिदा है जो सतगुरु बाणी दे उपदेश राही सानू बख्शिश करदे हन रहमत करदे हन साडे ते मेहर दा हाथ सतगुरु साडे सिर ते रखदे हन। आओ सतगुरु दा मेहर दा हाथ अपने सिर ते रखवा के ए सोहणे जीवन नू अपना के सचमुच ही ए लोक सुखिए परलोक सुहेले नानक हर प्रभ आपे मेले वाली सतगुरु दी बख्शिश दे पात्र बन जाइए। इन्ने के विचार प्रवान होईआं भुल्लां चुकां दी खिमा करदे होए असीस बख्शिश करो प्यार नाल गज वज के फतेह बुलाओ आखो जी वाहेगुरु जी का खालसा वाहेगुरु जी की फतेह।
2: प्रोग्राम दा ए हिस्सा तुहाडे तक कैनेडियन स्क्रू पाइल्स दे सहयोग नाल पहुंचाया जा रहा है। होम एक्सटेंशन, पैटियो डेक, प्रीकास्ट कंक्रीट स्टेप अते किसी भी तरह दी सॉफ्ट ग्राउंड जिमें गैराज फ्लोर दे स्ट्रोंग अते सिक्योर बेस लई स्क्रू पाइल्स इंस्टॉल कराउण लई जसकरन बराड़ नू कॉल करो 403-439-7700 403-439-7700 प्रोग्राम दा ए हिस्सा तुहाडे तक फेयर डील फर्नीचर दे सहयोग नाल पहुंचाया जा रहा है। किसी भी तरह दे मॉडर्न, ट्रेडिशनल, कस्टमाइज्ड फर्नीचर दी जानकारी लई पिछले 33 सालां तों कैलगरी विच सेवावां दे रहे फेयर डील फर्नीचर नूं कॉल करो 403-250-5646 403-250-5646। इना दा पता है 2023 34th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयरगिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा। ए सीधा सरकार नू बिल करदे ने। होर जानकारी लई कॉल करो 825-760-0983 825-760-0983। प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th एवेन्यू साउथ ईस्ट कैलगरी नियर स्टैम्पेड ग्राउंड।
4: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसे भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R Roofing and Siding Limited ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੱਕੋ, ਸੌਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3660 ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: पाड़ पुस्तक संध्या बादंग शिल पूजस बगुल समादंग पाड़ पुस्तक संध्या बादंग शिल पूजस बगुल समादंग मुख झूठ विभूखण सारंग त्रैपाल तिहाल विचारंग गल माला तिलक लीलाटंग दोए धोती वस्त्र कपाटंग जे जानस ब्रह्मं कर्मंग सब फोकट निश्चौ कर्मंग कहो नानक निश्चौ त्यावै बिन सतगुर वाट न पावै जे जानस ब्रह्मं कर्मंग सब फोकट निश्चौ कर्मंग कहो नानक निश्चौ त्यावै बिन सतगुर वाट ना पावै। पिछले दिना तों हजूर दी अमृत गुरबाणी आशा की वार दे अमृत पौड़ियां और श्लोकां दी विचार 13वीं पौड़ी और उस पौड़ी नाल दर्ज जो दो श्लोक ने इन्हां दी विचार आपां कीती सी। 14वीं पौड़ी नाल दर्ज जो पहला श्लोक है सिमल रुख सरायरा अत दीर्घ अत मुच इस दी विचार आपां कीती सी। हुण जो आप जी ने विचार अधीन श्लोक श्रवण कीता है ए श्लोक 14वीं पौड़ी नाल दर्ज गुरु नानक साहब जी दा दूसरा श्लोक है। आओ इस श्लोक दे अखरी अर्थ इस श्लोक दे भाव अर्थ और इस श्लोक दी विचार गुरु बाबा जी दी बख्शी हुई सबुद्धि अनुसार कर सकिए। विचार दी आरंभता तो पहला प्यार अदब नाल आशीष बख्शो और उच्चारण करो जी सतनाम श्री वाहे गुरु जी। करो बख्शिश फिर उच्चारण करो जी सतनाम श्री वाहे गुरु जी। जिमें आपां विचार कीती सी कि सतगुरु गुरु नानक साहब जी महाराज उन्होंने सिंबल दे रुख दा दृष्टांत दे के उदाहरण दे के उस रुख दा वड्डापन उस रुख दा वजूद पर उस दे वजूद नूं फुल्लां ते फलां नूं देख के आए कोई पंछी उन्हां दे पल्ले निराशता पैणी। सिमल रुख सरायरा अत दीर्घ अत मुच ओए जे आवें आस कर जाहे निराशे कित फल फिके फुल बक बके कम ना आवें पथ। ਇਹ ਦ੍ਰਿਸ਼ਟਾਂਤ ਭਾਵੇ ਇੱਕ ਬ੍ਰਿਕਸ਼ ਰੁੱਖ ਦਾ ਦਿੱਤਾ ਹੈ ਪਰ ਸੂਝਵਾਨ ਵਿਚਾਰਵਾਨ ਕਹਿੰਦੇ ਨੇ ਇਸ ਰੁੱਖ ਦੇ ਦ੍ਰਿਸ਼ਟਾਂਤ ਰਾਹੀਂ ਵੀ ਹਜ਼ੂਰ ਕਿਸੇ ਉਸ ਪਰਪੰਚੀ ਪਖੰਡੀ ਵੱਲ ਇਸ਼ਾਰਾ ਪੈ ਕਰਦੇ ਨੇ ਕਿ ਜਿਹੜਾ ਸਰੀਰਕ ਤੌਰ ਤੇ ਮੋਟਾ ਤਾਜ਼ਾ ਲੰਬੇਰਾ ਵੀ ਹੈ ਤੇ ਉਸ ਦਾ ਭੇਖ ਉਸ ਦਾ ਲਿਬਾਸ ਪਰਮਾਰਥ ਦੇ ਸ਼ੌਂਕ ਰੱਖਣ ਵਾਲੇ प्रभु शब्द दे मुतलाशी जां रूहानियत कमान वालियां नूं उहदा भेक प्रभावित भी करदा है जिहड़ा शौक रखदे ने पर जदों उह उस पखंडी दे कोल आउंदे ने ते इस तरह निराशता पल्ले पैंदी है ਜਿਵੇਂ ਸਿਮਲ ਰੁੱਖ ਦੇ ਫਲ ਦਾ ਭਰੋਸਾ ਕਰਕੇ ਪੰਛੀ ਆ ਜਾਏ, ਦੂਰੋਂ ਵੇਖਣ ਨੂੰ ਚੰਗਾ ਲੱਗੇ ਪਰ ਜਦੋਂ ਉਸ ਫਲ ਨੂੰ ਉਹ ਚੁੰਝ ਮਾਰੇ ਉਸ ਵਿੱਚੋਂ ਕੇਵਲ ਫਿੱਕਾ ਰੂਹ ਨਿਕਲੇ, ਇਹੋ ਜਿਹਾ ਪਰਪੰਚੀ ਦੂਰੋਂ ਵੇਖਣ ਨੂੰ ਧਰਮੀ ਲੱਗੇ ਪਰ ਜਦੋਂ ਉਹਦੇ ਨਜ਼ਦੀਕ ਜਾ ਕੇ ਵਰਤਨ ਵਿਖਾਰ ਕੀਤਾ ਜਾਏ ਤੇ ਇਸ ਤਰ੍ਹਾਂ ਨਿਰਾਸ਼ਤਾ ਪੱਲੇ ਪਵੇ ਕਿ ਜਿਵੇਂ ਇੱਕ ਤੋਤੇ ਨੂੰ ਸਿੰਬਲ ਦੇ ਫਲ ਤੋਂ ਨਿਰਾਸ਼ਤਾ ਮਿਲਦੀ ਕਿ ਜੋ ਦਿਸ ਰਿਹਾ ਹੈ ਉਹ ਹਕੀਕਤ ਵਿੱਚ ਰਸਮਈ ਨਹੀਂ, ਉਹ ਸੱਚਾਈ ਨਹੀਂ। ਸਤਿਗੁਰੂ ਨੇ ਇਹ ਉਦਾਹਰਨ ਦਿੱਤੀ ਸਿੰਬਲ ਦੀ ਇੱਕ ਪਰਪੰਚੀ ਦੇ ਨਾਲ। ਉਸ ਤੋਂ ਬਾਅਦ ਹਜ਼ੂਰ ਨੇ ਉਸ ਸ਼ਲੋਕ ਚ, ਕਿਉਂਕਿ ਆਪਾਂ ਲੜੀ ਜੋੜਨੀ ਹੈ, ਉਸ ਸ਼ਲੋਕ ਵਿੱਚ ਜੋ ਕੱਲ ਅਸੀਂ ਵਿਚਾਰਿਆ, ਨਿਮਰਤਾ ਵਿੱਚ ਝੁਕਣ ਨੂੰ ਵੀ ਮਿਠਾਸ ਮੰਨਿਆ ਹੈ। ਝੁਕਣ ਵਾਲੇ ਵਿੱਚ ਸਾਰੇ ਗੁਣ ਨੇ ਪਰ ਪਖੰਡ ਕਰਕੇ ਝੁਕਣੇ ਨੂੰ ਸਵੀਕਾਰ ਨਹੀਂ ਕੀਤਾ। ਹਿਰਦੇ ਵਿੱਚ ਕਪਟ ਰੱਖ ਕੇ ਝੁਕਣਾ, ਉਹ ਇਸ ਤਰ੍ਹਾਂ ਝੁਕਣਾ ਹੈ ਕਿ ਜਿਵੇਂ ਇੱਕ ਸ਼ਿਕਾਰੀ ਖਰਨ ਦਾ ਸ਼ਿਕਾਰ ਕਰਨ ਲੱਗਿਆਂ ਜ਼ਮੀਨ ਤੇ ਲੇਟਦਾ ਹੈ। ਉਹਨੂੰ ਸਤਿਗੁਰੂ ਨੇ ਜਿੱਥੇ ਮਿੱਠਤ ਨੀਵੀ ਨਾਨਕਾ ਕਿਹਾ, ਗੁਣ ਚੰਗਿਆਈਆਂ ਤੱਤ ਸ਼ਬਦ ਵਰਤਿਆ, ਉੱਥੇ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਬਖਸ਼ਿਸ਼ ਕਰ ਦਿੱਤੀ, ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾ ਹੈ, ਕਿ ਗੁਨਾਹਗਾਰ ਕਈ ਵਾਰੀ ਬਹੁਤ ਜ਼ਿਆਦਾ ਝੁਕਦਾ ਹੈ ਪਰ ਉਹਦੇ ਝੁਕਣ ਦੇ ਵਿੱਚ ਵੀ ਖੋਟ ਹੈ, ਪਰਪੰਚ ਹੈ। ਇਹ ਅਸੀਂ ਕੱਲ ਵਿਚਾਰੇ। ਜਿਹੜਾ ਅੱਜ ਸ਼ਲੋਕ ਅਸੀਂ ਪੜ੍ਹਿਆ ਹੈ, ਆਪ ਜੀ ਨੇ ਸਰਵਣ ਕੀਤਾ ਹੈ, ਭਾਵੇਂ ਇਹ ਸ਼ਲੋਕ ਕਿਸੇ ਬ੍ਰਾਹਮਣ ਨੂੰ, ਵਿਦਵਾਨ ਪੰਡਿਤ ਨੂੰ ਸੰਬੋਧਨ ਕਰਕੇ ਹਜ਼ੂਰ ਨੇ ਉਚਾਰਨ ਕੀਤਾ ਹੈ, ਪਰ ਮੈਂ ਅਕਸਰ ਬੇਨਤੀ ਕਰਨਾ ਹੁੰਦਾ ਕਿ ਗੁਰੂ ਕਦੀ ਦਵੈਸ਼ ਚ ਨਹੀਂ ਬੋਲਦਾ ਹੁੰਦਾ। ਇਸ ਗੱਲ ਨੂੰ ਧਿਆਨ ਨਾਲ ਸੁਣਿਓ, ਗੁਰੂ ਕਦੀ ਵੀ ਈਰਖਾ ਵਸ ਨਹੀਂ ਬੋਲਦਾ। ਜਦੋਂ ਸਤਿਗੁਰੂ ਬੋਲਦੇ ਨੇ, ਔਗਣਾਂ ਵਿੱਚ ਲਬਰੇਜ਼ ਹੋਇਆ ਬੰਦਾ, ਉਹਦਾ ਫਿਰਕਾ ਕੋਈ ਵੀ ਹੋਵੇ, ਉਹਦੀ ਆਸਥਾ ਕੋਈ ਵੀ ਹੋਵੇ, ਉਹਦੇ ਧਰਮ ਦੇ ਚਿੰਨ ਕੋਈ ਵੀ ਹੋਣ, ਸ਼ੀਸ਼ਾ ਕਦੀ ਝੂਠ ਨਹੀਂ ਬੋਲਦਾ। ਬੇਨਤੀ ਸੁਣਿਓ, ਤੇ ਸ਼ੀਸ਼ਾ ਕਦੀ ਵਿਤਕਰਾ ਵੀ ਨਹੀਂ ਕਰਦਾ। ਜੇ ਮੰਨ ਲਓ ਕਿ ਇੱਕ ਇਨਸਾਨ, ਉਹਦਾ ਚਿਹਰਾ ਕਰੂਪ ਹੈ ਤੇ ਸ਼ੀਸ਼ੇ ਨੇ ਉਹ ਕੁਝ ਹੀ ਦੱਸ ਦੇ ਜੋ ਕੁਝ ਉਹਦਾ ਫੇਸ, ਜੋ ਉਹਦਾ ਚਿਹਰਾ ਹੈ। ਜੇ ਇੱਕ ਇਨਸਾਨ ਦਾ ਚਿਹਰਾ ਬਿਲਕੁਲ ਸੁੰਦਰ ਹੈ ਤੇ ਸ਼ੀਸ਼ੇ ਨੇ ਉਹ ਕੁਝ ਹੀ ਦੱਸ ਦੇਣਾ ਜਿਹੋ ਜਿਹਾ ਉਹਦਾ ਚਿਹਰਾ ਹੈ। ਸੱਚ ਇਹ ਕਿ ਗੁਰੂ ਤਾਂ ਇੱਕ ਦਰਪਣ ਦੀ ਨਿਆਈ ਸ਼ੀਸ਼ੇ ਦੀ ਤਰ੍ਹਾਂ ਹੈ। ਸ਼ੀਸ਼ਾ ਕਦੀ ਵੀ ਨਹੀਂ ਕਹਿੰਦਾ ਮੈਂ ਹਿੰਦੂ ਦਾ ਚਿਹਰਾ ਹੋਰ ਦਿਖਾਵਾਂਗਾ ਤੇ ਮੁਸਲਮਾਨ ਦੇ ਚਿਹਰੇ ਤੋਂ ਮੈਂ ਹੇਠ ਕਰਾਂਗਾ। ਸ਼ੀਸ਼ਾ ਕਦੀ ਵੀ ਨਹੀਂ ਕਹਿੰਦਾ ਮੈਂ ਈਸਾਈ ਦੇ ਚਿਹਰੇ ਵਿੱਚ ਫਰਕ ਪਾਵਾਂਗਾ ਤੇ ਮੈਂ ਸਿੱਖ ਦਾ ਚਿਹਰਾ ਹੋਰ ਦਿਖਾਵਾਂਗਾ। ਦੇਖੋ, ਸ਼ੀਸ਼ੇ ਦੇ ਸਾਹਮਣੇ, ਦਰਪਣ ਦੇ ਸਾਹਮਣੇ ਕੋਈ ਵੀ ਚਲਾ ਜਾਏ, ਸ਼ੀਸ਼ੇ ਨੇ ਉਸ ਸੱਚਾਈ ਨੂੰ ਪ੍ਰਗਟ ਕਰ ਦੇਣਾ ਜਿਹੋ ਜਿਹਾ ਇਨਸਾਨ ਦਾ ਚਿਹਰਾ ਹੈ। ਪਰ ਫਰਕ ਇਹਨਾਂ ਕਿ ਸ਼ੀਸ਼ਾ ਕੇਵਲ ਬਾਹਰ ਦੀ ਚਮੜੀ ਦਿਖਾ ਸਕਦਾ, ਸ਼ੀਸ਼ਾ ਕੇਵਲ ਬਾਹਰ ਦਾ ਚਿਹਰਾ ਦਿਖਾ ਸਕਦਾ, ਪਰ ਗੁਰੂ ਕੋਲ ਰੁਖਾਨੀਅਤ ਦਾ ਉਹ ਦਰਪਣ, ਉਹ ਸ਼ੀਸ਼ਾ ਹੈ। ਉਹਦੇ ਸਾਹਮਣੇ ਬੰਦਾ ਜਾਏ ਤੇ ਸੱਚ ਇਹ ਵੇ ਕਿ ਗੁਰੂ ਬੰਦੇ ਦੇ ਅੰਦਰ ਦਾ ਚਿਹਰਾ ਦਿਖਾ ਦਿੰਦਾ ਕਿ ਤੇਰੇ ਅੰਦਰ ਹੈ ਕੀ। ਜੋ ਸਤਿਗੁਰੂ ਨੇ ਅੱਜ ਉਪਦੇਸ਼ ਕੀਤਾ, ਇਹ ਉਪਦੇਸ਼ ਭਾਵੇਂ ਬ੍ਰਾਹਮਣ ਨੂੰ ਮੁਖਾਤਬ ਕੀਤਾ, ਪਰ ਇਹ ਗੱਲ ਚੇਤੇ ਰੱਖਿਓ, ਇਹ ਸਾਡੇ ਸਾਰਿਆਂ ਵਾਸਤੇ ਹੈ। ਜਿੱਥੇ ਕਪਟ ਹੋਵੇਗਾ, ਛਲ ਹੋਵੇਗਾ, ਵਿਖਾਵਾ ਹੋਵੇਗਾ, ਸਿਰਫ ਬਾਹਰਮੁਖੀ ਕਰਮ ਕਾਂਡ ਹੋਣਗੇ, ਅੰਦਰ ਰੁਖਾਨੀਅਤ, ਸੱਚਾਈ, ਬੰਦਗੀ, ਨਿਸ਼ਚਾ, ਭਰੋਸਾ ਪ੍ਰਤੀਤ ਨਹੀਂ ਹੋਵੇਗੀ, ਭਾਵੇਂ ਉਹ ਬ੍ਰਾਹਮਣ ਹੋਵੇ ਤੇ ਭਾਵੇਂ ਇੱਕ ਸਿੱਖ ਕਥਾਵਾਚਕ ਹੋਵੇ, ਭਾਵੇਂ ਉਹ ਇੱਕ ਪੰਡਿਤ ਹੋਵੇ ਤੇ ਭਾਵੇਂ, ਚੇਤੇ ਰੱਖਿਓ, ਇੱਕ ਮੁਸਲਮਾਨ ਮੌਲਵੀ ਹੋਵੇ। ਅੱਜ ਸਤਿਗੁਰੂ ਨੇ ਜਿਹੜਾ ਸ਼ਬਦ ਵਰਤਿਆ ਹੈ, ਇੱਕ ਉਹ ਵਿਦਵਾਨ ਪੰਡਿਤ ਬ੍ਰਾਹਮਣ ਜਿਹੜਾ ਬਹੁਤ ਜ਼ਿਆਦੀਆਂ ਕਿਤਾਬਾਂ ਪੜ੍ਹਦਾ ਹੈ, ਉਸ ਕੋਲ ਧਰਮ ਪੋਥੀਆਂ ਦਾ ਗਿਆਨ ਬਹੁਤ, ਉਹਨੇ ਮੁਤਾਲਿਆ ਬਹੁਤ ਕੀਤਾ ਧਰਮ ਗ੍ਰੰਥਾਂ ਦਾ। ਫਿਰ ਗ੍ਰੰਥ ਪੜ੍ਹਨ ਤੋਂ ਬਾਅਦ ਉਸ ਇਕੱਠੇ ਕੀਤੇ ਹੋਏ ਗਿਆਨ ਦੇ ਨਾਲ ਉਹ ਲੋਕਾਂ ਵਿੱਚ ਚਰਚਾ ਵੀ ਕਰਦਾ ਹੈ, ਉਹਨਾਂ ਨਾਲ ਬਹਿਸ ਮੁਬਹਿਸਾ ਵੀ ਕਰਦਾ, ਆਪਣੇ ਗ੍ਰੰਥ ਨੂੰ ਚੰਗਾ ਸਾਬਿਤ ਕਰਦਾ ਤੇ ਦੂਜੇ ਦੇ ਗ੍ਰੰਥ ਨੂੰ ਨਿੰਦਣ ਦਾ ਯਤਨ ਕਰਦਾ। ਫਿਰ ਮਹਾਰਾਜ ਕਹਿੰਦੇ ਨੇ ਉਹ ਤ੍ਰੈ ਪਾਲਾਂ ਵਾਲਾ ਗਾਇਤਰੀ ਮੰਤਰ ਵੀ ਪੜ੍ਹਦਾ, ਓਮ ਬੂਰ ਬੂਰਾ ਸਵਾ ਜਿਹੜਾ ਪੜ੍ਹਿਆ ਜਾਂਦਾ ਉਹ ਤ੍ਰੈ ਪਾਲਾਂ ਵਾਲਾ ਗਾਇਤਰੀ ਮੰਤਰ ਵੀ ਪੜ੍ਹਦਾ। ਮਹਾਰਾਜ ਕਹਿੰਦੇ ਨੇ ਕੱਲਾ ਇਹ ਹੀ ਨਹੀਂ, ਸੱਚ ਇਹ ਵੇ ਕਿ ਉਹ ਪੂਜਾ ਕਰਨ ਲੱਗਿਆਂ ਆਪਣੇ ਕਪਾਲ ਨੂੰ ਆਪਣੇ ਤਾਲੂ ਨੂੰ ਕੱਪੜੇ ਦੇ ਨਾਲ ਢੱਕ ਵੀ ਲੈਂਦਾ, ਉਹ ਸੁਚਮਤਾ ਤੇ ਇਸ਼ਨਾਨ ਵਾਸਤੇ ਦੋ ਧੋਤੀਆਂ ਵੀ ਆਪਣੇ ਕੋਲ ਰੱਖਦਾ, ਉਹ ਪੱਥਰ ਦੀ ਮੂਰਤੀ ਬਣਾ ਕੇ ਵੀ ਉਹਨੂੰ ਪੂਜਦਾ। ਪਰ ਸਤਿਗੁਰੂ ਨੇ ਸਾਰੀ ਗੱਲ ਕਰਕੇ ਕਿਹਾ ਕਿ ਜਿਸ ਦਿਨ ਤੈਨੂੰ ਬ੍ਰਹਮ ਕਰਮ ਦੀ ਸਮਝ ਪੈ ਜਾਏਗੀ, ਜੋ ਕੁਝ ਤੂੰ ਕਰਨਾ ਪਿਆ ਇਹ ਹਰ ਕਰਮ ਤੈਨੂੰ ਫੋਕਟ ਬੇਰਸਾ ਵਿਅਰਥ ਦਿਸੇਗਾ, ਜਿੱਦਣ ਤੈਨੂੰ ਬ੍ਰਹਮ ਕਰਮ ਦੀ ਸਮਝ ਪੈਗੀ ਉਦੋਂ ਤੂੰ ਨਿਸ਼ਚੇ ਨਾਲ ਪਰਮਾਤਮਾ ਦੀ ਭਗਤੀ ਕਰੇ। ਇਹਦਾ ਮਤਲਬ ਕਿ ਉਹ ਬਾਹਰਮੁਖੀ ਕਰਮ ਕਰ ਰਿਹਾ ਪਰ ਅੰਦਰ ਉਹਦੇ ਬ੍ਰਹਮ ਕਰਮ ਨਹੀਂ। ਆਓ ਸਭ ਤੋਂ ਪਹਿਲਾਂ ਹਜ਼ੂਰ ਦਾ ਇਹ ਬਚਨ, ਹਜ਼ੂਰ ਨੇ ਫਰਮਾਇਆ ਪੜ ਪੁਸਤਕ ਸੰਧਿਆ ਬਾਦਨ, ਪਹਿਲੀ ਤੁਕ ਹੈ। ਪੁਸਤਕ ਦਾ ਅਰਥ ਧਰਮ ਗ੍ਰੰਥ, ਤੂੰ ਧਰਮ ਦੀ ਪੋਥੀ ਗ੍ਰੰਥ ਪੜ੍ਹਨਾ ਹੈ, ਤੂੰ ਸੰਧਿਆ ਵੀ ਕਰਨਾ ਹੈ। ਉਂਝ ਵੈਸੇ ਸੰਧਿਆ ਲਫ਼ਜ਼ ਸਵੇਰੇ ਤੇ ਸ਼ਾਮ ਵਾਸਤੇ ਵਰਤਿਆ ਜਾਂਦਾ, ਭਾਵਾਂ ਕਿ ਅਸੀਂ ਜ਼ਿਆਦਾਤਰ ਸੰਧਿਆ ਲਫ਼ਜ਼ ਰਾਤ ਨੂੰ ਹੀ ਵਰਤਨੇ ਹਾਂ, ਸ਼ਾਮ ਨੂੰ ਵਰਤਨੇ। ਅਸਲ ਚ ਸੰਧਿਆ ਦਾ ਸ਼ਬਦ ਸੰਧੀ ਸ਼ਬਦ ਤੋਂ ਬਣਿਆ ਹੈ। ਜਦੋਂ ਸੂਰਜ ਅਸਤ ਹੋ ਰਿਹਾ, ਮੁਕੰਮਲ ਹਨੇਰਾ ਅਜੇ ਪਿਆ ਨਹੀਂ, ਅਜੇ ਚਾਨਣ ਵੀ ਹੈ, ਉਧਰੋਂ ਹਨੇਰਾ ਵੀ ਆਉਂਦਾ ਪਿਆ। ਇਉਂ ਕਹਿ ਲਓ ਦਿਨ ਤੇ ਰਾਤ ਦੀ ਜਿੱਥੇ ਸੰਧੀ ਮਿਲਾਪ ਹੈ ਉਹਦੇ ਲਈ ਲਫ਼ਜ਼ ਅਸੀਂ ਸੰਧਿਆ ਵਰਤਨੇ। ਅਜੇ ਦਿਨ ਮੁਕੰਮਲ ਚੜਿਆ ਨਹੀਂ, ਰਾਤ ਮੁਕੰਮਲ ਖਤਮ ਨਹੀਂ ਹੋਈ, ਸਵੇਰੇ ਦਿਨ ਤੇ ਰਾਤ ਦੀ ਸੰਧੀ ਹੁੰਦੀ ਹੈ ਲਫ਼ਜ਼, ਉਦੋਂ ਵੀ ਸੰਧਿਆ ਵਰਤਿਆ ਜਾਂਦਾ। ਇਹਦਾ ਮਤਲਬ ਕਿ ਉਹ ਵਿਦਵਾਨ ਪੰਡਿਤ ਜਿਹੜਾ ਧਰਮ ਗ੍ਰੰਥ ਪੜ੍ਹਦਾ, ਪੋਥੀਆਂ ਪੜ੍ਹਦਾ, ਉਹ ਸੰਧਿਆ ਵੀ ਕਰਦਾ, ਸਵੇਰੇ ਸ਼ਾਮ ਦਾ ਆਪਣੇ ਧਰਮ ਮੁਤਾਬਕ ਦੱਸਿਆ ਹੋਇਆ ਨੇਮ ਵੀ ਨਿਭਾਉਂਦਾ। ਬੜੀ ਬਰੀਕੀ ਨਾਲ ਗੱਲ ਸਤਿਗੁਰੂ ਜੀ ਨੇ ਕਹੀ ਤੇ ਮੈਂ ਅਰਜ਼ ਕਰਾਂਗਾ ਇਹ ਕੱਲ ਪੰਡਿਤ ਲਈ ਨਹੀਂ, ਸੱਚ ਇਹ ਵੇ ਇਹ ਸਾਡੇ ਉੱਤੇ ਵੀ ਢੁਕੇਗੀ। ਪਾਠ ਵੀ ਮੈਂ ਕਰ ਰਿਹਾ, ਸਵੇਰੇ ਸ਼ਾਮ ਦਾ ਨਿਤਨੇਮ ਵੀ ਖੁਜਾਉਂਦਾ ਨਹੀਂ ਪਿਆ, ਜੋ ਦੱਸਿਆ ਉਹ ਨੇਮ ਵੀ ਪੂਰਾ ਨਿਭਾਉਣ ਦਾ ਯਤਨ ਕਰ ਰਿਹਾ, ਪਰ ਅੰਦਰ ਮੇਰੇ ਖੋਟ ਕਹਿ, ਅੰਦਰ ਮੇਰੇ ਕਪਟ ਕਹਿ, ਬਿਰਤੀ ਮੇਰੀ ਅੰਦਰ ਦੀ ਗੰਦੀ ਕਹਿ। ਤੇ ਸਤਿਗੁਰੂ ਕਹਿੰਦੇ ਨੇ ਚੇਤੇ ਰੱਖੀ ਕਿਤੇ ਤੇਰਾ ਇਹ ਕਰਮ ਫੋਕਟ ਕਰਮ ਨਹੀਂ ਬਣਦਾ ਪਿਆ, ਤੈਨੂੰ ਰਸ ਕੋਈ ਨਹੀਂ ਬਣ ਰਿਹਾ। ਸਤਿਗੁਰੂ ਨੇ ਪਹਿਲਾ ਸ਼ਬਦ ਪਹਿਲੀ ਤੁਕ ਵਰਤੀ, ਪੜ ਪੁਸਤਕ ਸੰਧਿਆ ਬਾਦੰ, ਧਰਮ ਗ੍ਰੰਥ ਪੜ੍ਹਦਾ ਹੈ ਸੰਧਿਆ ਵੀ ਕਰਦਾ ਹੈ। ਬਾਦ ਦਾ ਅਰਥ ਹੈ ਝਗੜਾ, ਉਹ ਪੜ੍ਹੇ ਹੋਏ ਗ੍ਰੰਥਾਂ ਦੇ ਨਾਲ ਉਸ ਤੋਂ ਬਾਅਦ ਝਗੜਾ ਵੀ ਸ਼ੁਰੂ ਕਰ ਦਿੰਦਾ। ਸਤਿਗੁਰੂ ਦੀ ਬਾਣੀ ਚ ਅਸਲੀਅਤ ਨੂੰ ਪ੍ਰਵਾਨ ਕੀਤਾ ਪਰ ਪਖੰਡ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਪਖੰਡ ਲਫ਼ਜ਼ ਦੇ ਵੈਸੇ ਅਖਰੀ ਅਰਥ ਇਹ ਨੇ ਕਿ ਜੋ ਅਸਲੀਅਤ ਹੈ ਉਹ ਅਸਲ ਚ ਹੋਵੇ ਨਾ, ਕੇਵਲ ਅਸਲੀਅਤ ਦਾ ਭੁਲੇਖਾ ਪਾਇਆ ਜਾਏ ਉਹਨੂੰ ਆਪਾਂ ਪਖੰਡ ਕਹਿੰਦੇ। ਫਿਰ ਮੈਂ ਥੋੜੇ ਜਿਹੇ ਦੇ ਅਰਥ ਸਿੱਧੇ ਜਿਹੇ ਕਰਦੇ ਹਾਂ, ਕਿਉਂਕਿ ਪਖੰਡ ਲਫ਼ਜ਼ ਅਸੀਂ ਬੜੀ ਵਾਰੀ ਵਰਤਨੇ, ਇਹ ਵੀ ਪਖੰਡ ਇਹ ਵੀ ਪਖੰਡ। ਤੁਸੀਂ ਦੇਖੋ ਅਸਲੀਅਤ ਵਿੱਚੋਂ ਹੀ ਕਈ ਵਾਰੀ ਲੋਕ ਅਸਲੀਅਤ ਦੇ ਧਾਰਨੀ ਨਹੀਂ ਹੁੰਦੇ, ਕੇਵਲ ਪਰਪੰਚੀ ਬਣ ਜਾਂਦੇ। ਪਖੰਡ ਦਾ ਅਰਥ ਹੈ ਜੋ ਹਕੀਕਤ ਕਹਿ, ਜੋ ਅਸਲੀਅਤ ਕਹਿ ਉਹ ਨਾ ਹੋਵੇ, ਤੇ ਜਿੰਨੇ ਅਸਲੀਅਤ ਨੂੰ ਧਾਰਨ ਕੀਤਾ ਉਹਦੇ ਵਰਗੀ ਰੀਸ ਕਰੀ ਜਾਣੀ ਆਪਾਂ ਉਹਨੂੰ ਪਖੰਡ ਕਹਿ ਸਕਾਂ। ਥੋੜਾ ਜਿਹਾ ਫਿਰ ਇਹਨੂੰ ਹੋਰ ਕਲੀਅਰ ਕਰਦਿਆਂ, ਕਿਉਂਕਿ ਇਹ ਲਫ਼ਜ਼ ਜਦੋਂ ਪਖੰਡ ਆਉਣਾ ਅਸੀਂ ਅਸਲੀਅਤ ਕਮਾਉਣ ਵਾਲਿਆਂ ਨੂੰ ਵੀ ਪਖੰਡੀ ਕਈ ਵਾਰੀ ਕਹਿਣਾ ਸ਼ੁਰੂ ਕਰ ਦਿੰਦੇ। ਪਰ ਇਹ ਦੁਨੀਆਂ 'ਚ ਹਰ ਧਰਮ 'ਚ ਕਿਤੇ ਵੀ ਚਲੇ ਜਾਓਗੇ ਤੱਤ ਵੀ ਮਿਲੇਗਾ, ਟਾਵਾਂ ਟਾਵਾਂ ਜ਼ਰੂਰ ਮਿਲੇਗਾ ਕਮਾਈ ਵਾਲਾ, ਪਰ ਯਾਦ ਰੱਖਿਓ ਪਖੰਡ ਬਹੁ ਗਿਣਤੀ ਦੇ ਵਿੱਚ ਮਿਲੇਗਾ। ਕਿ ਅਸਲੀਅਤ ਨਾ ਜੇ ਹੋਵੇ ਪੱਲੇ, ਜਿਸ ਕੋਲ ਧਰਮ ਹੈ ਉਹਦੀ ਰੀਸ ਕਰੀ ਜਾਣੀ, ਪਰ ਅੰਦਰ ਉਹ ਧਰਮ ਨਾ ਹੋਣਾ ਆਪਾਂ ਕਹਾਂਗੇ ਉਹਦੇ ਵਰਗੀ ਚੌਕੜੀ ਮਾਰ ਲੈਣੀ, ਉਹਦੀ ਤਰ੍ਹਾਂ ਔਖਾਂ ਬੰਦ ਕਰ ਲੈਣੀਆਂ, ਉਹਦੇ ਤਰ੍ਹਾਂ ਆਪਣੇ ਕੱਪੜੇ ਪਾ ਲੈਣੇ, ਉਹਦੀ ਤਰ੍ਹਾਂ ਐਸਤਾ ਐਸਤਾ ਬੋਲਣ ਲੱਗ ਪੈਣਾ, ਸਰੀਰਕ ਤੌਰ ਤੇ ਆਪਣੀ ਮੁਦਰਾ ਆਪਣੇ ਕਰਮ ਉਹਦੇ ਵਰਗੇ ਕਰਨੇ, ਪਰ ਮਾਨਸਿਕ ਤੌਰ ਤੇ ਜੀਵਨ ਉੱਚਾ ਨਾ ਹੋਣਾ, ਅੰਦਰ ਦੀ ਸੁਰਤ ਗੰਦੀ ਹੋਣੀ, ਬਾਹਰ ਦਾ ਭੇਕ ਚਮਕਵਾਂ ਹੋਣਾ, ਚੇਤੇ ਰੱਖਿਓ ਉਹਨੂੰ ਆਪਾਂ ਪਖੰਡ ਕਹਾਂ। ਇਹਨੂੰ ਆਨੰਦ ਸਾਹਿਬ ਦੀ ਬਾਣੀ ਚ ਇਉਂ ਕਹਿ ਲਓ, ਜਿਉਂ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉਂ ਤਾਂ ਮੈਲੇ, ਤਿਨੀ ਜਨਮ ਜੁਵੈ ਖਾ ਰਿਹਾ। ਥੋੜਾ ਜਿਹਾ ਕਿਉਂਕਿ ਇਸ ਦੇ ਸਲੋਕ ਦੇ ਅਰਥ ਕਰਨ ਲੱਗਿਆ ਮੈਂ ਪਹਿਲੀ ਬੇਨਤੀ ਕਰਨੀ ਚਾਹੁੰਦਾ ਕਿ ਇਸ ਸਲੋਕ ਨੂੰ ਕਿਸੇ ਖਾਸ ਬੰਦੇ ਨੂੰ ਈਰਖਾ ਅਧੀਨ ਉਚਾਰ ਨਹੀਂ ਕੀਤਾ ਗਿਆ। ਸਤਿਗੁਰੂ ਦਾ ਇਹ ਬੋਲ, ਜਿਉਂ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉਂ ਤਾਂ ਮੈਲੇ, ਤਿਨੀ ਜਨਮ ਜੁਵੈ ਖਾ ਰਿਹਾ। ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ, ਫਿਰੇ ਜਿਉਂ ਬੇਤਾ ਲਿਆ। ਹੁਣ ਅੰਦਰ ਮੈਲ ਹੈ, ਬਾਹਰ ਨਿਰਮਲਤਾ ਹੀ ਹੈ। ਸਤਿਗੁਰੂ ਕਹਿੰਦੇ ਨੇ ਉਹਨਾਂ ਬੰਦਿਆਂ ਨੇ ਆਪਣੀ ਜ਼ਿੰਦਗੀ ਜੂਏ ਵਿੱਚ ਹਾਰ ਦਿੱਤੀ। ਇਹ ਪੌੜੀ ਅਸਲ ਚ ਪਖੰਡ ਦਾ ਜ਼ਿਕਰ ਕਰਦੀ ਹੈ ਕਿ ਅੰਦਰ ਸ਼ੁੱਧ ਨਹੀਂ, ਬਾਹਰ ਨਿਰਮਲਤਾਈ ਦਾ ਗੁਣ ਦਿਸਦਾ ਪਿਆ। ਇਹਨੂੰ ਸਤਿਗੁਰੂ ਕਹਿਣਗੇ ਇਹ ਪਖੰਡ ਹੈ, ਪਰ ਹਰ ਚੀਜ਼ ਪਖੰਡ ਨਹੀਂ। ਅਗਲੀ ਪੌੜੀ ਇਸ ਗੱਲ ਨੂੰ ਕਲੀਅਰ ਕਰਦੀ ਕਿ ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾ ਕੀ ਮਨਸਾ ਸਾਜ ਸਮਾਣੀ। ਇਹਦਾ ਅਰਥ ਫਿਰ ਸੁਣਿਓ, ਇਹਦਾ ਮਤਲਬ ਇਹ ਨਹੀਂ ਕਿ ਹਰ ਬੰਦਾ ਹੀ ਜਿਉਂ ਮੈਲਾ ਹੈ, ਇਹਦਾ ਅਰਥ ਇਹ ਵੀ ਨਹੀਂ ਕਿ ਹਰ ਬੰਦਾ ਹੀ ਜਿਉਂ ਨਿਰਮਲ ਹੈ। ਸਤਿਗੁਰੂ ਕਹਿੰਦੇ ਨੇ ਪਖੰਡ ਇਹ ਵੇ ਕਿ ਜਿੱਥੇ ਜਿਉਂ ਮੈਲਾਪਣ ਹੋਵੇ, ਬਾਹਰ ਨਿਰਮਲਤਾ ਹੋਵੇ, ਤੇ ਅਸਲੀਅਤ ਇਹ ਵੇ ਕਿ ਅੰਦਰੋਂ ਵੀ ਨਿਰਮਲ ਹੋਵੇ ਤੇ ਬਾਹਰੋਂ ਵੀ ਨਿਰਮਲ ਹੋਵੇ। ਇੱਥੇ ਆਓ ਮੈਂ ਇੱਕ ਹੋਰ ਉਦਾਹਰਨ ਦੇ ਦੇਣਾ, ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ। ਸਤਿਗੁਰੂ ਦਾ ਇੱਕ ਅੰਮ੍ਰਿਤ ਬੋਲ ਹੈ, ਪਖੰਡ ਕੀ ਹੈ? ਜੋ ਅਸਲੀਅਤ ਉਹ ਨਹੀਂ, ਸਿਰਫ ਵਖਾਵਾ ਹੈ। ਇਹਨੂੰ ਸਤਿਗੁਰੂ ਨੇ ਕਿਹਾ, ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਇਹ ਹੈ ਪਖੰਡ। ਭਾਵੇਂ ਸਤਿਗੁਰੂ ਤੋਂ ਕੁਰਬਾਨ ਜਾਈਏ, ਇਹ ਆਪਣੇ ਲਈ ਸ਼ਬਦ ਵਰਤੇ ਕਿ ਗੱਲਾਂ ਨਾਲ ਮੈਂ ਸੱਚਮੁੱਚ ਅਧਿਆਤਮਿਕਤਾ ਵਾਲਾ, ਪਰ ਮੇਰਾ ਆਚਰਣ, ਮੇਰਾ ਕਰੈਕਟਰ, ਮੇਰਾ ਕਿਰਦਾਰ ਚੰਗਾ ਨਹੀਂ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕੁਸੁੱਧਾਂ ਤਾਲੀਆਂ, ਬਾਹਰ ਚਿਤਵੀਆਂ। ਅਗਲਾ ਬਚਨ, ਰੀਸਾਂ ਕਰੈ ਤਿਨਾੜੀਆਂ, ਇਹ ਹੈ ਪਖੰਡ। ਹੁਣ ਰੀਸਾਂ ਕਰੈ ਤਿਨਾੜੀਆਂ ਜੋ ਸੇਵੈ ਦਰ ਖੜੀਆਂ, ਮੈਂ ਜੋ ਗੱਲ ਕਹਿਣੀ ਚਾਹੁੰਦਾ, ਇਹਦਾ ਮਤਲਬ ਇਹ ਨਹੀਂ ਕਿ ਹਰ ਹੀ ਚੀਜ਼ ਪਖੰਡ ਹੈ। ਜੋ ਸੇਵੈ ਦਰ ਖੜੀਆਂ ਕਿਤੇ ਅਸਲੀਅਤ ਹੈ, ਉਸ ਅਸਲੀਅਤ ਦੀ ਜਿਹੜਾ ਨਕਲ ਕਰਦਾ, ਅੰਦਰ ਅਸਲੀਅਤ ਨਹੀਂ ਹੁੰਦੀ, ਉਹਨੂੰ ਆਪਾਂ ਪਖੰਡ ਕਹਾਂ। ਬੜਾ ਸੌਖਾ ਸਮਝ ਪੈ ਜਾਏਗੀ। ਅਕਲ ਜਿਹੜਾ ਰੀਸ ਕਰ ਰਿਹਾ ਕਿਤੇ ਨਾ ਕਿਤੇ ਸੱਚਾਈ ਹੈ। ਤੇ ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ, ਚੇਤੇ ਰੱਖਿਓ ਨਕਲ ਤੋਂ ਪਹਿਲਾਂ ਅਸਲ ਪੈਦਾ ਹੁੰਦੀ ਏ। ਅਸਲ ਨਾ ਹੋਵੇ ਤੇ ਨਕਲ ਕਦੀ ਹੋ ਹੀ ਨਹੀਂ ਸਕਦੀ। ਸੱਚ ਇਵੇਂ ਜੇ ਪਖੰਡੀ ਹਜ਼ਾਰਾਂ ਪੈਦਾ ਹੋ ਜਾਂਦੇ ਨੇ, ਕਿਤੇ ਨਾ ਕਿਤੇ ਇੱਕ ਕਮਾਈ ਵਾਲਾ ਬੈਠਾ ਹੁੰਦਾ ਤੇ ਤਾਂ ਉਹਨੂੰ ਵੇਖ ਕੇ ਪਖੰਡੀ ਬਣ ਜਾਂਦੇ। ਉਹਨੂੰ ਵੇਖ ਕੇ ਦਾ ਅਰਥ ਇਹ ਨਹੀਂ ਕਿ ਉਹਦਾ ਜੀਵਨ ਗਲਤ। ਮੇਰੀ ਸਿਰਫ ਇੱਕ ਬੇਨਤੀ ਹੈ, ਜੇ ਕਿਸੇ ਨੇ ਆ ਗੋਲਡ ਸੁਨਹਿਰੀ ਰੰਗ ਦਾ ਸੋਨੇ ਦੇ ਗਹਿਣੇ ਬਣਾਏ, ਚੇਤੇ ਰੱਖਿਓ ਜਿਸ ਦਿਨ ਗੋਲਡ ਪੈਦਾ ਹੋਇਆ ਤੇ ਉਹਦੀ ਨਕਲ ਕਰਨ ਵਾਲਿਆਂ ਨੇ ਗੋਲਡ ਦੀ ਪਾਲਿਸ਼ ਕਰਕੇ ਹੋਰ ਧਾਤ ਵੀ ਸੋਨੇ ਦੇ ਰੂਪ ਵਿੱਚ ਬਦਲ ਦਿੱਤੀ, ਵੇਚ ਦਿੱਤੀ। ਪਰ ਉਹ ਸੱਚ ਹੈ ਕਿ ਉਹ ਕਿਤੇ ਸੋਨਾ ਸੀ ਤੇ ਤਾਂ ਹੀ ਉਹਦੀ ਨਕਲ ਬਣੀ, ਜੇ ਹੀਰਾ ਕਿਤੇ ਚਮਕਦਾ ਸੀ ਤੇ ਤਾਂ ਹੀ ਉਹਦੀ ਨਕਲ ਬਣੀ। ਮੈਂ ਬੇਨਤੀ ਕਰਾਂਗਾ ਕਿ ਜਿੱਥੇ ਪਰਮਾਤਮਾ ਦੀ ਇਬਾਦਤ ਕਰਨ ਵਾਲੇ ਹੋਏ, ਉੱਥੇ ਪਰਪੰਚ ਪਖੰਡ ਕਰਨ ਵਾਲੇ ਵੀ ਬਹੁਤ ਆਏ। ਪਰ ਇਸ ਗੱਲ ਨੂੰ ਮੈਂ ਕਦੀ ਵੀ ਇਨਕਾਰਦਾ ਨਹੀਂ ਕਿ ਜੇ 22 ਬੰਦੇ, ਚਲੋ 22 ਸ਼ਬਦ ਵਰਤਨੇ, ਅਸੀਂ 22 ਮੰਜੀਆਂ ਲੱਗੀਆਂ, ਜੇ 22 ਬੰਦੇ ਬਾਬਾ ਬਕਾਲਾ ਸਾਹਿਬ ਦੇ ਵਿੱਚ ਪਰਪੰਚੀ ਨੇ, ਪਖੰਡੀ ਨੇ, ਝੂਠੇ ਨੇ। ਭਾਈ ਮੱਖਣ ਸ਼ਾਹ ਕਹਿੰਦਾ ਨਹੀਂ, 22 ਪਖੰਡੀ ਹੋ ਸਕਦੇ ਨੇ, ਪਰ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਬਚਨ ਝੂਠਾ ਨਹੀਂ ਕਿ ਬਾਬਾ ਬਸੇ ਗ੍ਰਾਮ ਬਕਾਲੇ, 22 ਪਰਪੰਚੀ ਨੇ ਪਰ ਅਸਲੀ ਵੀ ਹੇ ਤੇ ਬੈਠਾ ਹੋਇਆ। ਪਰ ਫਰਕ ਇਹਨੇ ਪਖੰਡ ਦਾ ਬੋਲਬਾਲਾ ਯਾਦਾ ਚ। ਚਲੋ ਮੈਂ ਉਦਾਹਰਨ ਸਿਰਫ 2 ਕੁ ਦਿਆਂਗਾ, ਇਸ ਕਰਕੇ ਫਿਰ ਆਪਾਂ ਇਹ ਸ਼ਲੋਕ ਵਿਚਾਰਨੇ। ਇਸ ਸ਼ਲੋਕ ਚ 2 ਗੱਲਾਂ ਨੇ, ਇੱਕ ਫੋਕਟ ਕਰਮ ਹੈ ਤੇ ਇੱਕ ਬ੍ਰਹਮ ਕਰਮ ਹੈ। ਫੋਕਟ ਕਰਮ ਵਿਖਾਵੇ ਦਾ ਹੈ, ਬ੍ਰਹਮ ਕਰਮ ਜਿਹੜਾ ਹੈ ਉਹ ਨਿਸ਼ਚੇ ਦਾ ਭਰੋਸੇ ਦਾ ਹੈ। ਸਤਿਗੁਰੂ ਦੀ ਬਾਣੀ ਚ ਇੱਕ ਤਾਂ ਅਸੀਂ ਬਚਨ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਦਾ, ਪਖੰਡ ਕੀ ਹੈ। ਦੇਖੋ ਅਸੀਂ ਭਾਂਡੇ ਮਾਂਜਨੇ, ਕਈ ਬਰਤਨ ਐਸੇ ਨੇ, ਆ ਸਟੀਲ ਦਾ ਭਾਂਡਾ ਅਸੀਂ ਮਾਂਜਨੇ, ਜਿੰਨੀ ਮਰਜ਼ੀ ਉਹਨੂੰ ਲੱਗੀ ਹੋਵੇ ਕੋਈ ਜੂਠ ਦਾਗ, ਅਸੀਂ ਕੈਮੀਕਲ ਨਾਲ ਚੰਗੀ ਤਰ੍ਹਾਂ ਜਾਂ ਸਵਾਲ ਮਲ ਲੈਂਦੇ। ਚਲੋ ਅੱਜ ਕੱਲ ਕੈਮੀਕਲ ਹੈ, ਪੁਰਾਤਨ ਸਮੇਂ ਰੇਤ ਸੁੱਕ ਮਾਂਜ ਕੀਤੀ ਜਾਂਦੀ ਸੀ, ਸਵਾਹ ਨਾਲ ਮਾਂਜਨੇ। ਹੁਣ ਕਹਿਣ ਦਾ ਭਾਂਡਾ ਤੁਸੀਂ ਲਵੋ, ਇਹ ਸਤਿਗੁਰੂ ਨੇ ਬਾਣੀ ਚ ਕਿਹਾ ਪਖੰਡ ਕੀ ਹੈ। ਕਹਿਣ ਦੇ ਭਾਂਡੇ ਨੂੰ ਤੁਸੀਂ ਰੇਤ ਨਾਲ ਸਾਫ਼ ਕਰ ਲਓ, ਉਹਨੂੰ ਕੈਮੀਕਲ ਸਾਬਣ ਨਾਲ ਧੋ ਲਓ, ਜਿਸ ਮਰਜ਼ੀ ਚੀਜ਼ ਨਾਲ ਧੋ ਲਓ, ਪਰ ਕਹਿਣ ਦਾ ਭਾਂਡਾ ਜਦੋਂ ਸੁੱਕਣੇ ਰੱਖੋਗੇ ਤੇ ਇੰਜ ਚਮਕੇਗਾ ਵੀ ਬਿਲਕੁਲ ਸਾਫ਼ ਹੈ। ਪਰ ਉਸ ਕਾਂਸੀ ਦੇ ਬਰਤਨ ਨੂੰ ਹੱਥ ਚ ਚੁੱਕ ਕੇ ਆਪਣੇ ਹੱਥਾਂ ਦੀਆਂ ਉਂਗਲਾਂ ਨੂੰ ਉਸ ਭਾਂਡੇ ਦੇ ਵਿੱਚ ਦੋ ਚਾਰ ਵਾਰੀ ਕਸਾਓ, ਆਪ ਜੀ ਦੇਖਿਓ ਹੱਥਾਂ ਦੀਆਂ ਉਂਗਲਾਂ ਉੱਤੇ ਕਾਲਖ ਲੱਗ ਜਾਏ। ਪਖੰਡ ਕੀ ਹੈ, ਭਾਂਡਾ ਲਿਸ਼ਕ ਰਿਹਾ, ਚਮਕਦਾ, ਦੂਰੋਂ ਪ੍ਰਤੀਤ ਹੁੰਦਾ ਵਾਕੀ ਅੱਤ ਦਾ ਇਹ ਪਵਿੱਤਰ ਹੈ, ਧੁਪਿਆ ਹੈ, ਪਰ ਜਦੋਂ ਉਹਨੂੰ ਚੰਗੀ ਤਰ੍ਹਾਂ ਰਗੜੋਗੇ ਹੱਥ ਨੂੰ ਤੇ ਆਪ ਜੀ ਦੇਖੋਗੇ ਹੱਥਾਂ ਦੀਆਂ ਉਂਗਲਾਂ ਨੂੰ ਕਾਲਖ ਲੱਗ ਜਾਏਗੀ। ਪਖੰਡੀ ਦਾ ਅਰਥ ਸੱਚਮੁੱਚ ਕਹਿਣ ਦਾ ਭਾਂਡਾ ਹੈ ਜਿਹੜਾ ਬਾਹਰੋਂ ਲਿਸ਼ਕਦਾ, ਪਰ ਜਦੋਂ ਨੇੜੇ ਜਾਈਏ ਤੇ ਪੱਲੇ ਕੇਵਲ ਕਾਲਖ ਪਏ। ਉਹ ਸਿੱਖੀ ਦੇ ਭੇਸ ਵਿੱਚ ਵੀ ਹੋ ਸਕਦਾ, ਉਹ ਮੁਸਲਮਾਨੀ ਲਿਬਾਸ ਵਿੱਚ ਵੀ ਹੋ ਸਕਦਾ। ਮੈਂ ਯਤਨ ਕਰਾਂਗਾ ਸਾਰਿਆਂ ਦਾ ਇੱਕ ਇੱਕ ਬਚਨ ਤੁਹਾਡੇ ਨਾਲ ਸਾਂਝਾ ਕਰਾਂ, ਕਿਉਂਕਿ ਇੱਕ ਫਿਰਕੇ ਨੂੰ ਧੁਰਾ ਬਣਾ ਕੇ ਮੈਂ ਅਰਜ਼ ਕਰਾਂਗਾ, ਇਹ ਧਰਮ ਨਹੀਂ ਸਿਖਾਉਂਦਾ। ਧਰਮ ਤਾਂ ਸੱਚ ਕਹਿੰਦਾ ਹੈ, ਉਹ ਕੋਈ ਵੀ ਹੋਵੇ। ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਇਹ ਅੰਮ੍ਰਿਤ ਬੋਲ ਹੈ ਕਿ ਉੱਜਲ ਕੇਹਾਂ ਚਿਲਕਣਾ, ਕਹਿਣ ਦਾ ਅਰਥ ਕਾਂਸੀ ਦਾ ਭਾਂਡਾ। ਉੱਜਲ ਕੇਹਾਂ ਚਿਲਕਣਾ ਘੁੱਟ ਮਕਾਲੜੀ ਮਸ, ਧੋਤਿਆਂ ਜੂਠ ਨਾ ਉਤਰੇ ਜੇ ਸੌ ਧੋਵਾਂ, ਤੇ ਸੈਂਕੜੇ ਵਾਰੀ ਧੋ ਕੇ ਵੀ ਉਹ ਕਾਲੇ ਦਾ ਕਾਲਾ, ਇਹ ਭੇਖ। ਦੂਜਾ ਬਚਨ ਗੁਰੂ ਗ੍ਰੰਥ ਸਾਹਿਬ ਚ ਕਿਹਾ, ਯਾਦ ਰੱਖਿਓ ਭੇਖ ਬੜੀ ਛੇਤੀ ਚੱਲਦਾ ਜੇ, ਅਸਲੀਅਤ ਪ੍ਰਗਟ ਜ਼ਰੂਰ ਹੁੰਦੀ ਏ, ਕਿਉਂਕਿ ਪ੍ਰਪੰਚ ਦਾ ਬੋਲਬਾਲਾ ਬਹੁਤ ਹੈ। ਅੱਜ ਵੀ ਤੁਸੀਂ ਦੇਖਿਓ ਔਗਣ ਜਿੰਨੀ ਤੇਜ਼ੀ ਦੇ ਨਾਲ ਸਫ਼ਰ ਕਰਦਾ, ਗੁਣ ਓਨੀ ਤੇਜ਼ੀ ਦੇ ਨਾਲ ਨਹੀਂ ਜਾਂਦਾ। ਅੱਜ ਕਿਸੇ ਦਾ ਔਗਣ ਇੱਕ ਸਕਿੰਟ ਵਿੱਚ ਸਾਰੀਆਂ ਥਾਵਾਂ ਤੇ ਪਹੁੰਚ ਜਾਂਦਾ, ਗੁਣ ਕਦੀ ਵੀ ਕੋਈ ਕਿਸੇ ਦਾ ਬਾਹਰ ਨਹੀਂ ਕੱਢਦਾ ਅਕਸਰ ਤੁਸੀਂ ਦੇਖੋਗੇ, ਕਿਉਂਕਿ ਔਗਣ ਪ੍ਰਗਟ ਕਰਦਿਆਂ ਸਾਨੂੰ ਰਸ ਆਉਂਦਾ ਕਿ ਅੱਗਾ ਬੇਇੱਜ਼ਤ ਹੋ ਰਿਹਾ, ਬੰਦੇ ਨੂੰ ਸਵਾਦ ਆਉਂਦਾ ਦੂਜੇ ਦੀ ਬੇਇੱਜ਼ਤੀ ਸੁਣ ਕੇ ਦੇਖ ਕੇ। ਪਰ ਜਦੋਂ ਗੁਣ ਦੀ ਗੱਲ ਕਰੇਗਾ ਕਿਸੇ ਦੀ ਇੱਜ਼ਤ ਉਹਦੇ ਤੋਂ ਬਰਦਾਸ਼ਤ ਨਹੀਂ ਹੋ ਸਕਦਾ। ਇਹ ਮਨ ਇੰਨਾ ਭੈੜਾ ਹੈ, ਇਹ ਬੇਇੱਜ਼ਤੀ ਸੁਣ ਕੇ ਖੁਸ਼ ਹੈ ਕਿਸੇ ਦੀ, ਨਿੰਦਿਆ ਸੁਣ ਕੇ ਖੁਸ਼ ਹੈ ਕਿਸੇ ਦੀ। ਸਤਿਗੁਰੂ ਨੇ ਬਾਣੀ ਚ ਪਖੰਡ ਬਾਰੇ ਇੱਕ ਹੋਰ ਪ੍ਰਮਾਣ ਦਿੱਤਾ ਜੀ, ਉਹ ਅੰਮ੍ਰਿਤ ਬੋਲ ਹੈ ਹਜ਼ੂਰ ਜੀ ਦਾ। ਸਤਿਗੁਰੂ ਨੇ ਫਰਮਾਇਆ ਬਗਲੇ ਦਾ ਤੇ ਖੰਸ ਦਾ ਆਕਾਰ ਇੱਕੋ ਜਿਹਾ, ਇੱਕੋ ਜਿਹੀ ਸ਼ਕਲ ਦਿਸਦੀ ਹੈ ਨਾ ਜੀ। ਚਲੋ ਖੰਸ ਥੋੜਾ ਜਿਹਾ ਵੱਡਾ ਹੈ, ਬਗਲਾ ਥੋੜਾ ਜਿਹਾ ਛੋਟਾ ਪ੍ਰਤੀਤ ਹੋਵੇਗਾ, ਪਰ ਢਾਂਚਾ ਤਾਂ ਇੱਕੋ ਜਿਹਾ ਭਾਸਦਾ ਦੋਨਾਂ ਦੇ ਸਰੀਰ ਦਾ। ਦੋਨਾਂ ਦੀਆਂ ਲੱਤਾਂ ਵੀ ਲੰਬੇਰੀਆਂ ਨੇ, ਖੰਭ ਵੀ ਚਿੱਟੇ ਨੇ, ਗਰਦਨ ਵੀ ਲੰਬੇਰੀ। ਸਤਿਗੁਰੂ ਕਹਿੰਦੇ ਨੇ ਕਿ ਇੱਕ ਬਗਲੇ ਕੋਲ ਹੰਸ ਵਰਗੇ ਖੰਭ ਚਿੱਟੇ ਨੇ, ਉਸ ਵਰਗੀਆਂ ਲੱਤਾਂ ਲੰਬੇਰੀਆਂ ਨੇ, ਹੰਸ ਵਰਗੀ ਬਗਲੇ ਦੇ ਕੋਲ ਗਰਦਨ ਲੰਬੇਰੀ ਹੈ। ਹੰਸ ਮਾਨ ਸਰੋਵਰ ਦੇ ਕਿਨਾਰੇ ਰਹਿੰਦਾ, ਬਗਲਾ ਵੀ ਪਾਣੀ ਦੇ ਕੰਢੇ ਰਹਿੰਦਾ, ਪਰ ਦੋਨਾਂ ਦੇ ਗੁਣਾਂ ਵਿੱਚ ਰੱਬ ਨੇ ਜ਼ਮੀਨ ਅਸਮਾਨ ਦਾ ਫਰਕ ਪਾਇਆ। ਸਰੀਰ ਦੀ ਦੇਖੇ ਕੇ ਪਰ ਬਿਰਤੀ ਸੁਰਤੀ ਗੁਣ ਤਾਂ ਇੱਕੋ ਜਿਹਾ ਨਹੀਂ। ਹੰਸ ਦੁੱਧ ਤੇ ਪਾਣੀ ਨੂੰ ਵਾਹ ਕਰ ਸਕਦਾ, ਚੇਤੇ ਰੱਖੋ ਬਗਲਾ ਜਿੰਨੀ ਮਰਜ਼ੀ ਦੁੱਧ ਵਿੱਚ ਚੁੰਝ ਮਾਰੇ, ਉਹਦੀ ਚੁੰਝ ਵਿੱਚ ਰੱਬ ਨੇ ਗੁਣ ਹੀ ਨਹੀਂ ਪੈਦਾ ਕੀਤਾ ਉਹ ਦੁੱਧ ਤੇ ਪਾਣੀ ਨੂੰ ਵਾਹ ਕਰ ਸਕੇ। ਹੰਸ ਪਾਣੀ ਦੇ ਵਿੱਚ ਤੁਰ ਵੀ ਸਕਦਾ ਜਿੱਥੋਂ ਤੱਕ ਉਹਦੇ ਪੈਰ ਪਹੁੰਚਦੇ ਨੇ, ਤੇ ਜਿੱਥੇ ਡੂੰਘਾ ਪਾਣੀ ਆਉਂਦਾ ਉੱਥੇ ਹੰਸ ਤਰ ਵੀ ਸਕਦਾ, ਪਰ ਬਗਲੇ ਦੀ ਬਸ ਕਿਸਮਤੀ ਏਵੇ ਇਹ ਉੱਥੋਂ ਤੱਕ ਪਾਣੀ ਵੀ ਜਾ ਸਕਦਾ ਜਿੱਥੋਂ ਤੱਕ ਪੈਰ ਜ਼ਮੀਨ ਤੇ ਲੱਗਦੇ ਨੇ, ਜਿੱਥੇ ਡੂੰਘਾ ਪਾਣੀ ਆਵੇਗਾ ਉੱਥੇ ਬਗਲਾ ਡੁੱਬ ਜਾਏਗਾ, ਉਹਦੇ ਕੋਲ ਤਰਨ ਦੀ ਤਾਕਤ ਨਹੀਂ ਪਰਮਾਤਮਾ ਨੇ ਦਿੱਤੀ। ਇਸੇ ਕਰਕੇ ਸਤਿਗੁਰੂ ਨੇ ਕਿਹਾ ਕਿ ਕਈ ਵਾਰੀ ਅਸਲੀਅਤ ਦੀ ਰੀਸ ਕਰਦਿਆਂ ਕਰਦਿਆਂ ਪਖੰਡੀ ਆਤਮਕ ਮੌਤ ਮਰ ਜਾਂਦੇ। ਇਹ ਗੁਰੂ ਗ੍ਰੰਥ ਸਾਹਿਬ ਦਾ ਬੋਲ ਹੈ ਜੀ, ਖੰਸਾ ਦੇਖ ਤਰੰਦਿਆਂ। ਇਹ ਹੈ ਪ੍ਰਪੰਚ ਕੀ ਹੈ। ਮੈਂ ਤਾਂ ਥੋੜਾ ਜਿਹਾ ਲਿਆ ਵੀ ਪਖੰਡ ਦੀ ਸਮਝ ਪੈ ਜਾਏ ਵੀ ਪਖੰਡ ਕਿਹਨੂੰ ਕਹਿੰਦੇ। ਹੰਸਾਂ ਦੇਖ ਤਰੰਦਿਆਂ ਬੱਗਾਂ ਪੇ ਆਇਆ ਚਾਉ। ਬਗਲੇ ਮਨ ਵਿੱਚ ਵੀ ਚਾਉ ਉੱਠਿਆ ਮੈਂ ਤਰ ਜਾਂਗਾ, ਇੱਥੇ ਬਗਲ ਦਰਦ ਕਰਾਂਗੇ ਪਖੰਡੀ। ਹੰਸਾਂ ਦੇਖ ਤਰੰਦਿਆਂ ਬੱਗਾਂ ਪੇ ਆਇਆ ਚਾਉ, ਡੁੱਬ ਮੁਵੇ ਬਗ ਬੱਪੜੇ ਸਿਰ ਤਲ ਉੱਪਰ ਪਾਉ। ਬਗਲਾ ਰੀਸ ਕਰ ਸਕਦਾ ਹੈ, ਪਰ ਚੇਤੇ ਰੱਖਿਓ ਰੀਸ ਕਰਕੇ ਉਹ ਤਰ ਨਹੀਂ ਸਕੇਗਾ। ਸਤਿਗੁਰੂ ਕਹਿੰਦੇ ਨੇ ਅਸਲੀਅਤ ਦੀ ਰੀਸ ਕਰਨ ਵਾਲੇ ਪਰਪੰਚੀ ਨੇ, ਪਰ ਮੈਂ ਅਰਜ਼ ਕਰਾਂਗਾ ਅਸਲੀਅਤ ਤੋਂ ਗੁਣ ਲੈ ਕੇ ਅਸਲੀਅਤ ਪੈਦਾ ਕਰ ਲੈਣੀ ਉਹ ਪਰਪੰਚੀ ਨੇ ਕੀ। ਫਿਰ ਬੇਨਤੀ ਸੁਣੋ, ਕੱਲ ਵੀ ਅਸੀਂ ਪ੍ਰਮਾਣ ਲਿਆ ਸੀ, ਇੱਥੇ ਆਇਆ ਖੰਸਾਂ ਦੇਖ ਤਰੰਦਿਆਂ ਬੱਗਾਂ ਪੇ ਆਇਆ ਚਾਉ, ਪਰ ਦੂਜੇ ਪਾਸੇ ਇੱਕ ਬਚਨ ਅਸੀਂ ਪੜ੍ਹਿਆ ਸੀ ਕੱਲ ਕਿ ਯਾਰ ਵੇ ਪ੍ਰੈ ਖੱਬੇ ਸਖੀਆਂ ਮੂੰਹ ਕਹੀ ਨਾ ਜਈਆ, ਯਾਰ ਵੇ ਇੱਕ ਡੂਈ ਕਚਾੜੇ ਖੂੰ ਕਿਸ ਚ ਤਈਆ, ਇੱਕ ਡੂਈ ਕਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ, ਤਿੰਨਾਂ ਦੇਖ ਮਨ ਚਾਉ ਉਠਾਉਂਦਾ। ਲਫ਼ਜ਼ ਚਾਉ ਇੱਥੇ ਵੀ ਆਇਆ, ਬੱਗਾਂ ਪੇ ਆਇਆ ਚਾਉ ਲਫ਼ਜ਼ ਉੱਥੇ ਵੀ ਆਇਆ। ਮੈਂ ਫਿਰ ਇਸ ਗੱਲ ਨੂੰ ਖੋਲ ਸਕਾਂ ਆਪ ਜੀ ਦੇ ਸਨਮੁਖ, ਹੁਣ ਪਖੰਡੀ ਨੂੰ ਵੀ ਚਾਉ ਆਇਆ, ਮੈਂ ਹੰਸ ਦੀ ਤਰ੍ਹਾਂ ਬਣ ਜਾਂਗਾ, ਪਰ ਉਹਦੇ ਕੋਲ ਗੁਣ ਕੋਈ ਨਹੀਂ। ਪਰ ਦੂਜੇ ਪਾਸੇ ਪਰਮਾਤਮਾ ਦੇ ਵਿੱਚ ਭਿੱਜੀ ਕੋਈ ਆਤਮਾ, ਉਹਨੂੰ ਦੇਖ ਕੇ ਵੀ ਕਿਸੇ ਜਗਿਆਸੂ ਵਿੱਚ ਚਾਹ ਪੈਦਾ ਹੋਇਆ ਕਿ ਮੈਂ ਉਹਦੇ ਵਰਗੀ ਬੰਦਗੀ ਕਰਾਂ, ਪਰ ਇਸ ਚਾਹ ਨੂੰ ਬਗਲੇ ਵਲਗਾ ਚਾਹ ਨਹੀਂ ਸਮਝਣਾ। ਹੰਸਾਂ ਦੇਖ ਤਰੰਦਿਆਂ ਬੱਗਾਂ ਪੇ ਆਇਆ ਚਾਉ, ਪਰ ਉੱਥੇ ਡੁੱਬ ਮੁਵੇ ਬੱਗ ਬੱਪੜੇ ਸਿਰ ਤਲ ਉੱਪਰ ਪਾਉ। ਇੱਥੇ ਮਹਾਰਾਜ ਕਹਿੰਦੇ ਨੇ ਤਿੰਨਾਂ ਦੇਖ ਮਨ ਚਾਉ ਉਠੰਦਾ, ਹਉ ਕਦ ਪਾਈ ਗੁਣ ਤਾਸਾ। ਇੱਥੇ ਚਾਉ ਪਖੰਡ ਨਹੀਂ, ਇੱਥੇ ਚਾਉ ਅਸਲੀਅਤ ਹੈ, ਮੈਂ ਕਮਾਈ ਕਰ ਸਕਾਂ ਜਿਵੇਂ ਉਹ ਕਰ ਰਹੇ ਨੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ।

ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਅਕਾਲ ਪੁਰਖ ਜਿਸ ਨੂੰ ਪਰਮੇਸ਼ਵਰ ਕਹਿੰਦੇ ਨੇ, ਪਾਰ ਬ੍ਰਹਮ ਕਹਿੰਦੇ ਨੇ, ਰੱਬ ਕਹਿੰਦੇ ਨੇ, ਨਿਰੰਕਾਰ ਕਹਿੰਦੇ ਹਨ, ਜੋ ਸਰਵ ਵਿਆਪਕ ਹੈ, ਸਰਵ ਕਲਾ ਸਮਰੱਥ ਹੈ, ਓਮਨੀ ਪੋਟੈਂਟ ਹੈ, ਉਸ ਅਕਾਲ ਪੁਰਖ ਦੀ ਵਡਿਆਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ। ਔਰ ਦੋ ਨੰਬਰ ਉੱਤੇ ਗੁਰੂ ਪਰਮੇਸ਼ਰ ਦੀ ਵਡਿਆਈ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ। ਅਕਾਲ ਪੁਰਖ ਪਰਮੇਸ਼ਰ ਤੇ ਗੁਰੂ ਪਰਮੇਸ਼ਰ, ਸਾਧ ਸੰਗਤ ਇਸ ਤਰ੍ਹਾਂ ਹਨ ਜਿਵੇਂ ਮੂਰਤਾਂ ਦੋ ਹਨ ਤੇ ਵਿਚਲੀ ਜੋਤ ਇੱਕ ਹੈ। ਔਰ ਤੀਸਰਾ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਅਕਾਲ ਪੁਰਖ ਦੇ ਨਾਮ ਦੀ ਬੜੀ ਵਡਿਆਈ ਹੈ। ਚਾਰ ਨੰਬਰ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਅਕਾਲ ਪੁਰਖ ਦਾ ਨਾਮ ਜਪਣ ਵਾਲੇ ਸਾਧੂਆਂ ਦੀ ਵਡਿਆਈ ਹੈ। ਹੁਣ ਇਹ ਚਾਰੇ ਗੱਲਾਂ ਹਜ਼ੂਰ ਨੇ ਕਹੀਆਂ, ਅਕਾਲ ਪੁਰਖ ਦੀ ਵਡਿਆਈ, ਗੁਰੂ ਪਰਮੇਸ਼ਰ ਦੀ ਵਡਿਆਈ, ਅਕਾਲ ਪੁਰਖ ਦੇ ਨਾਮ ਦੀ ਵਡਿਆਈ ਤੇ ਨਾਮ ਜਪਣ ਵਾਲਿਆਂ ਦੀ ਵਡਿਆਈ। ਇਹ ਸਲੋਕ ਤੁਹਾਨੂੰ ਯਾਦ ਹੈ, ਜਦੋਂ ਤੁਸੀਂ ਸੁਣਦੇ ਹੋ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ ਕਹੁ ਨਾਨਕ ਜਗਤ ਮੈਂ ਕਿਨ ਜਪਿਓ ਗੁਰਮੰਦ। ਨਾਮ ਅਕਾਲ ਪੁਰਖ ਦਾ, ਪ੍ਰਸਾਦ ਸੰਗਤ ਕਿਸੇ ਸਰੀਰ ਨੂੰ ਰੱਬ ਦਾ ਨਾਮ ਦਾਨ ਦੇਣ ਦੀ ਸਮਰੱਥਾ ਨਹੀਂ ਹੈ। ਅਕਾਲ ਪੁਰਖ ਨੇ ਗੁਰੂ ਪਰਮੇਸ਼ਰ ਦੇ ਹੱਥੇ ਵਡਿਆਈ ਰੱਖੀ ਹੈ, ਇਹ ਅਧਿਕਾਰ ਸਿਰਫ ਗੁਰੂ ਨੂੰ ਹੈ, ਉਹ ਅਕਾਲ ਪੁਰਖ ਦਾ ਨਾਮ ਅੱਗੇ ਦੇ ਸਕਦਾ। ਗੁਰੂ ਦੇ ਨਾਮ ਤੋਂ ਬਗੈਰ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰਮਤ ਵਿੱਚ ਬਹੁਤ ਗਹਿਰਾ ਕੰਸੈਪਟ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਇਆ, ਮੈਂ ਉਹਦੇ ਅਕੋਰਡਿੰਗ ਬੇਨਤੀ ਕਰਾਂਗਾ। ਅਕਾਲ ਪੁਰਖ ਰੱਬ, ਉਹਨੂੰ ਮਿਲਣ ਵਾਸਤੇ ਗੁਰੂ ਲਾਜ਼ਮੀ ਹੈ। ਬਹੁਤ ਵਾਰ ਤੁਸੀਂ ਸ਼ਬਦ ਸੁਣਦੇ ਹੋ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਤੇਰੇ ਕੋਲ ਇੰਨਾ ਕੁ ਗਿਆਨ ਹੋਵੇ ਕਿ ਜੇ 100 ਚੰਦਾ ਉਗਮੈ ਸੂਰਜ ਚੜੇ 1000, ਇੱਥੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ, ਗੁਰੂ ਤੋਂ ਬਗੈਰ ਘੋਰ ਅੰਧਕਾਰ। ਇਹਦਾ ਮਤਲਬ ਗੁਰੂ ਦਾ ਹੋਣਾ ਲਾਜ਼ਮੀ ਹੈ। ਦੁਨਿਆਵੀ ਕੋਈ ਵਿੱਦਿਆ ਸਿੱਖਣੀ ਹੋਵੇ, ਅਕੈਡਮਿਕ ਐਜੂਕੇਸ਼ਨ ਵਾਸਤੇ ਵੀ ਸਕੂਲ ਵਿੱਚ ਕੋਈ ਉਸਤਾਦ ਧਾਰਨ ਕਰਨਾ ਪੈਂਦਾ। ਦੁਨਿਆਵੀ ਕੋਈ ਕੰਮ ਧੰਦਾ ਸਿੱਖਣ ਵਾਸਤੇ ਵੀ ਕਿਸੇ ਉਸਤਾਦ ਗੁਰੂ ਕੋਲ ਜਾਣਾ ਪੈਂਦਾ। ਖੇਤੀ ਦਾ ਕੰਮ ਸਾਧ ਸੰਗਤ ਉਹ ਵੀ ਕਰਨ ਵਾਸਤੇ ਕੋਈ ਸਿੱਖਣਾ ਪੈਂਦਾ। ਕੁਝ ਨਾ ਕੁਝ ਸਿੱਖਣ ਵਾਸਤੇ ਕਿਸੇ ਨਾ ਕਿਸੇ ਗੁਰੂ ਨੂੰ ਧਾਰਨ ਕਰਨਾ ਪਏਗਾ। ਏਦਾਂ ਪਾਤਸ਼ਾਹ ਨੇ ਕਿਹਾ, ਅਕਾਲ ਪੁਰਖ ਰੱਬ ਨੂੰ ਮਿਲਣਾ ਚਾਹੁੰਦਾ, ਗੁਰੂ ਤੋਂ ਬਗੈਰ ਰੱਬ ਦੀ ਪ੍ਰਾਪਤੀ ਨਹੀਂ, ਤੈਨੂੰ ਗੁਰੂ ਕੋਲ ਜਾਣਾ ਪਏਗਾ। ਔਰ ਜਦੋਂ ਤੁਸੀਂ ਗੁਰੂ ਕੋਲ ਜਾਓਗੇ ਤਾਂ ਗੁਰੂ ਕੋਲ ਜਿਹੜਾ ਸਿੱਖ ਪਹੁੰਚਦਾ ਉਹਦੇ ਵਾਸਤੇ ਗੁਰਮਤ ਵਿੱਚ ਬੜਾ ਨਵੇਕਲਾ ਕੰਸੈਪਟ ਹੈ। ਸਿੱਖ ਗੁਰੂ ਕੋਲ ਆਉਂਦਾ ਜੀ, ਗੁਰਪ੍ਰਸਾਦ ਤੋਂ ਬਗੈਰ ਇੱਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ, ਉਹਦੀ ਪ੍ਰਾਪਤੀ ਨਹੀਂ ਜਿਹਦੇ ਗੁਣ ਨੇ। ਗੁਰਪ੍ਰਸਾਦ ਲੈਣ ਵਾਸਤੇ ਸਿੱਖ ਗੁਰੂ ਕੋਲ ਆਏਗਾ, ਫਿਰ ਗੁਰੂ ਕਹੇਗਾ, ਭਾਈ ਹੁਣ ਤੂੰ ਗੁਰਸਿੱਖਾਂ ਕੋਲ ਜਾ, ਗੁਰਸਿੱਖਾਂ ਤੋਂ ਬਗੈਰ ਮੇਰੀ ਪ੍ਰਾਪਤੀ ਨਹੀਂ। ਬੜੀ ਹੈਰਾਨਗੀ ਵਾਲੀ ਗੱਲ ਹੈ। ਗੁਰੂ ਨੂੰ ਮਿਲਣ ਵਾਸਤੇ ਫਿਰ ਗੁਰੂ ਕਹਿੰਦਾ, ਗੁਰਸਿੱਖਾਂ ਵਿੱਚੋਂ ਹੋ ਕੇ ਆ। ਮਹਾਰਾਜ ਕਿਉਂ? ਸਾਹਿਬ ਕਹਿਣਗੇ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਗੁਰਸਿੱਖਾਂ ਦੇ ਅੰਦਰ ਸਤਿਗੁਰੂ ਵਰਤ ਰਿਹਾ। ਚੁਣ ਕੱਢੇ ਲੱਦੋ ਵਾਰੇ, ਕਹਿੰਦੇ ਉਹਨਾਂ ਵਿੱਚੋਂ ਗੁਣ ਚੁਣ, ਤੇ ਭਾਈ ਗੁਰਸਿੱਖਾਂ ਵਿੱਚ ਗੁਰੂ ਵਰਤਦਾ। ਜਾ ਪਹਿਲਾਂ ਗੁਰਸਿੱਖਾਂ ਦੀ ਸੇਵਾ ਕਰ, ਪਹਿਲਾਂ ਗੁਰਸਿੱਖਾਂ ਕੋਲੋਂ ਸਿੱਖ ਗੁਰੂ ਨੂੰ ਕਿਵੇਂ ਰਝਾਈ ਦੇ। ਜਿੱਦਣ ਗੁਰਸਿੱਖਾਂ ਕੋਲੋਂ ਸਿੱਖ ਲਏਗਾ ਉਦਣ ਗੁਰੂ ਦੀ ਪ੍ਰਾਪਤੀ ਹੋ ਜਾਏਗੀ। ਪਰ ਇਹ ਵੀ ਗੱਲ ਕਹੀ, ਜਿਨ੍ਹਾਂ ਗੁਰਸਿੱਖਾਂ ਕੋਲ ਕੱਲਿਆ ਉਹ ਕਿਤੇ ਪੂਜਾ ਨਾ ਕਰਾਉਣ ਲੱਗ ਜਾਣ। ਜਿਨ੍ਹਾਂ ਗੁਰਸਿੱਖਾਂ ਕੋਲ ਕਿਹਾ, ਭਾਈ ਉਹਨਾਂ ਕੋਲ ਜਾ, ਤੂੰ ਉਹਨਾਂ ਦੇ ਸਰੀਰਾਂ ਤੱਕ ਸੀਮਤ ਨਾ ਰਹਿ ਜਾਈ, ਤੂੰ ਅਦਬ ਤੇ ਸਤਿਕਾਰ ਕਰਨਾ, ਗੁਰੂ ਕੋਲ ਜਾਣ ਦੀ ਜੁਗਤ ਪੁੱਛਣੀ ਹੈ। ਪਰ ਉਹ ਸਰੀਰ ਧਾਰੀਆਂ ਨੂੰ ਵੀ ਕਿਹਾ, ਤੁਸੀਂ ਕਿਤੇ ਪੂਜਾ ਨਾ ਕਰਾਉਣ ਲੱਗ ਜਾਓ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਹੁਤ ਗਿਆਨ ਵਡਿਆਈ ਗੁਰਬਾਣੀ ਦੀ ਵਿਆਖਿਆ ਪ੍ਰਚਾਰਕ ਥਾਪ ਦਿੱਤਾ।
ਕਹਿੰਦੇ ਜਾਓ ਭਾਈ ਸਿੱਖੀ ਦਾ ਪ੍ਰਚਾਰ ਕਰੋ। ਜਦੋਂ ਸੱਚ ਦਾ ਪ੍ਰਚਾਰ ਕਰਨਾ ਫਿਰ ਸੱਚ ਦੀ ਤਾਕਤ ਕੋਲ ਚਾਹੀਦੀ ਹੈ। ਜਦੋਂ ਤੁਸੀਂ ਸੱਚ ਦੇ ਮਾਰਗ ਤੇ ਤੁਰਨਾ ਫਿਰ ਤੁਹਾਡੇ ਕੋਲ ਸਾਧ ਸੰਗਤ ਗੁਰੂ ਦੀ ਕਿਰਪਾ ਤੋਂ ਬਗੈਰ, ਬਖਸ਼ਿਸ਼ ਤੋਂ ਬਗੈਰ ਤੁਸੀਂ ਤੁਰ ਨਹੀਂ ਸਕੋਗੇ, ਕਿਉਂਕਿ ਇਹ ਮਾਰਗ ਬੜਾ ਔਖਾ ਹੈ। ਇਸ ਮਾਰਗ ਉੱਤੇ ਬਹੁਤ ਤੁਹਾਨੂੰ ਸਾਕਤ ਮਿਲਣਗੇ। ਸਾਕਤਾਂ ਵਿੱਚ ਜਾ ਕੇ ਉਹਨਾਂ ਨੂੰ ਸੱਚ ਨਾਲ ਜੋੜਨਾ, ਸੰਸਾਰ ਵਿੱਚ ਜਾ ਕੇ ਉਹਨਾਂ ਨੂੰ ਸੰਸਾਰ ਦੀ ਸੱਚ ਗੱਲ ਸਮਝਾਉਣੀ ਹੈ। ਕਿੰਨੀ ਕਠਿਨ ਗੱਲ ਹੈ, ਸੰਸਾਰ ਦੇ ਮੋਹ ਵਿੱਚ ਗ੍ਰਸੇ ਹੋਏ ਲੋਕਾਂ ਵਿੱਚ ਬਹਿ ਕੇ ਗੱਲ ਕਹਿਣੀ ਹੈ ਕਿ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ। ਭਾਈ ਕੁਟੰਬ ਪੁੱਤਰ ਧੀਆਂ ਜੋ ਤੂੰ ਵੇਖ ਰਿਹਾ, ਇਹ ਜ਼ਮੀਨ ਜਾਇਦਾਦ ਜੋ ਕੁਝ ਵੇਖਦੇ ਤੇਰੇ ਨਾਲ ਨਹੀਂ ਜਾਣ। ਉਹਨਾਂ ਨੂੰ ਸੱਚ ਨਾਲ ਜੋੜਨ ਵਾਸਤੇ ਗੁਰੂ ਦੀ ਕਿਰਪਾ ਬਖਸ਼ਿਸ਼ ਤੋਂ ਬਗੈਰ ਨਹੀਂ ਚੱਲ ਸਕੋਗੇ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੋਰਿਆ ਤੇ ਨਾਲ ਕਿਹਾ ਭਾਈ ਸਾਵਣ ਮੱਲ, ਜਿਹੜੇ ਨਾਮ ਦੀ ਜਿਸ ਰੱਬ ਦੀ ਗੱਲ ਕਰਨੀ ਹੈ, ਕਦੇ ਕਦੇ ਲੋਕਾਂ ਨੇ ਪਰਤਾਉਣਾ, ਭਾਈ ਜਿਹੜੇ ਰੱਬ ਦੀ ਗੱਲ ਕਰਨਾ ਹੈ, ਤੂੰ ਕਹਿੰਦਾ ਨਾਮ ਆਹ ਕੁਝ ਕਰਦਾ ਕਰਕੇ ਵਿਖਾਓ, ਤੂੰ ਕਹਿੰਦਾ ਰੱਬ ਆਹ ਕੁਝ ਕਰ ਦਿੰਦਾ ਕਿੱਥੇ, ਕਦੇ ਵਿਖਾਓ। ਰੱਬ ਦਾ ਕੋਈ ਪ੍ਰਤੱਖ ਪ੍ਰਮਾਣ ਨਹੀਂ, ਰੱਬ ਨੂੰ ਸਿੱਧ ਕਰਨਾ ਪਏ ਕੋਈ ਸਰੀਰਧਾਰੀ ਕਿਵੇਂ ਸਿੱਧ ਕਰੇ। ਉਹਦੇ ਵਾਸਤੇ ਗੁਰੂ ਦੀ ਕਿਰਪਾ ਬਖਸ਼ਿਸ਼ ਮਗਰ ਚਾਹੀਦੀ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ, ਨਾਲ ਇੱਕ ਰੁਮਾਲ ਦੇ ਦਿੱਤਾ, ਗਿਆਨ ਬਖਸ਼ਿਸ਼ ਕਿਰਪਾ ਦੇ ਨਾਲ ਨਾਲ ਕਿਹਾ ਆਹ ਕੋਲ ਰੱਖ ਲਿਓ, ਜਦੋਂ ਕਦੇ ਜ਼ਰੂਰਤ ਪਏ, ਜਿੱਥੇ ਲੱਗੇ ਅਤ ਮੁਸ਼ਕਲ ਹੈ, ਤੇਰੇ ਹੱਦ ਤੋਂ ਬਾਹਰ ਗੱਲ ਜਾ ਰਹੀ ਹੈ, ਜਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਅਰਦਾਸ ਕਰਿਓ, ਆ ਗੁਰੂ ਦੀ ਬਖਸ਼ਿਸ਼ ਸਮਝ ਕੇ ਰੁਮਾਲ ਵਰਤ ਲਿਓ, ਜੋ ਕਹੋਗੇ ਫਿਰ ਉਹ ਹੋਏਗਾ। ਹੁਣ ਪ੍ਰਚਾਰ ਉਹਦਾ ਕਰਨਾ ਕਿ ਜੋ ਮੰਗੇ ਠਾਕੁਰ ਆਪਣੇ ਤੇ, ਜੋ ਮੰਗੋਗੇ ਉਹ ਮਿਲਦਾ। ਲੋਕ ਕਹਿਣਗੇ ਕਿਵੇਂ, ਭਾਈ ਸਾਵਣ ਮੱਲ ਚਲੇ ਗਏ, ਬੜੀ ਸੋਭਾ ਵਡਿਆਈ ਹੋਈ, ਵਾਹ ਵਈ ਉਹ ਪ੍ਰਚਾਰ ਕਰਦੇ ਨੇ ਕਿਤੇ, ਵਾਹ ਵਈ ਉਹਨਾਂ ਦੇ ਕੋਲ ਬੜਾ ਕੁਝ ਹੈ। ਜਿਹੜੇ ਇਲਾਕੇ ਵਿੱਚ ਗਏ ਲੋਕ ਅਦੋ ਸਤਿਕਾਰ ਕਰਨ ਲੱਗ ਪਏ, ਇਤਿਹਾਸ ਕਹਿੰਦਾ ਪਹਾੜੀ ਇਲਾਕੇ ਵਿੱਚ ਰੁਕੇ ਹੋਏ ਨੇ, ਉੱਥੋਂ ਦੇ ਰਾਜੇ ਦਾ ਲੜਕਾ ਬਿਮਾਰ ਪੈ ਗਿਆ, ਵੈਦਾਂ ਨੇ ਜਵਾਬ ਦੇ ਦਿੱਤਾ ਇਹਦੇ ਉੱਤੇ ਦਵਾਈ ਦਾਰੂ ਕੰਮ ਨਹੀਂ ਕਰਦੀ। ਜਦੋਂ ਰਾਜੇ ਦਾ ਜਵਾਨ ਲੜਕਾ ਮਰਨ ਕਿਨਾਰੇ ਪਹੁੰਚ ਗਿਆ, ਕਿਸੇ ਨੇ ਰਾਜੇ ਨੂੰ ਦੱਸਿਆ ਕੋਈ ਗੁਰੂ ਅਰਜਨ ਦੇ ਮਹਾਰਾਜ ਦਾ ਸਿੱਖ ਹੈ, ਬੜਾ ਹੀ ਪਹੁੰਚਿਆ ਹੋਇਆ ਬਾਬਾ ਸਾਵਣ ਮੱਲ, ਉਹਦੇ ਕੋਲ ਬੜੀਆਂ ਕਰਾਮਾਤਾਂ ਨੇ, ਉਹ ਲੋਕਾਂ ਨੂੰ ਨਾਮ ਨਾਲ ਜੋੜਦਾ, ਦੁੱਖ ਹਟ ਜਾਂਦੇ ਨੇ, ਉਹ ਲੋਕਾਂ ਉੱਤੇ ਸਹਿ ਸੁਭਾਏ ਬਚਨ ਕਹੇ ਉਹਨਾਂ ਦੇ ਕਾਰਜ ਰਾਸ ਹੋ ਜਾਂਦੇ ਨੇ। ਕਹਿੰਦੇ ਨੇ ਉਹ ਰਾਜਾ ਆਪਣੇ ਮੰਤਰੀਆਂ ਸਮੇਤ ਬਾਬੇ ਸਾਵਣ ਮੱਲ ਜੀ ਨੇ ਕੋਲ ਆਇਆ, ਆ ਕੇ ਹੱਥ ਜੋੜ ਕਹਿੰਦਾ ਜੀ ਮੇਰਾ ਲੜਕਾ ਇੱਕੋ ਇੱਕ ਹੈ, ਮਰਨ ਕਿਨਾਰੇ ਪਿਆ, ਵੈਦਾਂ ਦੀ ਦਵਾਈ ਕੰਮ ਨਹੀਂ ਕਰਦੀ, ਤੁਸੀਂ ਕਿਰਪਾ ਕਰੋ, ਸੁਣਿਆ ਤੁਸੀਂ ਰੋਗੀਆਂ ਦਾ ਰੋਗ ਹਟਾ ਦਿੰਦੇ ਹੋ। ਬਾਬੇ ਸਾਵਣ ਮੱਲ ਨੇ ਕਿਹਾ ਵੀ ਜੇ ਤੂੰ ਇੰਨੀ ਆਸਥਾ ਰੱਖ ਕੇ ਆਇਆ, ਇਹ ਮਨ ਵਿੱਚ ਸੋਚਿਆ ਰਾਜੇ ਦੇ ਰਾਹੀਂ ਪ੍ਰਚਾਰ ਵੱਧ ਸਕਦਾ, ਚਲੇ ਗਏ। ਵੈਦਾਂ ਦੀ ਵਾਹ ਪੇਸ਼ ਖਤਮ ਹੋ ਚੁੱਕੀ ਸੀ, ਬਾਬੇ ਸਾਵਣ ਮੱਲ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਚ ਅਰਦਾਸ ਕੀਤੀ ਤੇ ਗੁਰੂ ਅਰਜਨ ਦੇਵ ਮਹਾਰਾਜ ਦਾ ਦਿੱਤਾ ਰੁਮਾਲ ਵਰਤ ਦਿੱਤਾ। ਅੱਜ ਹੋਰ ਕੱਲ ਹੋਰ ਰਾਜੇ ਦਾ ਬੇਟਾ ਤੰਦਰੁਸਤ ਹੋ ਗਿਆ ਤੇ ਕਹਿੰਦੇ ਰਾਜੇ ਨੇ ਆਪਣੇ ਬਰਾਬਰ ਸਿੰਘਾਸਨ ਲਵਾ ਲਿਆ, ਆਪਣੇ ਵਰਗਾ ਤਖ਼ਤ ਤਿਆਰ ਕਰਵਾਇਆ, ਲਿਆ ਕੇ ਬਾਬੇ ਸਾਵਣ ਮੱਲ ਨੂੰ ਬਰਾਬਰ ਬਿਠਾ ਲਿਆ। ਹੁਣ ਗੁਦਰਤ ਦੀ ਮਾਇਆ ਸ਼ੁਰੂ ਹੋਈ ਹੈ। ਜਦੋਂ ਰਾਜੇ ਨੇ ਇੰਨਾ ਮਾਣ ਦਿੱਤਾ ਆਪਣੇ ਬਰਾਬਰ ਬਿਠਾਇਆ ਤਾਂ ਮਨ ਵਿੱਚ ਉਹ ਕੁਝ ਚੱਲ ਪਿਆ, ਇੰਨੇ ਲੋਕ ਮੱਥਾ ਟੇਕ ਰਹੇ ਨੇ, ਇੰਨੇ ਲੋਕ ਮੰਗਣ ਆ ਰਹੇ ਨੇ, ਭੁਲੇਖਾ ਪੈ ਗਿਆ। ਇਹ ਭਰਮ ਕਿਸੇ ਵੀ ਸਰੀਰਧਾਰੀ ਨੂੰ ਪੈ ਸਕਦਾ, ਇਹ ਮਾਇਆ ਹੈ। ਜਦੋਂ ਲੋਕ ਮੱਥਾ ਟੇਕਣ ਲੱਗ ਪਏ, ਬਾਬੇ ਸਾਵਣ ਮੱਲ ਦੀ ਪੂਜਾ ਹੋਣ ਲੱਗ ਪਈ, ਰਾਜਿਆਂ ਤੇ ਰਾਣੀਆਂ ਨਮਸਕਾਰ ਕਰਨ, ਸਿੰਘਾਸਨ ਸੋਨੇ ਦਾ ਬਣਾ ਦਿੱਤਾ, ਆਪਣੇ ਰਿਆਸਤ ਵਿੱਚ ਜ਼ਮੀਨ ਦੇ ਦਿੱਤੀ, ਬੜਾ ਵੱਡਾ ਡੇਰਾ ਖੋਲਿਆ, ਭੁਲੇਖਾ ਪੈ ਗਿਆ ਬਾਬੇ ਸਾਵਣ ਮੱਲ ਨੂੰ, ਇਹ ਭੁੱਲ ਗਿਆ ਬਖਸ਼ਿਸ਼ਾਂ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਹਨ। ਜਦੋਂ ਸਿੱਖ ਗੁਰੂ ਨੂੰ ਭੁੱਲ ਜਾਏ ਫਿਰ ਸਾਧ ਸੰਗਤ ਬਖਸ਼ਿਸ਼ ਕਿਰਪਾ ਨਦਰ ਦਾ ਨਾਲਾ ਸੁੱਕਣ ਲੱਗ ਪੈਂਦਾ, ਉਹ ਨਦੀਆਂ ਫਿਰ ਵਹਿੰਦੀਆਂ ਨਹੀਂ ਰਹਿੰਦੀਆਂ, ਉਹ ਸੁੱਕ ਜਾਂਦੀਆਂ ਨੇ। ਸਾਧ ਸੰਗਤ ਨਦੀ ਕਿੰਨੀ ਵੀ ਭਰ ਕੇ ਚੱਲ ਰਹੀ ਹੋਵੇ, ਨਦੀ ਦੇ ਸੁੱਕਣ ਦਾ ਖਤਰਾ ਬਣਿਆ ਰਹਿੰਦਾ, ਪਤਾ ਕਿਉਂ, ਉਹਨੂੰ ਪਾਣੀ ਕਿਤਿਓਂ ਮੰਗਵਾਂ ਮਿਲ ਰਿਹਾ, ਉਹਦਾ ਆਪਣਾ ਨਹੀਂ ਹੈ। ਨਹਿਰ ਨਦੀ ਭਾਵੇਂ ਨੱਕੋ ਨੱਕ ਭਰ ਕੇ ਚੱਲ ਰਹੀ ਹੋਵੇ, ਉਹਦੇ ਸੁੱਕਣ ਦਾ ਖਤਰਾ ਬਣਿਆ ਰਹਿੰਦਾ, ਸੱਜਣੋ ਉਹ ਪਾਣੀ ਕਿਤਿਓਂ ਮੰਗਵਾਂ ਚੱਲ ਰਿਹਾ, ਦਰਿਆ ਵੀ ਸੁੱਕ ਜਾਂਦੇ ਨੇ, ਜੇ ਸੁੱਕਦਾ ਨਹੀਂ
ਤਾਂ ਸਿਰਫ ਸਮੁੰਦਰ ਨਹੀਂ ਸੁੱਕਦਾ, ਸਾਗਰ ਨਹੀਂ ਸੁੱਕਦਾ। ਜਿਹੜੇ ਦਰਿਆ ਨਦੀਆਂ ਨਾਲੇ ਸਾਗਰ ਨਾਲ ਜੁੜੇ ਰਹਿੰਦੇ ਨੇ ਉਹ ਸਦਾ ਹੀ ਭਰੇ ਰਹਿੰਦੇ ਨੇ, ਸਾਗਰ ਨਾਲੋਂ ਟੁੱਟ ਜਾਣ ਉਹਨਾਂ ਦੇ ਸੁੱਕਣ ਦਾ ਖਤਰਾ ਬਣ ਜਾਂਦਾ। ਬਾਬਾ ਸਾਵਣ ਮਲ ਟੁੱਟ ਗਏ, ਅੱਜ ਹੋਰ ਕੱਲ ਹੋਰ ਕਿਰਪਾ ਬਖਸ਼ਿਸ਼ ਘਟਦੀ ਗਈ, ਸੁੱਕ ਗਏ। ਜਿੰਨੀ ਵਡਿਆਈ ਹੋਈ ਉਨੀ ਨਿੰਦਿਆ ਸ਼ੁਰੂ ਹੋ ਗਈ, ਇਹ ਦੋਏ ਚੀਜ਼ਾਂ ਨੇ। ਜਿੰਨੀ ਵਡਿਆਈ ਹੋਣੀ ਹੈ ਉਨੀ ਨਿੰਦਿਆ ਵੀ ਹੋਣੀ ਹੈ। ਹੁਣ ਸੁਚੇਤ ਰਹਿਣਾ ਪੈਣਾ, ਜੇ ਤੂੰ ਵਡਿਆਈ ਕੋਲ ਰੱਖ ਲਈ ਤਾਂ ਨਿੰਦਿਆ ਵੀ ਰੱਖਣੀ ਪਏਗੀ। ਜਿੰਨਾ ਵਡਿਆਈ ਵਿੱਚ ਫੁੱਲਣਾ ਹੈ ਉਨਾ ਨਿੰਦਿਆ ਵਿੱਚ ਮਾਯੂਸ ਵੀ ਹੋਣਾ ਪੈਣਾ, ਉਦਾਸ ਵੀ ਹੋਣਾ ਪੈਣਾ। ਔਰ ਸਾਧ ਸੰਗਤ ਤਾਂ ਤਾਂਹੀਓ ਤਾਂ ਵਖੇੜੇ ਖੜੇ ਹੋਏ ਨੇ, ਜਿਨ੍ਹਾਂ ਨੂੰ ਲੱਖ ਲੱਖ ਲੋਕ ਸੁਣਦੇ ਸਨ, ਬੜੀ ਵਡਿਆਈ ਹੋ ਰਹੀ ਸੀ, ਜਦੋਂ ਨਿੰਦਿਆ ਹੋਣ ਲੱਗ ਪਈ ਉਦਾਸ ਹੋ ਗਏ, ਫਿਰ ਕੱਲ ਕਲੇਸ਼ ਸ਼ੁਰੂ ਹੋ ਗਿਆ। ਨਿੰਦਕ ਫਿਰ ਨਿੰਦਿਆ ਦਾ ਜਵਾਬ ਸ਼ਬਦਾਂ ਹੀ ਦਿੰਦਾ, ਪਰ ਜਿਹੜਾ ਸੰਤ ਹੈ ਪਹਿਲੀ ਗੱਲ ਨਾ ਉਹ ਲੋਕਾਂ ਦੀ ਵਡਿਆਈ ਲੈਂਦਾ ਤੇ ਉਹਦੀ ਕੋਈ ਲੱਖਾਂ ਲੋਕ ਨਿੰਦਿਆ ਵੀ ਕਰਨ ਉਹਦੀ ਨਿੰਦਿਆ ਦਾ ਵੀ ਅਸਰ ਨਹੀਂ। ਉਹ ਦੋਵਾਂ ਚੀਜ਼ਾਂ ਤੋਂ ਮੁਕਤ ਹੈ। ਉਹਨੂੰ ਪਾਤਸ਼ਾਹ ਨੇ ਬਚਨ ਕਹੇ, ਉਸਤਤ ਨਿੰਦਾ ਦੋ ਤਿਆਗੇ। ਪਹਿਲਾਂ ਕੀ ਤਿਆਗਿਆ? ਉਸਤਤ। ਸਭ ਤੋਂ ਔਖਾ ਕੰਮ ਤਿਆਗਣਾ ਪਤਾ ਕੀ ਹੈ? ਉਸਤਤ। ਵਡਿਆਈ ਹੋਵੇ ਤੇ ਤਿਆਗਣੀ ਬਹੁਤ ਔਖੀ ਹੈ, ਸੋਭਾ ਹੋਵੇ ਤਿਆਗਣੀ ਔਖੀ ਹੈ। ਆ ਤਾਂ ਤੁਸੀਂ ਵੇਖਦੇ ਹੀ ਹੋ, ਇੱਥੇ ਵੀ ਵੇਖਿਆ, ਮੈਂ ਬਾਹਰ ਵੀ ਵੇਖਿਆ, ਜਿਨ੍ਹਾਂ ਨੂੰ ਅਹੁਦੇ ਤੋਂ ਲਾ ਦਿਓ ਆਪਣਾ ਗੁਰਦੁਆਰਾ ਬਣਾ ਲੈਂਦੇ ਨੇ। ਮਕਸਦ ਕੀ ਹੈ? ਵਡਿਆਈ ਖੁਸਦੀ ਜਾ ਰਹੀ ਹੈ। ਕਦੇ ਤੁਸੀਂ ਕਿਸੇ ਸਾਧੂ ਦਾ ਜੀਵਨ ਵੇਖੋ, ਸਾਧੂ ਨੂੰ ਕੋਈ ਸੰਸਾਰ ਦੇ ਲੋਕ ਉਸਤਤ ਖੋਣ, ਉਹਦਾ ਕੋਈ ਅਸਰ ਨਹੀਂ। ਸਾਧੂ ਤਾਂ ਇਸ ਤਰ੍ਹਾਂ ਦੇ ਵੀ ਮੈਂ ਵੇਖੇ ਨੇ, ਮਹੱਲ ਬਣੇ ਬਣਾਏ ਛੱਡ ਕੇ ਰਾਤੋ ਰਾਤ ਚਲੇ ਗਏ, ਉਹਨਾਂ ਦੁਨੀਆਂ ਦੀ ਪਰਵਾਹ ਨਹੀਂ ਕੀਤੀ। ਉਹ ਸਰੀਰ ਧਾਰੀ ਸਾਧੂ ਸੰਤ ਗਿਆਨੀ ਅੱਜ ਵੀ ਮੌਜੂਦ ਨੇ। ਮੈਂ ਕਈ ਵਾਰ ਕਥਾ ਵਿੱਚ ਲਾਈਵ ਟੈਲੀਵਿਜ਼ਨ ਤੋਂ ਵੀ ਕਥਾ ਸੁਣਾਈ, ਕਿਸੇ ਨੇ ਹਾਲ ਬਣਾ ਦਿੱਤਾ, ਕਹਿੰਦੇ ਜੀ ਦੀਵਾਨ ਹਾਲ ਬਣਾ ਦਈਏ, ਬਾਬਾ ਜੀ ਸੰਗਤ ਬਹੁਤ ਆਉਂਦੀ ਹੈ। ਕਹਿੰਦੇ ਭਾਈ ਬਣਾ ਦੋ, ਸੰਗਤ ਲਈ ਤਾਂ ਚਾਹੀਦਾ, ਮੀਂਹ ਕਿਹੜੀ ਪੈਂਦੀ ਹੈ ਤੇ ਆ ਪੰਡਾਲ ਚੋ ਜਾਂਦੇ ਨੇ, ਹਾਲ ਠੀਕ ਹੈ, ਬਣਾਉਣਾ ਚਾਹੀਦਾ। ਪਰ ਨਾਲ ਮਹਾਂਪੁਰਸ਼ਾਂ ਕਿਹਾ, ਇਕੱਲੇ ਨਾ ਬਣਾਇਓ, ਸੰਗਤ ਦਾ ਹਿੱਸਾ ਪਵਾ। ਕਹਿੰਦੇ ਜੀ ਠੀਕ ਹੈ। ਸਾਧ ਸੰਗਤ ਬੜਾ ਪੈਸਾ ਲਾਇਆ, 40-50 ਲੱਖ ਰੁਪਈਆ ਉਹਨਾਂ ਦਿਨਾਂ ਵਿੱਚ ਲਾ ਦਿੱਤਾ, ਪਰ ਗੋਲਕ ਲਾਈ ਸੰਗਤ ਦੇ ਵੀ 10-10, 20-20, 100-100 ਰੁਪਈਆ ਪਏ, ਪਰ ਉਹ ਇਕੱਲੇ ਪਰਿਵਾਰ ਨੇ ਲੱਖਾਂ ਰੁਪਈਆ ਲਾਇਆ, ਹਾਲ ਬਣ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਹੋ ਗਏ, ਬੜਾ ਸੁੰਦਰ ਬਣਿਆ ਦੀਵਾਨ। ਹੁਣ ਉਹ ਜਿਨ੍ਹਾਂ ਪੈਸਾ ਲਾਇਆ ਉਹਨਾਂ ਦੇ ਅੰਦਰ ਅਹੰਕਾਰ ਵੀ ਥੋੜਾ ਪੈਦਾ ਹੋਇਆ, ਵੀ ਪੈਸਾ ਤੇ ਸਾਡੇ ਵੱਲੋਂ ਲੱਗਾ। ਉਹਦੇ ਪੁੱਤ ਭਤੀਜੇ ਭਾਣਜੇ ਜਦੋਂ ਸੰਗਰਾਂਦ ਮੱਸਿਆ ਲੱਗਣੀ ਤੇ ਸਾਧ ਸੰਗਤ ਉਹਨਾਂ ਰੋਪ ਵੀ ਰੱਖਣਾ, ਆਹ ਹਾਲ ਸਾਡੇ ਵੱਲੋਂ ਬਣਿਆ। ਜਿਹੜਾ ਅੱਗੇ ਜਿਨ੍ਹਾਂ ਕੋਲੋਂ ਸੰਤ ਪੁੱਛ ਕੇ ਚੱਲਦੇ ਨੇ, ਉਹ ਸਾਡਾ ਮਾਮਾ ਲੱਗਦਾ, ਸਾਡਾ ਚਾਚਾ ਲੱਗਦਾ। ਸੰਸਾਰ ਵਿੱਚ ਸਾਧ ਸੰਗਤ ਸਿੱਖੀ ਦਾ ਮਾਰਗ ਔਖਾ ਪਤਾ ਕਿਉਂ ਹੈ? ਤੁਸੀਂ ਕਹੋਗੇ ਕੱਪੜੇ ਪਹਿਨਣੇ ਨੇ, ਕਿਰਪਾਨ ਪਹਿਨਣੀ ਹੈ, ਕਥਾ ਕੀਰਤਨ ਹੀ ਸਿੱਖਣਾ, ਇਹ ਕੋਈ ਔਖਾ ਨਹੀਂ, ਇਹ ਕੋਈ ਵੀ ਕਰ ਸਕਦਾ। ਪਰ ਭਾਈ ਗੁਰਦਾਸ ਸਾਹਿਬ ਨੇ ਬਚਨ ਕਹੇ, ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ। ਕਿਉਂ ਬਰੀਕ ਹੈ ਜੀ? ਗੁਰਪੀਰਾਂ ਕੀ ਚੱਕਰੀ, ਮਹਾਂ ਕਰੜੀ ਸੁੱਖ ਸਾਰ। ਸੁੱਖਾਂ ਵਾਲੀ ਜ਼ਰੂਰ ਹੈ, ਮਹਾਂ ਕਰੜੀ ਕਿਉਂ? ਇਹੀਓ ਮਹਾਂ ਕਰੜੀ ਹੈ ਸਾਧ ਸੰਗਤ। ਭੁਲੇਖਾ ਪੈ ਸਕਦਾ, ਫਲਾਨੇ ਸੰਤ ਤਾਂ ਮੇਤੋਂ ਪੁੱਛਦੇ ਨੇ ਹਰ ਗੱਲ, ਉਹ ਮੇਤੋਂ ਸਲਾਹ ਲੈਂਦੇ ਨੇ। ਇਹ ਜ਼ਰੂਰੀ ਨਹੀਂ ਕਿ ਸੰਤ ਜਿਹਦੇ ਕੋਲੋਂ ਪੁੱਛ ਕੇ ਸਲਾਹ ਲੈ ਕੇ ਆਪਣੇ ਨਾਲ ਰੱਖੇ, ਸਭ ਕੁਝ ਬਾਅਦ ਵਿੱਚ ਉਹਨੂੰ ਦੇ ਦੇ, ਜ਼ਰੂਰੀ ਨਹੀਂ। ਹੋ ਸਕਦਾ ਕਿਰਪਾ ਨਜ਼ਰ ਕਿਸੇ ਭਾਂਡੇ ਮਾਂਜਣ ਵਾਲੇ ਤੇ ਹੋ ਗਈ ਹੋਵੇ, ਸਾਧੂ ਦੀ ਨਜ਼ਰ ਕਿਸੇ ਉਹਦੇ ਉੱਤੇ ਹੋਵੇ ਜਿਹੜਾ ਜੋੜਿਆਂ 'ਚ ਖੜਾ, ਤੇ ਜਿਹੜਾ ਕੋਲ ਬੈਠਾ ਉਹ ਪੜ੍ਹਿਆ ਲਿਖਿਆ ਜ਼ਰੂਰ ਹੈ, ਉਤੋਂ ਸਲਾਹ ਲਈ ਜਾ ਰਹੀ ਹੈ, ਪਰ ਉਹਦੇ ਅੰਦਰ ਅਹੰਕਾਰ ਹੈ ਜਿਹੜਾ ਰੱਬ ਨੂੰ ਭਾਉਂਦਾ ਨਹੀਂ। ਤਾਂ ਜਦੋਂ ਉਹਦੇ ਪੁੱਤ ਭਤੀਜੇ ਭਾਣਜੇ ਕਹਿਣ ਸਾਡੇ ਪੈਸੇ ਲੱਗੇ, ਉੱਥੇ ਝਗੜੇ ਲੜਾਈਆਂ ਹੋਣ ਲੱਗ ਪਏ, ਪਿੰਡਾਂ ਤੋਂ ਟਰਾਲੀਆਂ ਭਰ ਕੇ ਸੰਗਤ ਆਉਂਦੀ ਸੀ। ਕਿਸੇ ਸੇਵਾਦਾਰਾਂ ਕਹਿ ਜੀ ਇਹਨਾਂ ਨੂੰ ਸਮਝਾਓ ਵਾਸੀ ਸਾਹਿਬ ਨੂੰ, ਕਾਹਦੇ ਲਈ? ਕਹਿੰਦੇ ਜਿਹਨਾਂ ਦੇ ਭਤੀਜੇ ਭਾਣਜੇ ਬੜਾ ਝਗੜਾ ਕਰ ਲੈਂਦੇ ਨੇ, ਹਰ ਸੰਗਰਾਂਦ ਤੇ ਰੌਲਾ ਪੈਂਦਾ। ਮਹਾਂਪੁਰਸ਼ਾਂ ਸੱਦ ਕੇ ਗਿਆ, ਕਹਿੰਦੇ ਜੀ ਇੱਥੇ ਬੇਨਤੀ ਕਰੋ ਆਪਣੇ ਪਰਿਵਾਰ ਨੂੰ, ਭਤੀਜਿਆਂ ਭਾਣਜਿਆਂ ਨੂੰ, ਇੱਥੇ ਝਗੜਾ ਨਹੀਂ ਕਰਨਾ। ਸੰਗਤ ਵਿੱਚ ਗੁਰਦੁਆਰੇ ਸਿਰਫ ਤੇ ਸਿਰਫ 3 ਹੀ ਕੰਮ ਨੇ, ਚੌਥਾ ਹੋਰ ਕੋਈ ਕੰਮ ਨਹੀਂ। ਪਹਿਲਾਂ ਕੰਮ ਹੈ ਜਾਂ ਤਾਂ ਦੀਵਾਨ 'ਚ ਬਹਿ ਕੇ ਕੀਰਤਨ ਕਥਾ ਸੁਣੋ, ਨਹੀਂ ਸੁਣਨਾ ਗੁਰੂ ਦੇ ਦਰਬਾਰ 'ਚ ਬਹਿ ਕੇ ਪਰਮ ਬਾਣੀ ਪੜ੍ਹ ਲਓ, ਨਹੀਂ ਤਾਂ ਫਿਰ ਹੱਥੀਂ ਸੇਵਾ ਕਰੋ।
सेवा करो, बाणी पढ़ो, कीर्तन कथा सुनो, भाई चौथा होर कोई काम नहीं। अपने परिवार नूं कहो, भाणजियां भतीजियां नूं झगड़ा ना करिया करो। अगो बंदा कहिंदा जी जिन्हां ने तुहानूं शिकायत कीती उहने पैसा लाया कोई, साडा इन्ना लख लगा है, इत्थे 100-100, 200-200 रुपया देण वाले तुहानूं शिकायतां लाउंदे, संसारी समझ लिया ना। कहिंदे ओह महापुरशां ने कहा हां पैसा तां तुहाडा लगा है, इह ते गल असीं भुल ही गए। उस वक्त महापुरशां सिखां नूं सेवादारां नूं बुलाया, कहिंदे 5 सिख इशनान करके आओ। इशनान करके आए, दरबार हाल च गए, अरदास कीती, गुरु ग्रंथ साहिब महाराज जी तुसीं अपने ना पुराने स्थान ते प्रकाशमान होवो, इह तां संसारियां ने लखां रुपए लाए आ, इह तुहाडे वास्ते। गुरु ग्रंथ साहिब जी दे सुखासन करके उधर प्रकाश कर दिते, इधर पूरा दीवान हाल लखां रुपया लगे, समेत जगह जमीन महापुरशां जिंदा ला के चाबी देती, लो भाई जगह भी तुहाडी ते हाल भी तुहाडा, जो मर्जी कर लो, चाहे आलू भरो, चाहे तूड़ी भरो, जो मर्जी करो। कई महीने साल जिंदरा लग्या दिया, एदां कोई छड़ दे ऐ स्थान ते कोई कवे वे जी जगह दे दो, हाल असी बना दे, साधु नूं लगाव नहीं, ओह समेत जगह सब कुछ छड़ दिता। ते साध संगत कई महीनों बाद जदों फिर बाजी पुट्ठी पलट गई, फिर पूरा परिवार आके माफी मंगदा, महापुरशो उत्थे प्रकाश करा दियो। कहिंदे नहीं भाई हुण की होया, कहिंदे जी जिंदरा कल्ला दीवान हाल नूं नहीं, ओ जिंदे तां साडियां फैक्ट्रियां नूं लगण लग पए, महापुरशो जिंदा खोल दियो। फिर ओह खोलिया, उत्थे प्रकाश होया। साधु है बेपरवाह, ओनू संसार दे लोकां दी कोई परवाह नहीं। तुसीं लखां रुपईआं भेंट कर दियो, ओह तां वी उसे तरह ट्रीट करदा, कोई 10 रुपए भेंट करदा उहदे नाल वी उसे तरह ट्रीट कर, इसलिए

0: ਕਹੇ ਖੇਲ ਕਠਿਨ ਹੈ ਔਖੇ, ਜਨ ਨਾਨਕ ਇਹ ਖੇਲ ਕਠਿਨ ਹੈ ਕਿਨਹੂੰ ਗੁਰਮੁਖ ਜਾਨਾ। ਬਾਬੇ ਸਾਵਣ ਮੱਲ ਨੂੰ ਭੁਲੇਖਾ ਪੈ ਗਿਆ, ਨਦੀ ਸੀ ਨਾ ਫਿਰ ਸੁੱਕ ਗਈ। ਸਮੁੰਦਰ ਤਾਂ ਗੁਰੂ ਹੈ, ਸਿੱਖ ਤਾਂ ਨਦੀ ਹੈ। ਤਾਈਓ ਤੇ ਪਾਤਸ਼ਾਹ ਨੇ ਕਿਹਾ ਗੁਰੂ ਸਮੁੰਦਰ ਨਦੀ ਸਭ ਸਿੱਖੀ। ਉਹ ਸਿੱਖੋ ਤੁਸੀਂ ਤਾਂ ਨਦੀਆਂ ਹੋ, ਮਾਣ ਨਾ ਕਰ ਲਿਓ। ਸਮੁੰਦਰ ਪਾਣੀ ਦਵੇ ਤਾਂ ਨਦੀਆਂ ਚੱਲਦੀਆਂ ਰਹਿੰਦੀਆਂ ਨੇ। ਬਾਬੇ ਸਾਵਣ ਮੱਲ ਦੀ ਨਦੀ ਸੁੱਕ ਗਈ, ਨਿੰਦਿਆ ਹੋਣ ਲੱਗ ਪਈ। ਜਦੋਂ ਬੇਪਤੀ ਹੋਈ ਆ ਕੇ ਗੁਰੂ ਅਰਜਨ ਦੇ ਮਹਾਰਾਜ ਦੇ ਚਰਨੀ ਢਹਿ ਪਏ। ਪਾਤਸ਼ਾਹ ਨੇ ਕਿਹਾ ਭਾਈ ਇਹ ਤਾਂ ਕੱਪੜੇ ਦਾ ਹੀ ਰੁਮਾਲ ਸੀ, ਤੂੰ ਤਾਂ ਸਮਝ ਕੇ ਬਹਿ ਗਿਆ, ਖਬਰਿਆ ਸਭ ਕੁਝ ਸਾਨੂੰ ਮਿਲ ਗਿਆ। ਕਹਿੰਦੇ ਇਹਦੇ ਵਿੱਚ ਤਾਂ ਗੁਰੂ ਨਾਨਕ ਦੀ ਕਿਰਪਾ ਵਰਤ ਰਹੀ ਸੀ। ਸਾਵਣ ਮੱਲ ਇੱਥੇ ਹੁਣ ਕੱਪੜਾ ਰਹਿ ਗਿਆ, ਹੁਣ ਇਹ ਕੰਮ ਨਹੀਂ ਕਰੇਗਾ। ਕਿਉਂ? ਤੂੰ ਕਿਰਪਾ ਗਵਾ ਬੈਠੇ ਕਿਉਂਕਿ ਹੰਕਾਰੀ ਬਣ ਕੇ ਆਪ ਪੂਜਾ ਕਰਾਉਣ ਲੱਗ। ਜਦੋਂ ਪੂਜਾ ਕਰਾਉਣ ਲੱਗ ਪਏ ਹੁਣ ਸਾਵਣ ਮੱਲ ਇਹ ਕਿਰਪਾ ਵਾਲੀ ਨਦੀ ਸੁੱਕ ਗਈ। ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੈ ਜਿੱਤ ਵਡਿਆਈ। ਸਿੱਖੀ ਵਿੱਚ ਨਦੀ ਚ ਵੀ ਨਹਾਵੇ ਤਾਂ ਵੀ ਵਡਿਆਈ ਹੈ, ਪਰ ਸ਼ਰਤ ਹੈ ਨਦੀ ਹੰਕਾਰ ਨਾ ਕਰੇ, ਸਿੱਖਾਂ ਦੀ ਸੰਗਤ ਕਰੇ। ਜਿਹਦੀ ਸੰਗਤ ਕਰੇ ਉਹ ਹੰਕਾਰੀ ਨਾ ਹੋ ਜਾਏ। ਇਹ ਗੁਰਮਨ ਦਾ ਬੜਾ ਗਹਿਰਾ ਕੰਸੈਪਟ ਹੈ। ਇਹਨੂੰ ਕਿਹਾ ਗੁਰਪੀਰਾਂ ਕੀ ਚੱਕਰੀ ਮਹਾਂ ਕਰੜੀ ਸੁਖਸਾਰ। ਗੁਰੂ ਤੇ ਪੀਰਾਂ ਦੀ ਸੇਵਾ ਕਰਨੀ ਬਹੁਤ ਔਖੀ ਹੈ, ਤੇ ਜੇ ਕੋਈ ਕਰ ਲਵੇ ਸਾਧ ਸੰਗਤ ਜੇ ਕੋਈ ਕਰ ਜਾਏ ਸੇਵਾ ਤਾਂ ਫਿਰ ਕਿਹੜੀ ਚੀਜ਼ ਹੈ ਜਿਹੜੀ ਸੇਵਾ ਚੋਂ ਨਹੀਂ ਮਿਲਦੀ? ਕੋਈ ਕਰਕੇ ਵੇਖੇ। ਜਦੋਂ ਕੋਈ ਸਾਧੂ ਦਾ ਬਚਨ ਕਮਾ ਲੈਂਦਾ, ਗੁਰੂ ਦਾ ਬਚਨ ਕਮਾ ਲਵੇ, ਉਹ ਬਚਨ ਸਾਧ ਸੰਗਤ ਬੜੀ ਵੱਡੀ ਬਰਕਤ ਲੈ ਕੇ ਆਉਂਦਾ। ਦੋ ਚੀਜ਼ਾਂ ਨੇ ਬਾਣੀ ਵਿੱਚ, ਇੱਕ ਗੁਰ ਕਾ ਬਚਨ, ਇੱਕ ਗੁਰ ਕਾ ਸ਼ਬਦ। ਜਦੋਂ ਗੁਰੂ ਦਾ ਸ਼ਬਦ ਉਹ ਹੈ ਵਾਹਿਗੁਰੂ ਮੰਤਰ, ਉਹ ਹੈ ਸਤਨਾਮ ਵਾਹਿਗੁਰੂ। ਗੁਰੂ ਦਾ ਸ਼ਬਦ, ਗੁਰ ਕਾ ਸ਼ਬਦ ਕੱਟ ਹੈ ਕੋਟ ਕਰਮ, ਕੀਤੇ ਹੋਏ ਕਰਮਾਂ ਨੂੰ ਕੱਟ ਦਿੰਦਾ। ਤੇ ਜਿਹੜਾ ਗੁਰੂ ਦਾ ਬਚਨ ਹੈ ਉਹਨੂੰ ਪਾਤਸ਼ਾਹ ਨੇ ਕਿਹਾ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸ ਕਰ ਨਹੀਂ ਲੇਵੈ ਪਾਨਾ ਸਾ ਕੈ ਜਲ। ਤੂੰ ਗੁਰੂ ਦਾ ਬਚਨ ਕਮਾਉਣਾ। ਗੁਰੂ ਦਾ ਬਚਨ ਕੀ ਹੈ? ਪੰਜਾਂ ਪਿਆਰਿਆਂ ਨੇ ਰਹਿਤ ਦਿੱਤੀ ਹੈ, ਆ ਪੰਜ ਕਕਾਰੀ ਰਹਿਤ ਰੱਖਣੀ ਹੈ, ਆ ਬਾਣੀਆਂ ਪੜਨੀਆਂ ਨੇ, ਆ ਚਾਰ ਬਜਰ ਕਰੈਤਾਂ ਭੁੱਲ ਕੇ ਨਹੀਂ ਕਰਨੀ। ਇਹਨੂੰ ਕਹਿੰਦੇ ਗੁਰ ਕਾ ਬਚਨ। ਜਦੋਂ ਕੋਈ ਬਚਨ ਯਾਦ ਰੱਖਦਾ ਉਹ ਬਚਨ ਫਿਰ ਜੀ ਜਿੰਦ ਦੇ ਨਾਲ ਨਿਭਦਾ, ਉਹ ਚਿਖਾ ਤੱਕ ਨਿਭਦਾ। ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹਿਣਾ, ਜਿਹਨਾਂ ਗੁਰੂ ਕਲਗੀਧਰ ਪਾਤਸ਼ਾਹ ਦੀ ਮਿੱਠੀ ਪਿਆਰੀ ਦਾਤ ਅੰਮ੍ਰਿਤ ਪ੍ਰਾਪਤ ਕੀਤਾ। ਸੱਜਣੋ, ਅੰਮ੍ਰਿਤ ਦੀ ਦਾਤ ਪੰਜ ਕਕਾਰੀ ਰਹਿਤ ਸ਼ਿੰਗਾਰ ਹੈ ਸਿੱਖ ਦਾ। ਪ੍ਰੋਫੈਸਰ ਪੂਰਨ ਸਿੰਘ ਹੋਰਾਂ ਲਿਖਿਆ ਇਹ ਸੁਹਾਗਣ ਦਾ ਸ਼ਿੰਗਾਰ ਹੈ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਸੋਹਣਾ ਲੱਗਦਾ। ਸਿੱਖਾ, ਜਿਵੇਂ ਇੱਕ ਸੁਹਾਗਣ ਦਾ ਸ਼ਿੰਗਾਰ ਪਤੀ ਨੂੰ ਪਾਉਂਦਾ, ਏਦਾਂ ਪੰਜ ਕਕਾਰੀ ਬਾਣੇ ਦਾ ਸ਼ਿੰਗਾਰ ਗੁਰੂ ਕਲਗੀ ਵਾਲੇ ਨੂੰ ਪਾਉਂਦਾ। ਆ ਜਿਹੜਾ ਦੁਨਿਆਵੀ ਸ਼ਿੰਗਾਰ ਹੈ ਜੀ, ਸੋਨਾ ਪਾਓ ਜਿੰਨਾ ਮਰਜ਼ੀ, ਰੱਬ ਨੇ ਤੁਹਾਨੂੰ ਦਿੱਤਾ ਹੈ, ਭਾਵੇਂ ਚੰਨਾ ਬਣਾ ਬਣਾ ਕੇ ਗਲਾਂ ਚ ਪਾਈ ਜਾਓ, ਭਾਵੇਂ ਕੜੇ ਪਾਓ, ਪਰ ਇੱਕ ਗੱਲ ਯਾਦ ਰੱਖਿਓ, ਇਹ ਸੱਚ ਹੈ ਸਾਧ ਸੰਗਤ। ਜਿੱਦਣ ਬੰਦਾ ਮੌਤ ਦੇ ਕਹਾੜ ਉਤਰਦਾ, ਅੱਖਾਂ ਮੀਟਦਾ, ਤੇ ਘਰ ਵਾਲੇ ਮਰਦਿਆਂ ਸਾਰ ਉਹਨੂੰ ਪਤਾ ਕੀ ਕਰਦੇ ਨੇ? ਪਹਿਲਾਂ ਗਲ ਚੋਂ ਸੋਨਾ ਹੀ ਲਾਉਂਦੇ ਨੇ, ਪਹਿਲਾਂ ਮਾਈ ਦੀ ਮੁੰਦੀ ਭਾਵੇਂ ਉਂਗਲੀ ਛਿੱਲ ਹੋ ਜਾਏ ਉਹ ਪਹਿਲਾਂ ਲਾ ਲੈਂਦੇ। ਪਤਾ ਕਿਉਂ? ਲੋਕਾਂ ਦੇ ਸਾਹਮਣੇ ਥੋੜੀ ਲਾਉਣੇ, ਸੋਨਾ ਲਾ ਕੇ ਫਿਰ ਕਹਿਣਗੇ ਹਾਏ ਬੀਬੀ ਚੜ੍ਹਾਈ ਕਰ ਗਈ, ਪਹਿਲਾਂ ਲਾ ਲਿਆ, ਅੱਗੇ ਥੋੜੀ ਸਾੜਨੇ। ਜਿਹੜਾ ਸ਼ਿੰਗਾਰ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤਾ, ਇਹ ਪੰਜ ਕਕਾਰੀ ਬਾਣਾ ਸਿੱਖੋ ਤੁਸੀਂ ਪਹਿਨੇ, ਇਹ ਤਾਂ ਚਿਖਾ ਤੇ ਰੱਖਣ ਲੱਗਿਆ, ਇਸ਼ਨਾਨ ਕਰਾਉਣ ਲੱਗਿਆ ਸਿੱਖਾਂ ਕਹਿਣੇ ਕਕਾਰ ਲਿਆਂਦੇ ਨੇ, ਕਿਰਪਾਨ ਲਿਆਂਦੀ ਹੈ, ਕੰਗਾ ਕੜਾ ਲਿਆਂਦਾ, ਇਹ ਚਿਖਾ ਤੇ ਰੱਖਣ ਲੱਗਿਆ ਪਹਿਲਾਂ ਵੇਖਣਾ, ਇਹ ਫੁੱਲ ਚੁਗਣ ਲੱਗਿਆ ਨਾਲ ਪੈਣੇ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ਿੰਗਾਰ ਹੈ। ਸਾਧ ਸੰਗਤ, ਇਹ ਗੁਰੂ ਦੀ ਕਿਰਪਾ ਬਖਸ਼ਿਸ਼ ਨਾਲ ਮਿਲਦਾ। ਸਿੱਖੀ ਉੱਤੇ ਕਿਸੇ ਦਾ ਕੋਈ ਦਾਅਵਾ ਨਹੀਂ ਹੈ, ਕੋਈ ਬੰਦਾ ਕਹੇ ਨਾ ਅਸੀਂ ਸਿੱਖ, ਸਿੱਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ। ਇਹ ਕਲਗੀਧਰ ਦਸ਼ਮੇਸ਼ ਪਿਤਾ ਦੀ ਪਾਤਸ਼ਾਹ ਦੀ ਨਜ਼ਰ ਹੋਵੇ ਤਾਂ ਸਿੱਖੀ ਮਿਲਦੀ ਹੈ, ਉਹਦੀ ਨਜ਼ਰ ਨਾ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਤੋਂ ਵੀ ਵਾਪਸ ਲੈ ਸਕਦੇ ਨੇ। ਸਿੱਖੀ ਕਲਗੀਧਰ ਪਾਤਸ਼ਾਹ ਦੀ ਆਪਣੀ ਮਲਕੀਅਤ ਹੈ, ਕਿਸੇ ਦਾ ਕੋਈ ਦਾਅਵਾ ਨਹੀਂ। ਵੱਡੇ ਵੱਡੇ ਬੰਦੇ ਸਿੱਖੀ ਤੋਂ ਖਾਲੀ ਹੋ ਗਏ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਾਪਸ ਲੈ ਲਈ? ਨਹੀਂ ਭਾਈ, ਉਹਦੀ ਮਰਜ਼ੀ ਹੈ ਪਾਤਸ਼ਾਹ ਦੀ। ਇਸ ਲਈ ਮੰਗਣਾ ਪੈਂਦਾ ਬਖਸ਼ੋ ਸਿੱਖਾਂ ਨੂੰ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਇਹ ਗੁਰੂ ਕੋਲੋਂ ਮੰਗਣਾ ਪੈਂਦਾ, ਇਹ ਦਾਨ ਹੈ। ਤੇ ਜਦੋਂ ਦਾਨ ਮੰਗੋ, ਭਿਖਾਰੀ ਦੀ ਕੀ ਔਕਾਤ ਹੈ, ਉਹ ਦਾਅਵੇ ਨਾਲ ਥੋੜੀ ਕਹਿ ਸਕਦਾ ਇੰਨੇ ਰੁਪਈਏ ਦੇ, ਤੇ ਦੇਣ ਵਾਲੇ ਦੀ ਮਰਜ਼ੀ ਹੈ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।
0: ਆਪਾਂ ਗੁਰੂ ਦੀ ਵਡਿਆਈ ਵਿੱਚ ਪਹਿਲਾਂ ਸਮਝ ਲਈਏ ਅੰਮ੍ਰਿਤ ਕਿਉਂ ਜ਼ਰੂਰੀ ਹੈ। ਖੰਡੇ ਵਾਟੇ ਦੀ ਪੌਲ ਤੋਂ ਬਗੈਰ ਗੱਲ ਬਣਨੀ ਨਹੀਂ, ਗੁਰੂ ਤੋਂ ਬਗੈਰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਐਂਟਰੀ ਨਹੀਂ। ਇਹ ਠੀਕ ਹੈ ਤੁਸੀਂ ਸਿੱਖ ਹੋ ਸਕਦੇ ਹੋ, ਕੇਸ ਦਾੜੀ ਨਹੀਂ, ਤਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਸਿੱਖ ਹੋ ਸਕਦਾ। ਕਿਸੇ ਪਿੰਡ ਵਿੱਚ ਕੋਈ ਮੋਨਾ ਬੰਦਾ ਮਰ ਜਾਏ, ਦੱਸੋ ਭਾਈ ਕੋਈ ਗੁਰਦੁਆਰੇ ਵਾਲਾ ਹਿੰਮਤ ਹੈ ਕਿ ਨਾ ਕਰ ਦੇਵੇ, ਇਹਦਾ ਨੀ ਭੋਗ ਪਾਉਣਾ? ਕਿਉਂ ਨੀ ਜੀ, ਉਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ, ਸਿੱਖ ਹੈ। ਹਾਂ, ਰਹੀ ਗੱਲ ਗੁਰਸਿੱਖੀ ਦੀ, ਇਹ ਹੁਣ ਗੁਰੂ ਨੇ ਵੇਖਣਾ ਇਹ ਗੁਰਸਿੱਖ ਬਣਿਆ ਨਹੀਂ, ਉਹਨੂੰ ਕਈ ਜਨਮ ਲੱਗ ਸਕਦੇ ਨੇ, ਐਂਟਰੀ ਪੈ ਜਾਏਗੀ ਤੁਹਾਡੀ। ਕਿਸੇ ਦੇ ਨੰਬਰ ਘੱਟ ਵੀ ਹੋਣ ਤਾਂ ਕੀ ਕਲਾਸ ਚੋਂ 9 ਕੱਟ ਦਿੰਦੇ ਨੇ, ਉਹਦਾ ਵੱਧ ਤੋਂ ਵੱਧ ਕੀ ਕਰਨਗੇ, ਫੇਲ ਕਰ ਦੇਣਗੇ। ਤੁਹਾਡਾ ਨਾਮ ਹੈ ਭਾਈ, ਜੇ ਪਾਸ ਹੋਣਾ ਫਿਰ ਖੰਡੇ ਵਾਟੇ ਦੀ ਪੌਲ ਛਕਣੀ ਪੈਂਦੀ। ਦੋ ਸਕੇ ਭਰਾ ਦੋਵਾਂ ਨੂੰ 22-22 ਕਿੱਲੇ ਜ਼ਮੀਨ ਆ ਗਈ, ਬਾਪੂ ਨੇ ਬੜੀ ਬਣਾਈ। ਹੁਣ 22 ਕਿੱਲੇ ਜ਼ਮੀਨ ਅਹਿਮੀਅਤ ਰੱਖਦੀ ਸੀ, ਵੰਡੀ ਪੈ ਗਈ, ਦੋਵਾਂ ਭਰਾਵਾਂ ਨੇ ਵੰਡ ਲਈ। ਉਹ ਦੋਵਾਂ ਦੇ ਸਾਧ ਸੰਗਤ ਇੱਕ ਇੱਕ ਲੜਕ ਅੱਗੇ, ਕਿਉਂਕਿ ਹੁਣ ਸਿਸਟਮ ਇੱਦਾਂ ਦਾ ਹੈ, ਹਰ ਬੰਦਾ ਚਾਹੁੰਦਾ ਛੋਟਾ ਪਰਿਵਾਰ ਹੋਵੇ। ਦੋਵਾਂ ਦੇ ਇੱਕ ਇੱਕ ਲੜਕਾ, ਸਾਧ ਸੰਗਤ ਛੋਟੇ ਭਰਾ ਦਾ ਲੜਕਾ ਵੀ 9ਵੀਂ ਕਲਾਸ ਚ ਪੜ੍ਹੇ ਤੇ ਵੱਡੇ ਦਾ ਵੀ 9ਵੀਂ ਚ ਪੜ੍ਹੇ। 9ਵੀਂ ਕਲਾਸ ਤੱਕ ਦੋਵਾਂ ਦਾ ਖੇਡਣਾ, ਉੱਠਣਾ, ਬਹਿਣਾ ਇਕੱਠਾ ਰਿਹਾ। ਦੀਵਾਰਾਂ ਪੈ ਗਈਆਂ, ਜ਼ਮੀਨ ਵੰਡੀ ਗਈ, ਪਰ ਥੋੜਾ ਬਹੁਤਾ ਪਿਆਰ ਰਿਹਾ। ਇੱਕ ਦਿਨ ਛੋਟੇ ਭਰਾ ਦਾ ਲੜਕਾ ਜਿਹੜਾ 9ਵੀਂ ਚ ਪੜ੍ਹਦਾ ਨਾ, ਉਹਨੇ ਸ਼ਾਮ ਨੂੰ ਬੱਚਿਆਂ ਵਿੱਚ ਖੇਡੇ ਨਾਲਦਿਆਂ ਨਾਲ ਤੇ ਉੱਪਰ ਚ ਸ੍ਰੀ ਸਾਹਿਬ ਕਿਰਪਾਨ ਪਾਈ ਤੇ ਉਹਦੇ ਤਾਏ ਦੇ ਲੜਕੇ ਨੇ, ਉਹ ਵੀ ਹਮ ਉਮਰ ਛੋਟੇ ਦੇ 8ਵੀਂ 9ਵੀਂ ਦੇ, ਉਹਨੇ ਕਿਰਪਾਨ ਵੇਖ ਕੇ ਕਿਹਾ, ਅਮਨ ਆਹ ਤੂੰ ਕੀ ਪਾਇਆ? ਕਹਿੰਦਾ ਇਹ ਮੈਂ ਸ੍ਰੀ ਸਾਹਿਬ ਕਿਰਪਾਨ ਪਾਈ ਹੈ। ਉਹ ਕਹਿੰਦਾ ਮੈਂ ਵੀ ਪਾਉਣੀ। ਕਹਿੰਦਾ ਇੱਦਾਂ ਥੋੜੀ ਮਿਲਦੀ ਹੈ, ਇਹ ਕਿਰਪਾਨ ਉਹਨਾਂ ਨੂੰ ਮਿਲਦੀ ਜਿਹੜੇ ਅੰਮ੍ਰਿਤ ਛਕਦੇ। ਅਸੀਂ ਕੱਲ ਅੰਮ੍ਰਿਤ ਛਕਣ ਜਾਣਾ, ਮੇਰੇ ਮੰਮੀ ਪਾਪਾ ਨੇ ਲਿਆ ਕੇ ਦਿੱਤੀ ਹੈ, ਅਸੀਂ ਕੱਲ ਨੂੰ ਅੰਮ੍ਰਿਤ ਛਕਣਾ। ਉਹ ਜਿਹੜਾ ਨਾਲ ਦਾ ਲੜਕਾ ਨਾ ਤਾਏ ਦਾ, ਉਹ ਕਹਿੰਦਾ ਮੈਂ ਵੀ ਅੰਮ੍ਰਿਤ ਛਕਣਾ। ਕਹਿੰਦਾ ਤੂੰ ਵੀ ਆਪਣੇ ਮੰਮੀ ਪਾਪਾ ਨੂੰ ਕਹਿ, ਤੈਨੂੰ ਕਿਰਪਾਨ ਲੈ ਦੇਣ। ਉਹਨੇ ਘਰ ਜਾ ਕੇ ਆਪਣੇ ਮੰਮੀ ਪਾਪਾ ਨੂੰ ਕਿਹਾ, ਅਮਨ ਅੰਮ੍ਰਿਤ ਛਕਣ ਲੱਗਾ, ਉਹਨੇ ਕਿਰਪਾਨ ਪਾਈ ਹੈ ਬਹੁਤ ਸੋਹਣੀ, ਮੈਂ ਵੀ ਕਿਰਪਾਨ ਪਾਉਣੀ ਹੈ, ਮੈਂ ਵੀ ਅੰਮ੍ਰਿਤ ਛਕਣਾ। ਹੁਣ 8ਵੀਂ 9ਵੀਂ ਕਲਾਸ ਦਾ ਬੱਚਾ, ਬਹੁਤਾ ਅੰਮ੍ਰਿਤ ਬਾਰੇ 8ਵੀਂ ਦੇ ਬੱਚੇ ਨੂੰ ਪਤਾ ਨਹੀਂ, ਪਰ ਉਹਨੂੰ ਚੰਗਾ ਲੱਗਾ, ਪ੍ਰਭਾਵਿਤ ਹੋਇਆ ਬੱਚੇ ਤੋਂ। ਉਹਦੇ ਪਿਓ ਨੇ, ਕਿਉਂਕਿ ਸਾਧ ਸੰਗਤ 22 ਕਿੱਲੇ ਜ਼ਮੀਨ, ਇੱਕੋ ਇੱਕ ਲੜਕਾ ਤੇ ਉਹਦੇ ਪਿਓ ਦੀ ਸੰਗਤ ਥੋੜੀ ਜਿਹੀ ਇੱਧਰ ਉੱਧਰ, ਖੂਹ ਬਾਟੇ ਮੋਟਰ ਤੇ ਬਹਿ ਕੇ ਪੈਗ ਸ਼ੈਗ ਲਾ ਲੈਣਾ, ਪੀ ਲੈਣਾ, ਪੀਣ ਵਾਲਿਆਂ ਨਾਲ ਬਹਿਣਾ ਉੱਠਣਾ, ਮਨ ਚ ਆਇਆ ਬੱਚੇ ਨੇ ਅੰਮ੍ਰਿਤ ਛਕ ਲਿਆ ਤੇ ਮੇਰਾ ਤੇ ਬੰਦ ਹੋ ਜਾਣਾ। ਗੁੱਸੇ ਵਿੱਚ ਕਿਹਾ, ਚੱਲ ਓਏ ਆਪਾਂ ਨੀ ਅੰਮ੍ਰਿਤ ਛਕਣਾ, ਉਹਨੀ ਤਾਂ ਬਾਬੇ ਬਣਨਾ ਹੋਊ, ਆਪਾਂ ਬਾਬੇ ਬਣਨਾ। ਆਪਣੇ ਬੱਚੇ ਨੂੰ ਰੋਕ ਦਿੱਤਾ। ਰਾਤ ਲੰਘੀ, ਸਵੇਰੇ ਦਿਨ ਚੜਿਆ, ਉਹਨਾਂ ਅੰਮ੍ਰਿਤ ਛਕਣ ਜਾਣਾ ਸੀ। ਬੱਚੇ ਬੱਚੇ ਹੀ ਹੁੰਦੇ ਨੇ, ਬੱਚੇ ਦੇ ਮਨ ਵਿੱਚ ਸ਼ਾਇਦ ਮੰਨ ਗਏ ਹੋਣੇ ਉਹਦੇ ਮੰਮੀ ਪਾਪਾ। ਉਹ ਸਵੇਰੇ ਤਿਆਰ ਹੋ ਕੇ ਅਮਨ ਆਪਣੇ ਤਾਏ ਦੇ ਘਰ ਗਿਆ, ਜਾ ਕੇ ਕਹਿੰਦਾ ਦੀਪੇ ਤੂੰ ਨੀ ਅੰਮ੍ਰਿਤ ਛਕਣਾ, ਕਿਰਪਾਨ ਲੈ ਆਂਦੀ। ਉਹ ਬੱਚਾ ਫਿਰ ਆਪਣੇ ਮਾਂ ਪਿਓ ਦੇ ਮਗਰ ਲੱਗ ਗਿਆ, ਮੰਮਾ ਮੈਂ ਵੀ ਅੰਮ੍ਰਿਤ ਛਕਣਾ, ਡੈਡੀ ਨੂੰ ਕਹੋ। ਅੱਗੋਂ ਪਾਪਾ ਬੜੇ ਗੁੱਸੇ ਵਿੱਚ, ਉਹਨੇ ਥੱਪੜ ਮਾਰਿਆ, ਆਪਣੇ ਲੜਕੇ ਨੂੰ ਖਿੱਚ ਕੇ ਲਿਜਾ ਕੇ ਕਮਰੇ ਚ ਬੰਦ ਕੀਤਾ, ਬਾਹਰੋਂ ਕੁੰਡੀ ਲਾਤੀ ਤੇ ਉਹਨੂੰ ਦਬਕਾ ਮਾਰ ਕੇ ਭੇਜਤਾ, ਜਾਓ ਭੱਜ, ਤੁਸੀਂ ਛਕ ਲਓ ਅੰਮ੍ਰਿਤ, ਤੁਸੀਂ ਬਾਬੇ ਬਣਨਾ ਹੋ, ਅਸੀਂ ਬਾਬਾ ਥੋੜੀ ਬਣਾਉਣਾ ਮੁੰਡੇ। ਸੱਜਣੋ ਇਹ ਗੱਲ ਤੇ ਲੰਘ ਗਈ, ਸਾਲ ਲੰਘਦਿਆਂ ਸਮਾਂ ਨਹੀਂ ਲੱਗਦਾ, 9ਵੀਂ ਕਲਾਸ, 10ਵੀਂ, 11ਵੀਂ, 12ਵੀਂ, 3-4 ਸਾਲ ਲੰਘ ਗਏ। ਜਿਹੜੇ ਬੱਚੇ ਨੇ ਅੰਮ੍ਰਿਤ ਛਕਿਆ ਉਹ ਪਿੰਡ ਵਿੱਚ ਚੰਗੀ ਸੋਭਤ ਚ ਰਹਿੰਦਾ, ਕੀਰਤਨ ਦਰਬਾਰ ਹੁੰਦਾ, ਜੋੜੇ ਘਰ ਸੇਵਾ ਕਰਦਾ, ਦਮਾਲਾ ਬੰਨਣ ਲੱਗ ਪਿਆ, ਨਾਲ ਦੇ ਸਾਥੀਆਂ ਨਾਲ ਸੇਵਾ ਕਰਾਉਂਦਾ, ਸਵੇਰੇ ਸ਼ਾਮ ਗੁਰਦੁਆਰੇ ਜਾਂਦਾ, ਸ਼ਾਮਾਂ ਨੂੰ ਸੁੱਖ ਆਸਣ ਕਰਾਉਂਦਾ ਤੇ ਗੁਰੂ ਘਰ ਦੇ ਗ੍ਰੰਥੀ ਕੀਰਤਨੀਆਂ ਦੇ ਨਾਲ ਸੇਵਾ ਕਰਾਉਂਦਾ, ਉਹਦੀ ਰੁਚੀ ਉੱਧਰ ਬਣ ਗਈ। ਤੇ ਜਿਹੜਾ ਉਹਦਾ ਤਾਏ ਦਾ ਲੜਕਾ ਜਿਹਨੂੰ ਥੱਪੜ ਮਾਰ ਕੇ ਕੁੰਡੀ ਲਾਈ ਅੰਦਰ, ਆਪਾਂ ਕਿਹੜਾ ਬਾਬੇ ਬਣਨਾ, 22 ਕਿੱਲੇ ਜ਼ਮੀਨ ਹੈ, ਉਹਨੇ 12 ਕੀਤੀਆਂ, ਇੱਧਰ 12 ਕਲਾਸਾਂ ਇਹ ਵੀ ਪੜ ਗਿਆ ਤੇ ਉਹ ਵੀ ਪੜ ਗਿਆ। ਉਹਦੇ ਤਾਏ ਦੇ ਨੇ ਆਪਣੇ ਲੜਕੇ ਨੂੰ 12 ਕਰਾ ਕੇ ਨਾ ਚੰਡੀਗੜ੍ਹ ਪੜ੍ਹਨ ਲਾ ਦਿੱਤਾ। ਕਹਿੰਦਾ ਮੈਂ ਤਾਂ ਕੁਝ ਬਣਾਉਣਾ, ਬਾਬਾ ਥੋੜੀ ਬਣਾਉਣਾ, ਮੈਂ ਤਾਂ ਪਹਿਲੇ ਲੜਕੇ ਨੂੰ ਕੁਝ ਬਣਾਉਣਾ। ਹੁਣ ਚੰਡੀਗੜ੍ਹ ਯੂਨੀਵਰਸਿਟੀ ਪੜ੍ਹਨ ਪਾਤਾ, ਹੋਸਟਲ ਲੈ ਤਾ। ਇਹ ਤਾਂ 3-4 ਸਾਲਾਂ ਬਾਅਦ ਪਤਾ ਲੱਗਾ, ਜਿਹੜਾ ਕਹਿੰਦਾ ਸੀ ਮੈਂ ਲੜਕੇ ਨੂੰ ਕੁਝ ਬਣਾਉਣਾ, ਖੁੱਲੇ ਪੈਸੇ ਉਡਾਣ ਨੂੰ ਦਿੰਦਾ ਰਿਹਾ। ਤੇ ਸਾਧ ਸੰਗਤ ਉਹਨੇ ਹੋਰ ਤਾਂ ਕੀ ਬਣਨਾ ਸੀ, ਪੱਕਾ ਨਸ਼ੇੜੀ, ਚਿੱਟਾ ਸਮੈਕੀਆ ਬਣ। ਜਦੋਂ ਪਤਾ ਲੱਗਾ ਨਾ ਤਾਂ ਸਮੈਕ ਪੀਂਦਾ, ਫਿਰ ਉਹ ਪਿਓ ਸਰੀਰ ਹੀ ਰਹਿ ਗਿਆ, ਵਿੱਚੋਂ ਖੋਖਲਾ ਹੋ ਗਿਆ। ਫਿਰ ਉਹ ਸਰਦਾਰ ਰਤਨ ਸਿੰਘ ਲੈ ਕੇ ਆਇਆ ਆਪਣੇ ਲੜਕੇ ਨੂੰ, ਉਹਨੂੰ ਆਪਣੀਆਂ ਭੁੱਲਾਂ, ਮੈਂ ਤੇ ਥੋੜੀ ਬਹੁਤੀ ਸ਼ਰਾਬ ਪੀਂਦਾ ਸੀ, ਮੇਰਾ ਲੜਕਾ ਕਿਹੜੇ ਨਸ਼ੇ ਚ ਪੈ ਗਿਆ, ਘਰ ਲੈ ਆਂਦਾ ਛਡਾ ਕੇ। ਕਿਸੇ ਨੇ ਕਿਹਾ ਨਸ਼ਾ ਛਡਾਊ ਕੇਂਦਰ ਛੱਡ ਦੇ, ਉੱਥੇ ਨਸ਼ਾ ਛਡਾਉਣ ਲਈ ਛੱਡ। ਭਾਗ ਵੱਡੇ ਹੋਣ ਤੇ ਨਸ਼ਾ ਛੁੱਟਦਾ, ਨਹੀਂ ਤੇ ਨਹੀਂ, ਰੱਬ ਦੀ ਨਜ਼ਰ ਹੋ ਜਾਏ ਤਾਂ ਬਚਦਾ। ਜਦੋਂ ਉਹ ਨਸ਼ਾ ਛਡਾਊ ਕੇਂਦਰ ਚ ਭਰਤੀ ਕਰਾਤਾ, 2.5 ਮਹੀਨੇ ਰਿਹਾ, ਪਿਓ ਜਾ ਕੇ ਪੈਸੇ ਵੀ ਦਿੰਦਾ ਰਿਹਾ, ਹੋਰ ਚੀਜ਼ਾਂ ਵੀ ਦਿੰਦਾ ਰਿਹਾ, ਮੇਰਾ ਲੜਕਾ ਨਸ਼ਾ ਛੱਡਦਾ, ਬਸ ਇਹ ਠੀਕ ਹੋ ਜਾਏ ਫਿਰ ਮੈਂ ਵਿਆਹ ਦੇਣਾ। 2.5 ਮਹੀਨਿਆਂ ਬਾਅਦ ਨਸ਼ਾ ਛਡਾਊ ਕੇਂਦਰ ਤੋਂ ਫੋਨ ਆਉਂਦਾ, ਸਰਦਾਰ ਰਤਨ ਸਿੰਘ ਜੀ ਬੋਲਦੇ ਹੋ? ਹਾਂਜੀ ਜੀ। ਤੁਸੀਂ ਜਰਾ ਨਸ਼ਾ ਛਡਾਊ ਕੇਂਦਰ ਆਓ, ਤੁਹਾਡਾ ਲੜਕਾ ਇੱਥੇ ਦੀਪ ਜਿਹੜਾ ਉਹ ਐਡਮਿਟ ਹੈ। ਕਹਿੰਦਾ ਹਾਂਜੀ। ਉਹ ਚਲਾ ਗਿਆ, ਘਰੋਂ ਤੁਰਿਆ, ਝੋਲਾ ਚੁੱਕ ਕੇ ਘਰ ਵਾਲੀ ਨੂੰ ਕਹਿੰਦਾ 20,000 ਰੁਪਈਆ ਦੇ ਦੇ, ਸ਼ਾਇਦ ਉੱਥੇ ਪੈਸੇ ਦੇ ਕੇ ਆਉਣੇ ਪੈਣ, ਸਰੀਰ ਮਿੱਟੀ ਹੋਇਆ ਅੰਦਰੋਂ ਖੋਖਲੇ, ਜਿਹਦਾ ਇੱਕੋ ਇੱਕ ਪੁੱਤ ਪੱਕਾ ਨਸ਼ੇੜੀ ਹੋ ਜਾਏ, ਉਹ ਬੰਦਾ ਉਈ ਪਿੰਜਰ ਘੁੰਮਦਾ ਦਿਸਦਾ, ਵਿੱਚ ਨਹੀਂ ਹੁੰਦਾ ਕੁਝ, ਪਹੁੰਚ ਕੇ ਨਸ਼ਾ ਛਡਾਊ ਕਹਿੰਦਾ। ਲਿਜਾ ਕੇ ਮੈਨੇਜਰ ਦੇ ਕੋਲ ਝੋਲਾ ਰੱਖਿਆ, ਸ਼ਾਇਦ ਪੈਸੇ ਮੰਗਣੇ ਹੋਣਗੇ, ਬਹਿ ਗਿਆ ਤੇ ਮੈਨੇਜਰ ਥੋੜੇ ਮਿੰਟਾਂ ਬਾਅਦ ਕਹਿੰਦਾ, ਸਰਦਾਰ ਜੀ ਆਹ ਰਜਿਸਟਰ ਉੱਤੇ ਸਾਈਨ ਕਰੋ, ਅਸੀਂ ਤੁਹਾਡੇ ਲੜਕੇ ਦਾ ਨਸ਼ਾ ਨਹੀਂ ਛਡਾ ਸਕਦੇ, ਉਹਦੀਆਂ ਹੱਡਾਂ ਚਿੱਟਾ ਰਚ ਗਏ, ਥੋੜਾ ਬਹੁਤਾ ਰੋਜ ਦੇਣਾ ਪੈਂਦਾ ਤਾਂ ਜਿਉਂਦਾ। ਉੱਤੇ ਕੰਧਾਂ ਚ ਸਿਰ ਮਾਰਦਾ, ਮੈਨੂੰ ਨਸ਼ਾ ਦੇ ਦਿਓ ਮੈਂ ਮਰ ਜਾਗਾ, ਕਹਿੰਦਾ ਉਹਦਾ ਨਹੀਂ ਅਸੀਂ ਛਡਾ ਸਕਦੇ। ਐਵੇਂ ਇੱਥੇ ਮਰ ਗਿਆ ਕਿਤੇ, ਤੁਸੀਂ ਸਾਨੂੰ ਪਸਾਉਂਗੇ? ਸਰਦਾਰ ਜੀ ਉਹਨੂੰ ਲੈ ਜਾਓ। ਤੇ ਬੋਲੇ, ਸਰਦਾਰ ਜੀ ਕਿੱਥੇ ਮੇਰਾ ਲੜਕਾ? ਕਹਿੰਦੇ ਜੀ ਉਹ ਕਮਰੇ ਚ ਬੰਦ ਕੀਤਾ, ਉਹਨੂੰ ਅਲੱਗ ਰੱਖਣਾ ਪੈਂਦਾ। ਜਦੋਂ ਕਮਰੇ ਵੱਲ ਵੇਖਣ ਗਿਆ, ਸਰੀਰ ਪਸੀਨੇ ਨਾਲ ਭਿੱਜਿਆ ਤੇ ਕੰਧਾਂ ਦਰਵਾਜਿਆਂ ਚ ਸਿਰ ਮਾਰਦਾ, ਓਏ ਕੋਈ ਦਰਵਾਜ਼ਾ ਖੋਲ ਦੋ, ਮੈਨੂੰ ਨਸ਼ਾ ਦੇ ਦਿਓ ਮੈਂ ਮਰ ਜਾਗਾ, ਓਏ ਦਰਵਾਜ਼ਾ ਖੋਲੋ ਮੈਨੂੰ ਨਸ਼ਾ ਦੇ ਦਿਓ, ਤੜਫਦਾ। ਤਾਕੀ ਵਿੱਚੋਂ ਪਿਓ ਨੇ ਪੁੱਤ ਨੂੰ ਵੇਖਿਆ, ਭੁੱਬ ਨਿਕਲ ਗਈ। ਓਹੋ ਮੈਂ ਕੀ ਬਣਾਉਣਾ ਸੀ।

12 ਸਾਲ ਦੀ ਉਮਰ ਹੋ ਜਾਏ ਉਹਨੂੰ ਗੁਰੂ ਨਾਲ ਜੋੜ ਦਿਓ, ਜ਼ਿੰਮੇਵਾਰੀ ਗੁਰੂ ਦੀ ਹੈ। ਫਿਰ ਗੁਰੂ ਦੇ ਹੱਥ ਸਭ ਕੋਈ ਸਾਥ ਸੰਗਤ, ਇੱਕ ਵਾਰ ਗੁਰੂ ਨੂੰ ਬੱਚਿਆਂ ਦੀ ਬਾਂਹ ਪਕੜਾ ਦਿਓ, ਅੱਗੇ ਗੁਰੂ ਨੇ ਲਾਜ ਰੱਖਣੀ। ਦੇਖੋ ਇੱਕ ਇੱਕ ਹੈ ਬੱਚਾ ਸਾਰਿਆਂ ਦੇ, ਤੁਹਾਨੂੰ ਬੇਨਤੀ ਹੈ, ਸਭ ਤੋਂ ਕੋਸਟਲੀ ਪ੍ਰੋਪਰਟੀ, ਮਹਿੰਗੀ ਜਾਇਦਾਦ ਤੁਹਾਡੀ ਆਪਣੀ ਔਲਾਦ ਹੈ। ਜਿਹਦੀ ਔਲਾਦ ਗੁਰੂ ਦੀ ਸਿੱਖੀ ਨਾਲ ਜੁੜ ਗਈ ਉਹ ਸਭ ਤੋਂ ਅਮੀਰ ਹੈ, ਜਿਹਦੀ ਔਲਾਦ ਨਸ਼ਿਆਂ ਚ ਪੈ ਗਈ ਉਹਦੇ ਨਾਲ ਦਾ ਕੰਗਾਲ ਬੰਦਾ ਕੋਈ। ਅੱਜ ਆਪਣੇ ਬੱਚਿਆਂ ਦੇ ਆਪ ਜ਼ਿੰਮੇਵਾਰ ਬਣੋ, ਆਪਣੇ ਬੱਚਿਆਂ ਦਾ ਖਿਆਲ ਰੱਖੋ। ਕੱਲ ਨੂੰ ਖੰਡੇ ਵਾਟੇ ਦੀ ਪੌਲ, ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ, ਵੱਡਿਆਂ ਨੂੰ ਵੀ ਭਾਈ ਆਪ ਵੀ ਛਕ ਲਓ, ਬੱਚਿਆਂ ਨੂੰ ਵੀ ਅੰਮ੍ਰਿਤ ਛਕਾਓ, ਇਹ ਜਨਮ ਸਫਲ। ਗੁਰੂ ਕਲਗੀਧਰ ਪਾਤਸ਼ਾਹ ਦੇ ਖੰਡੇ ਵਾਟੇ ਦੀ ਪੌਲ ਛਕੋ, ਅਸੀਂ ਵੀ ਭਾਗਾਂ ਵਾਲੇ ਬਣ ਕੇ ਕਹਿ ਸਕੀਏ।

ਕੰਡੇ ਦੀ ਛਕ ਲਈ ਤੇ ਜ਼ਿੰਮੇਵਾਰੀ ਗੁਰੂ ਦੀ। ਅੱਜ ਤੋਂ 13-14 ਸਾਲ ਪਹਿਲਾਂ ਅਸੀਂ ਆਪਣੇ ਕਾਲਜ ਦੇ ਲਿਟਰੇਚਰ ਵਿੱਚ ਇਹ ਛਾਪੀ ਸਾਖੀ। 5 ਦਿਨ ਪਟਿਆਲੇ ਦੀਵਾਨ ਚੱਲੇ, ਸੰਗਤ ਆਉਂਦੀ ਰਹੀ, ਮਹਾਂਪੁਰਸ਼ ਕੀਰਤਨ ਕਥਾ ਸੁਣਾਉਂਦੇ ਰਹੇ। ਸਾਧ ਸੰਗਤ ਤੋਂ ਪਰਿਵਾਰ ਵਿੱਚ ਇੱਕ ਬੱਚੀ ਰੋਜ਼ ਸੁਣਨ ਆਉਂਦੀ ਹੈ, ਉਹਦਾ ਮਨ ਬਣ ਗਿਆ। ਉਹਨੇ ਵੀ ਘਰ ਜਾ ਕੇ ਆਪਣੇ ਮੰਮੀ ਡੈਡੀ ਨੂੰ ਕਿਹਾ, ਮੈਂ ਵੀ ਅੰਮ੍ਰਿਤ ਛਕਣਾ। ਉਹਦੀ ਮਾਂ ਕਹਿੰਦੀ, ਚੁੱਪ ਕਰਕੇ ਬਹਿ ਜਾ, ਮੰਮੀ ਕਿਉਂ ਨਹੀਂ ਛਕਣਾ? ਕਹਿੰਦੀ, ਪੁੱਤ ਇੱਕ ਤਾਂ ਤੂੰ ਪੜ੍ਹੀ ਲਿਖੀ ਬਹੁਤ ਹੈ, ਬੀਐਡ ਕੀਤੀ ਹੈ, ਮਾਸਟਰ ਡਿਗਰੀ ਕਰ ਲਈ, ਤੇ ਦੂਜਾ ਤੂੰ ਅੰਮ੍ਰਿਤ ਛਕ ਲਿਆ, ਅੰਮ੍ਰਿਤ ਧਾਰੀ ਵਰ ਘਰ ਕਿੱਥੋਂ ਲੱਭੂਗਾ? ਤੇਰੇ ਵਾਸਤੇ ਅੰਮ੍ਰਿਤ ਧਾਰੀ ਲੜਕਾ ਕਿੱਥੋਂ ਲੱਭਾਂਗੇ? ਅੰਮ੍ਰਿਤ ਧਾਰੀ ਲੜਕੇ ਨਹੀਂ ਮਿਲਦੇ, ਨਾ ਨਾ, ਵਿਆਹ ਤੋਂ ਬਾਅਦ ਵੇਖੀ ਆਪੇ ਛਕਿਓ ਜਾਂ ਨਾ ਛਕਿਓ, ਸਾਡੇ ਘਰ ਅੰਮ੍ਰਿਤ ਨਹੀਂ ਛਕਦੀ। ਮਾਂ ਨੇ ਰੋਕ ਦਿੱਤਾ। ਉਹ ਬੱਚੀ ਦਾ ਮਨ ਸੀ ਤੇ ਸਾਧ ਸੰਗਤ ਉਹਨੇ ਪਰਵਾਹ ਨਾ ਕੀਤੀ, ਪੜ੍ਹੀ ਲਿਖੀ ਸੀ। ਗੁਰਦੁਆਰਾ ਸਾਹਿਬ ਜਿੱਥੇ ਦੀਵਾਨ ਸਨ ਉਹ ਸਥਾਨ ਤੇ ਦੱਸਿਆ, ਇੱਥੇ ਅੰਮ੍ਰਿਤ ਸੰਚਾਰ ਹੋਣਾ, ਕਕਾਰ ਫ੍ਰੀ ਮਿਲਣਗੇ। ਉਹ ਬੱਚੀ ਆ ਗਈ, ਕਿਸੀ ਇਸ਼ਨਾਨ ਕਰਕੇ ਉਹਨੇ ਕਕਾਰ ਲਏ, ਖੰਡੇ ਵਾਟੇ ਦੀ ਪੌਲ ਛਕੀ, ਅੰਮ੍ਰਿਤ ਛਕਿਆ। ਅੰਮ੍ਰਿਤ ਛਕ ਕੇ ਸ਼ਾਮਾਂ ਨੂੰ ਘਰ ਗਈ, ਉੱਪਰ ਚ ਕਿਰਪਾਨ ਪਾਈਓ ਤੇ ਜਾ ਕੇ ਆਪਣੇ ਘਰਦਿਆਂ ਨੂੰ ਕਹਿੰਦੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਦੀ ਮਾਂ ਗੁੱਸੇ ਚ ਬੋਲੀ, ਕਹਿੰਦੀ, ਤੂੰ ਜਿਦੀ ਬੜੀ ਹੈ, ਦੇਖਿਆ ਛਕ ਲਿਆ ਨਾ ਅੰਮ੍ਰਿਤ, ਤੂੰ ਤੈਨੂੰ ਕਿਹਾ ਸੀ ਤੇਰੇ ਲਈ ਵਰ ਕਿੱਥੋਂ ਲੱਭਾਂਗੇ, ਤੇਰੇ ਲਈ ਅੰਮ੍ਰਿਤ ਧਾਰੀ ਘਰ ਕਿੱਥੋਂ ਲੱਭਾਂਗੇ। ਉਹ ਬੱਚੀ ਨੇ ਗੱਲ ਬੜੀ ਪਿਆਰੀ ਕਹੀ, ਕਹਿੰਦੀ, ਮਾਂ ਇਹਦੀ ਵੀ ਤੂੰ ਚਿੰਤਾ ਨਾ ਕਰ, ਅੱਜ ਜਦੋਂ 5 ਪਿਆਰਿਆਂ ਨੇ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਛਕਾਈ, ਉਦੋਂ 5 ਪਿਆਰਿਆਂ ਨੇ ਇਹ ਗੱਲ ਕਹੀ, ਅੱਜ ਤੋਂ ਬਾਅਦ ਤੁਹਾਡੀ ਜਾਤ ਕੁੱਲ ਗੋਤ ਵਰਨ ਖਤਮ, ਤੁਸੀਂ ਖਾਲਸੇ ਹੋਏ। ਅੱਜ ਤੋਂ ਬਾਅਦ ਤੁਹਾਡੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ, ਅੱਜ ਤੋਂ ਬਾਅਦ ਤੁਹਾਡੇ ਮਾਤਾ ਪਿਤਾ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਅੱਜ ਤੋਂ ਬਾਅਦ ਤੁਹਾਡੇ ਮਾਤਾ ਮਾਤਾ ਸਾਹਿਬ ਕੌਰ ਜੀ। ਕਹਿੰਦੇ, ਆਹ 5 ਪਿਆਰਿਆਂ ਨੇ ਗੱਲ ਕਹੀ ਤੇ ਕਹਿੰਦੀ, ਮਾਂ ਅੱਜ ਤੋਂ ਬਾਅਦ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਹੋ ਗਿਆ ਤੇ ਮੇਰੇ ਵਾਸਤੇ ਘਰ ਵਰ ਲੱਭਣ ਦੀ ਤੂੰ ਚਿੰਤਾ ਨਾ ਕਰ, ਧੀਆਂ ਦਾ ਵਰ ਘਰ ਲੱਭਣਾ ਪਿਓ ਦੀ ਜ਼ਿੰਮੇਵਾਰੀ ਹੁੰਦੀ ਹੈ, ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਹੋ ਗਿਆ, ਆਪੇ ਹੀ ਵਰ ਘਰ ਲੱਭ ਲਏਗਾ। ਇੰਨਾ ਵਿਸ਼ਵਾਸ। ਉਹ ਬੱਚੀ ਨੂੰ ਸਾਧ ਸੰਗਤ ਪ੍ਰਾਈਵੇਟ ਟੀਚਰ ਦੀ ਜੌਬ ਮਿਲੀ। 6 ਮਹੀਨਿਆਂ ਬਾਅਦ ਗੁਰੂ ਨੇ ਕਿਰਪਾ ਕੀਤੀ, ਸਰਕਾਰੀ ਜੌਬ ਲੱਗ ਗਈ। 3 ਮਹੀਨੇ ਅਜੇ ਗੁਜਰੇ, ਸਰਕਾਰੀ ਜੌਬ ਕਰਦਿਆਂ ਰਿਸ਼ਤੇਦਾਰੀ ਵਿੱਚੋਂ ਇੱਕ ਰਿਸ਼ਤਾ ਮਿਲ ਗਿਆ, ਅੰਮ੍ਰਿਤ ਧਾਰੀ ਲੜਕਾ, ਮੈਥ ਟੀਚਰ ਲੱਗਾ ਹੋਇਆ, ਨਿਤਨੇਮੀ ਸਾਧ ਸੰਗਤ। ਉਹ ਮੈਥ ਟੀਚਰ ਅੰਮ੍ਰਿਤ ਧਾਰੀ ਗੁਰਸਿੱਖ ਬੱਚੇ ਦਾ ਰਿਸ਼ਤਾ ਮਿਲ ਗਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪੇ ਹੀ ਵਰ ਘਰ ਲੱਭ ਦਿੱਤਾ। ਸਾਨੂੰ ਵਿਸ਼ਵਾਸ ਹੋਣਾ ਚਾਹੀਦਾ, ਗੁਰੂ ਤੇ ਭਰੋਸਾ ਹੋਣਾ ਚਾਹੀਦਾ, ਗੁਰੂ ਦੀ ਬਖਸ਼ਿਸ਼ ਕਿਰਪਾ ਫਿਰ ਵਰਤਦੀ ਹੈ। ਜਿਨ੍ਹਾਂ ਮਹਾਂਪੁਰਸ਼ਾਂ ਦੀ ਜਹਾਜ਼ ਚ ਬੈਠੇ ਹੋ, ਉਹਨਾਂ ਨੇ ਗੁਰੂ ਦੀ ਬਾਣੀ ਤੇ ਗੁਰੂ ਦੇ ਬਾਣੇ ਦਾ ਪ੍ਰਚਾਰ ਕੀਤਾ।

0: ਹੈ ਸਾਰੀ
1: ਆਪਾਂ ਵਰਸੀਆਂ ਮਨਾ ਰਹੇ ਹਾਂ ਤਾਂ ਸਫਲ ਹੈ ਜੇ ਆਪਾਂ ਪਰਿਵਾਰਾਂ ਸਮੇਤ ਗੁਰੂ ਦੇ ਜਹਾਜ਼ ਚ ਚੜੀਏ ਖੰਡੇ ਵਾਟੇ ਦੀ ਪੌਲ ਛਕੋ ਜਿਨ੍ਹਾਂ ਦੀ ਯਾਦ ਚ ਬੈਠੇ ਹੋ ਉਹਨਾਂ ਬਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਹਿ ਪ੍ਰਭ ਕੋ ਜਾਣੇ ਸਦ ਹੀ ਸੰਗਾ 24 ਘੰਟੇ ਆਪਣੇ ਨੇੜੇ ਜਾਣਦੇ ਹੋ ਰੱਬ ਨੂੰ ਤਾਂ ਉਹਨਾਂ ਦਾ ਅਸਰ ਸੰਸਾਰ ਤੇ ਹੁੰਦਾ ਗੌੜੀ ਗੁਆਰੀ ਮਹੱਲਾ ਪੰਜਵਾ ਪਾਤਸ਼ਾਹ ਬਚਨ ਕਹਿਣਗੇ ਫਿਰ ਰਹਿਣ ਦਿਨ ਸਹਿ ਕਰੰਗਾ ਪ੍ਰਭ ਕੋ ਜਾਣੇ ਸਦ ਹੀ ਸੰਗਾ ਉਹ ਕੈਸੇ ਨੇ ਉਹਨਾਂ ਦੀ ਵਡਿਆਈ ਵਿੱਚ ਪਾਤਸ਼ਾਹ ਨੇ ਬਚਨ ਕਹੇ ਕਹਿੰਦੇ ਦਿਸੈ ਸਭ ਮੈਂ ਸਭ ਤੇ ਰਹਤੇ ਪਾਰ ਬ੍ਰਹਮ ਕਾ ਉਹ ਧਿਆਨ ਧਰਤੇ ਉਹਨਾਂ ਦਾ ਜੀਵਨ ਏਦਾਂ ਦਾ ਹੋ ਜਾਂਦਾ ਸਾਰਿਆਂ ਚ ਘੁੰਮਦੇ ਨਜ਼ਰ ਆਉਣਗੇ ਪਰ ਸਾਰਿਆਂ ਤੋਂ ਅਲੱਗ ਹੋਣਗੇ ਉਹ ਨਿਰਲੇਪ ਰਹਿੰਦੇ ਨੇ ਅਲਿਪਤ ਰਹਿੰਦੇ ਨੇ ਦਿਸੈ ਸਭ ਮੈਂ ਸਭ ਤੇ ਰਹਤੇ ਪਾਰ ਬ੍ਰਹਮ ਕਾ ਉਹ ਧਿਆਨ ਧਰਤੇ ਹਰਖ ਸੋਗ ਦੋਹੂੰ ਤੇ ਮੁਕਦੇ ਕਹਿੰਦੇ ਹਰਖ ਤੋਂ ਸੋਗ ਤੋਂ ਦੋਵਾਂ ਤੋਂ ਮੁਕਦ ਜਦੋਂ ਫਿਰ ਕੋਈ ਐਸਾ ਜਨ ਮਿਲ ਜਾਏ ਉਹਨਾਂ ਬਾਰੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਹਿ ਅਰਦਾਸ ਕਰਿਆ ਕਰ ਕਿ ਕਰ ਕਿਰਪਾ ਪਾਰ ਬ੍ਰਹਮ ਮੋਹੇ ਕਿਰਪਾ ਕੀਜੈ ਪੜੋ ਪਾਰ ਬ੍ਰਹਮ ਮੋਹੇ ਕਿਰਪਾ ਕੀਜੈ ਧੂਰ ਸੰਤਨ ਕੀ ਨਾਨਕ ਦੀਜੈ ਇਹੋ ਜਿਹਾ ਗੁਰਸਿੱਖਾਂ ਦੀ ਚਰਨ ਧੂੜ ਬਖਸ਼ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕਰਨ ਮੈਂ ਕਈ ਵਾਰ ਕਥਾ ਦਰਬਾਰ ਸਾਹਿਬ ਤੋਂ ਕਹੀ ਤੇ ਗੁਰੂ ਅਰਜਨ ਦੇਵ ਮਹਾਰਾਜ ਇੱਦਾਂ ਹੱਥ ਜੋੜ ਲਿਆ ਕਰ ਅੱਜ ਜਿਹੜਾ ਰੌਲਾ ਹੁਣ ਪਿਆ ਹੋਇਆ ਨਾ ਪੰਥ ਚ ਨਹੀਂ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਸਿਵਾਏ ਕਿਸੇ ਨੂੰ ਮੱਥਾ ਨਹੀਂ ਟੇਕਦੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿਵਾਏ ਆ ਸੀਸ ਗੁਰੂ ਜਾਣ ਕੇ ਕਿਸੇ ਅੱਗੇ ਝੁਕਾਉਣਾ ਨਹੀਂ ਚਾਹੀਦਾ ਗੁਰੂ ਗ੍ਰੰਥ ਸਾਹਿਬ ਗੁਰੂ ਨੇ ਅਟਲ ਗੁਰੂ ਨੇ ਜੁਗੋ ਜੁਗ ਅਟਲ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੋਈ ਹੋ ਨਹੀਂ ਸਕਦਾ ਪਰ ਸਾਧ ਸੰਗਤ ਗੁਰਮਤ ਦਾ ਕੰਸੈਪਟ ਗੁਰਮਤ ਦਾ ਮਾਰਗ ਸੰਕਲਪ ਸਮਝਣ ਦੀ ਜ਼ਰੂਰਤ ਹੈ ਇੱਕ ਵੀ ਗੁਰਮਤ ਦਾ ਸਿਧਾਂਤ ਹੈ ਗੁਰੂ ਕਹੇਗਾ ਪਹਿਲਾਂ ਗੁਰਸਿੱਖਾਂ ਕੋਲ ਜਾ ਜਿੱਥੋਂ ਆਪਾਂ ਕਥਾ ਸ਼ੁਰੂ ਕੀਤੀ ਸੀ ਕਿਉਂ ਜਾਣਾ ਜੀ ਗੁਰਸਿੱਖਾਂ ਕੋਲ ਕਹਿੰਦੇ ਜਿਨ੍ਹਾਂ ਨੇ ਪਹਿਲਾਂ ਜਪਿਆ ਕਮਾਏ ਜਿਨ੍ਹਾਂ ਨੇ ਘਾਲਣਾ ਕੀਤੀ ਹੈ ਉਹ ਜਾ ਉਹਨਾਂ ਦੀ ਸੰਗਤ ਕਰ ਉਹਨਾਂ ਦੀ ਸੇਵਾ ਕਰ ਉਹਨਾਂ ਦੇ ਜੋੜੇ ਚ ਹੜ ਹੁਣ ਤੁਸੀਂ ਕਹੋਗੇ ਜੇ ਕਿਸੇ ਨੂੰ ਮੱਥਾ ਟੇਕਣਾ ਗਲਤ ਹੈ ਫਿਰ ਜੋੜਿਆਂ ਲਈ ਤਾਂ ਰੈਕ ਬਣਾਇਆ ਜਾ ਸਕਦਾ ਉਹਦੇ ਵਿੱਚ ਖੋਲ ਦੋ ਆਪੇ ਪਾ ਲਓ ਕੀ ਲੋੜ ਹੈ ਬਈ ਜੋੜੇ ਜਮ੍ਹਾਂ ਕਰਾਓ ਜੀ ਦਰਬਾਰ ਸਾਹਿਬ ਜਾਓ ਜੋੜੇ ਝਾੜਦੇ ਨੇ ਪਾਲਿਸ਼ ਕਰਦੇ ਨੇ ਲੰਗਰ ਹੀ ਛਕਾਉਣਾ ਹੈ ਡਿਸਪੋਜਲ ਲਿਆਓ 5-10 ਹਜ਼ਾਰ ਛਕਾ ਕੇ ਸੁੱਟ ਦਿਓ ਘਰ ਵਿੱਚ ਕਾਹਦੇ ਵਾਸਤੇ ਥਾਲ ਮਾਂਜਣੇ ਆ ਕਿਉਂ ਵਾਟੀਆਂ ਧੋਣੀਆਂ ਬਈ ਇਹ ਸਾਧ ਸੰਗਤ ਵਿਖਾਵਾ ਕੋਈ ਫਾਰਮੈਲਿਟੀ ਨਹੀਂ ਹੈ ਇਹ ਗੁਰਮਤ ਦਾ ਇੱਕ ਦਿੱਤਾ ਹੋਇਆ ਸਿਧਾਂਤ ਹੈ ਜਾਂ ਸਿੱਖਾ ਜੋੜਿਆਂ ਚ ਖਲੋ ਜਾ ਜੋੜੇ ਝਾੜ ਹੋ ਸਕਦਾ ਕਿਸੇ ਐਸੇ ਗੁਰਸਿੱਖ ਦੇ ਜੋੜੇ ਆ ਜਾਣ ਜਿਹੜਾ ਸਵੇਰੇ ਅੰਮ੍ਰਿਤ ਵੇਲੇ ਦਾ ਜਾਗਿਆ ਜਿਹਨੇ 5 ਬਾਣੀਆਂ ਨਿਤਨੇਮ ਸੁਖਮਣੀ ਸਹਿਵਾਸਾ ਦੀ ਵਾਰ ਪੜੀ ਹੋਈ ਹੈ ਕਿਤੇ ਉਹਦੇ ਜੋੜਿਆਂ ਨੂੰ ਹੱਥ ਲੱਗ ਜਾਏ ਤੇਰੇ ਕਰਮ ਬਦਲ ਜਾਣ ਤੇਰੀਆਂ ਰਖਾਵਾਂ ਬਦਲ ਜਾਣ ਉਹ ਜੋੜਿਆਂ ਨੂੰ ਹੱਥ ਲੱਗੇ ਹਸਤਰ ਖਾਵਾਂ ਬਦਲ ਜਾਂਦੀਆਂ ਨੇ ਇੱਕ ਸੱਜਣ ਰੋਜ਼ ਨਿਤ ਦਾ ਸ਼ਰਾਬੀ ਪਿੰਡ ਦੀਵਾਨ ਚੱਲਣ ਨਾਲ ਦੇ ਤੇ ਉਹਦੇ ਨਾਲ ਦੇ ਸਾਥੀ ਕਹਿੰਦੇ ਆ ਤੂੰ ਵੀ ਦੀਵਾਨ ਚੱਲਣ ਦਾ ਮੈਂ ਤੇ ਪੀਨਾ ਰੋਜ਼ ਹੀ ਪੀਤਾ ਹੁੰਦਾ ਤੇ ਸਾਧ ਸੰਗਤ ਇੱਕ ਦਿਨ ਉਹ ਲੈ ਆਏ ਉਹ ਕਹਿੰਦਾ ਵੀ ਗੱਲ ਸੁਣੋ ਮੈਂ ਦੀਵਾਨ ਚ ਨਹੀਂ ਜਾਣਾ ਮੈਂ ਪੀਤੀ ਹੈ ਸ਼ਰਾਬ ਤੇ ਉਹਦੇ ਨਾਲ ਦੇ ਮਿੱਤਰ ਕਹਿੰਦੇ ਅੱਜ ਭਾਵੇਂ ਸ਼ਰਾਬ ਪੀਤੀ ਹੈ ਤੈਨੂੰ ਲੈ ਜਾਣਾ ਉਹ ਕਹਿੰਦਾ ਮੈਂ ਦੀਵਾਨ ਚ ਜਾਣਾ ਹੀ ਨਹੀਂ ਕਹਿੰਦੇ ਤੈਨੂੰ ਅਸੀਂ ਦੀਵਾਨ ਵਿੱਚ ਲੈ ਕੇ ਨਹੀਂ ਜਾਣਾ ਪਰ ਨਾਲ ਲੈ ਕੇ ਜਾਣਾ ਸ਼ਰਾਬ ਪੀਤੀ ਭਾਈ ਨਛੱਤਰ ਸਿੰਘ ਉਹਦਾ ਨਾਮ ਹੈ ਤੇ ਸਾਧ ਸੰਗਤ ਉਹਦਾ ਦੋਸਤ ਗੁਰਮੀਤ ਸਿੰਘ ਲੈ ਗਿਆ ਕਹਿੰਦਾ ਦੀਵਾਨ ਚ ਨਹੀਂ ਲੈ ਕੇ ਜਾਣਾ ਪਰ ਤੈਨੂੰ ਨਾਲ ਲੈ ਕੇ ਜਾਣਾ ਅਸੀਂ ਜੋੜਿਆਂ ਦੀ ਸੇਵਾ ਲਈ ਤੂੰ ਜੋੜਿਆਂ ਚ ਬੈਠਾ ਨਹੀਂ ਉਹਨੂੰ ਜੋੜੇ ਘਰ ਚ ਬਿਠਾ ਦਿੱਤਾ ਦੀਵਾਨ ਰਾਤ 12 ਵਜੇ ਤੱਕ ਚੱਲੇ ਤੇ ਸਾਧ ਸੰਗਤ ਠੰਡ ਸੀ 11 ਵਜੇ ਉਹਦੀ ਸ਼ਰਾਬ ਉਤਰ ਕੇ ਜਿਹੜੇ ਪੀਤੀ ਹੋਈ ਸੀ ਉਹਦਾ ਧਿਆਨ ਹੁਣ ਕੀਰਤਨ ਕਥਾ ਵੱਲ ਚੱਲਣ ਲੱਗ ਪਿਆ ਸੰਗਤ 12:15 ਜਾਣ ਲੱਗ ਪਈ ਉਹਦੀ ਸੁਰਤ ਥੋੜੀ ਜਿਹੀ ਸਹੀ ਹੋ ਗਈ ਮਾੜੀ ਮੋਟੀ ਜਿਹੜੀ ਪੀਤੀ ਲੱਥ ਗਈ ਸਾਧ ਸੰਗਤ ਤੋਂ ਹੱਥ ਮੂੰਹ ਧੋ ਕੇ ਨਾ ਜੋੜੇ ਚੁੱਕ ਚੁੱਕ ਕੇ ਸੰਗਤ ਨੂੰ ਫੜਾਉਣ ਲੱਗ ਪਿਆ ਪਤਾ ਨੀ ਕਿਸੇ ਨਾਮ ਜਪਣ ਵਾਲੇ ਨਿਤਨੇਮੀ ਗੁਰਸਿੱਖ ਦੇ ਜੋੜੇ ਉਹਨੇ ਚੁੱਕੇ ਹੋਣਗੇ ਦੂਜਿਆਂ ਵੱਲ ਵੇਖ ਕੇ ਭਾਵਨਾ ਨਾਲ ਉਹਨੇ ਵੀ ਮਸਤਕ ਨੂੰ ਲਾਏ, ਜੋੜੇ ਝਾੜ ਝਾੜ ਦਿੰਦਾ। ਇੰਨੇ ਨੂੰ ਇੱਕ ਨਿੱਕਾ ਜਿਹਾ ਬੱਚਾ 7-8 ਸਾਲ ਦਾ ਦਮਾਲਾ ਬੰਨਿਆ ਹੋਇਆ, ਉਹ ਵੀ ਆਪਣੇ ਮਾਂ ਪਿਓ ਨਾਲ ਦੀਵਾਨ ਸੁਣਨ ਆਇਆ। ਜਦੋਂ ਉਹਨੇ ਵੀ ਜੋੜਾ ਮੰਗਿਆ ਟੋਕਨ ਦੇ ਕੇ, ਬੱਚਿਆਂ ਨੂੰ ਹੁੰਦਾ ਨਾ ਮਾਂ ਪਿਓ ਤੋਂ ਟੋਕਨ ਲੈ ਕੇ ਮੈਂ ਲੈਣਾ ਜੋੜਾ, ਭੱਜ ਕੇ ਉਹ ਬੱਚਾ ਮੋਹਰੇ ਹੋਇਆ, ਟੋਕਨ ਦਿੱਤਾ ਤੇ ਉਹ ਬੱਚੇ ਵੱਲ ਵੇਖ ਕੇ ਇੰਨਾ ਮਨ ਉਹਦਾ ਪਸੀਜਿਆ, ਉਹ ਮਨਾ ਲਾਣਤੀ ਓਏ ਆ ਨਿੱਕੇ ਨਿੱਕੇ ਬੱਚੇ ਵੇਖ, ਅੱਧੀ ਅੱਧੀ ਰਾਤ ਤੱਕ ਗੁਰੂ ਦੀ ਉਪਮਾ ਸੁਣਦੇ ਨੇ, ਤੂੰ ਮਾਨਸ ਦੇਹੀ ਚ ਕੀ ਬਣਿਆ ਹੋਇਆ। ਅੰਦਰੋਂ ਮਨ ਨੂੰ ਤਿਰਕਾਰ ਲਾਣ ਦੀਵਾਨ ਸਮਾਪਤ ਕਰਕੇ ਰਾਤ ਨੂੰ ਨਾ ਜੋੜਿਆਂ ਦੀ ਸਾਰੀ ਸੇਵਾ ਪੂਰੀ ਕਰਕੇ ਗਿਆ। ਅਗਲੇ ਦਿਨ ਗੁਰੂ ਨੇ ਉਹਨਾਂ 6 ਘੰਟਿਆਂ ਚ ਤਕਦੀਰ ਬਦਲਤੀ। ਅਗਲੀ ਸਵੇਰ ਉੱਥੇ ਹੀ ਅੰਮ੍ਰਿਤ ਸੰਚਾਰ ਸੀ, ਕੇਸੀ ਇਸ਼ਨਾਨ ਕਰਕੇ ਕਕਾਰ ਲੈ ਕੇ ਉਹਨੇ ਅੰਮ੍ਰਿਤ ਛਕ ਲਿਆ। ਅੱਜ ਉਹਦਾ ਪਰਿਵਾਰ ਇੰਗਲੈਂਡ ਚ ਰਹਿੰਦਾ, ਚੜ੍ਹਦੀ ਕਲਾ ਵਾਲਾ ਸਿੱਖ ਹੈ ਉਹ। ਏਦਾਂ ਤਕਦੀਰਾਂ ਬਦਲਦੀਆਂ ਦੀਵਾਨਾਂ ਚ। ਹੋਰ ਜੋੜੇ ਝਾੜ ਨੇ, ਲੰਗਰ ਦੇ ਬਰਤਨ ਮਾਂਜਣੇ, ਕੋਈ ਵਿਖਾਵਾ ਥੋੜੀ ਐਵੇਂ ਰੱਖੇ ਨੇ। ਗੁਰੂ ਅਰਜਨ ਦੇ ਮਹਾਰਾਜ ਤੋਂ ਪੁੱਛਣ ਸਿੱਖ, ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੂੰ ਵੇਖ ਕੇ ਹੱਥ ਜੋੜ ਦਿਓ, ਕਿਉਂ? ਪਾਤਸ਼ਾਹ ਕਹਿੰਦੇ ਬਾਬਾ ਬੁੱਢੇ ਦੇ ਸਰੀਰ ਨੂੰ ਹੱਥ ਨਹੀਂ, ਉਹ ਬਾਬੇ ਬੁੱਢੇ ਦੇ ਸਿਦਕ ਕਰਕੇ ਹੱਥ ਜੋੜਦੇ ਨੇ। ਬਾਬੇ ਬੁੱਢੇ ਦਾ ਸਿਦਕ ਬਹੁਤ ਵੱਡਾ, ਬਾਬੇ ਬੁੱਢੇ ਦੀ ਸਿੱਖੀ ਨੂੰ ਹੱਥ ਜੋੜਦੇ ਨੇ। ਸਿੱਖ ਕਹਿੰਦੇ ਮਹਾਰਾਜ ਕੱਲੇ ਹੱਥ ਹੀ ਜੋੜਦੇ ਹੋ ਕਿ ਜਦੋਂ ਬਾਬਾ ਬੁੱਢਾ ਸਾਹਿਬ ਤੁਸੀਂ ਵੇਖਦੇ ਹੋ ਕੁਝ ਮਨ ਚ ਵੀ ਮੰਗਦੇ ਹੋ? ਕਹਿੰਦੇ ਹਾਂ ਮਨ ਚ ਵੀ ਮੰਗੀਦਾ। ਕਹਿੰਦੇ ਮਹਾਰਾਜ ਕੀ ਮੰਗਦੇ ਹੋ? ਸ੍ਰੀ ਗੁਰੂ ਅਰਜਨ ਦੇ ਮਹਾਰਾਜ ਬੋਲੇ, ਕਹਿੰਦੇ ਜਦੋਂ ਕੋਈ ਬਾਬੇ ਬੁੱਢੇ ਵਰਗਾ ਸਿਦਕੀ ਸਿੱਖੀ ਕਮਾਉਣ ਵਾਲਾ ਸਿੱਖ ਮਿਲੇ, ਫਿਰ ਗੁਰੂ ਵੀ ਹੱਥ ਜੋੜ ਕੇ ਕਹਿੰਦੇ

ਗੁਰੂ ਵੀ ਮੰਗਦਾ ਫਿਰ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ। ਅਰਦਾਸ ਕਰਿਓ ਪਾਤਸ਼ਾਹ ਕਿਸੇ ਬਖਸ਼ੇ ਹੋਏ ਗੁਰਸਿੱਖ ਦੀ ਚਰਨ ਧੂੜ ਦੇ ਦਿਓ, ਸਾਡੀਆਂ ਤਕਦੀਰਾਂ ਬਦਲ ਜਾਣ, ਸਾਡੇ ਕਰਮ ਬਦਲ ਜਾਣ। ਇਹ ਅਰਦਾਸ ਕਰਿਓ, ਜ਼ਰੂਰ ਮਿਲਦੀ ਹੈ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ। ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀ, ਧਨਾਸੜੀ

पत्त पावन भक्त वशल करना निदान जुग जुग टल चर शत्र तख्त दे मालक गुरता गद्दी ते विराजमान गरीब निवाज धन धन सतगुरु श्री गुरु ग्रंथ साहिब जी दी पावन पवित्र हजूरी अंदर विराजमान गुरु रूप प्यारी साध संगत जीओ वडभागी हो जो आप जी धन सोडी सुल्तान पिता श्री गुरु रामदास महाराज जी दे महान बख्शिशमई अस्थान सचखंड श्री हरिमंदर साहिब जी ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਸਥਾਨ ਵਿਖੇ ਹਾਜ਼ਰੀਆਂ ਭਰ ਰਹੇ ਹੋ। ਅੱਜ ਦੇ ਪਾਵਨ ਹੁਕਮਨਾਮੇ ਦੀ ਵਿਚਾਰ ਤੋਂ ਪਹਿਲਾਂ ਅੱਜ ਧੰਨ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਬੰਦੀ ਛੋੜ ਦਾਤਾ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਿੱਠਾ ਤਿੰਨਾ ਲਏ ਛਡਾਏ। ਹਰ ਸਤਿਗੁਰ ਮੇਲੋ ਦਇਆ ਕਰ ਜਨ ਨਾਨਕ ਧੋਵੈ ਪਾਏ। ਪਿਤਾ ਸਤਿਗੁਰੂ ਧੰਨ ਧੰਨ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਤਾ ਜੀ ਸਤਿਕਾਰਯੋਗ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਗੁਰੂ ਕੀ ਵਡਾਲੀ ਸਾਹਿਬ 1595 ਈਸਵੀ ਨੂੰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅਵਤਾਰ ਧਾਰਿਆ। ਦਸਤਗੀਰ ਹੋਏ ਪੰਜ ਪੀਰ ਹਰਗੁਰ ਹਰਗੋਬਿੰਦ ਅਤੋਲਾ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹ ਪਾਤਸ਼ਾਹ ਅਡੋਲਾ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵਡ ਯੋਧਾ ਬਹੁ ਪਰ ਉਪਕਾਰੀ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਵਕਤ ਕਾਬਲ ਕੰਧਾਰ ਵੱਲੋਂ ਬੇਅੰਤ ਸੰਗਤਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਈਆਂ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰੱਖੀਆਂ ਆਪਣੀਆਂ ਮਨੋਕਾਮਨਾਵਾਂ ਦੁੱਧ ਦੀਆਂ ਪੁੱਤ ਦੀਆਂ ਧਨ ਦੀਆਂ ਪ੍ਰਭਤਾ ਦੀਆਂ ਸੰਗਤਾਂ ਨੇ ਪ੍ਰਾਪਤ ਕੀਤੀਆਂ। ਉੱਥੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਸੰਗਤਾਂ ਵੱਲੋਂ ਸ੍ਰੀ ਮਾਤਾ ਗੰਗਾ ਜੀ ਵਾਸਤੇ ਵੀ ਵਸਤਰ ਆਦਿਕ ਜਿਹੜੇ ਸਨ ਉਹ ਭੇਟਾ ਕੀਤੇ ਗਏ।
ਜਿਸ ਵਕਤ ਮਾਤਾ ਜੀ ਨੇ ਉਹ ਵਸਤਰ ਧੁੱਪ ਲਗਵਾਉਣ ਵਾਸਤੇ ਕੋਠੇ ਦੇ ਉੱਪਰ ਸੁੱਕਣੇ ਪਾਏ, ਨਜ਼ਦੀਕ ਹੀ ਪਿਰਥੀ ਚੰਦ ਦਾ ਘਰ ਸੀ, ਗੁਰੂ ਕੇ ਮਹਿਲਾਂ ਦੇ ਨਜ਼ਦੀਕ। ਉਹਦੀ ਘਰਵਾਲੀ ਨੇ ਜਦ ਉਹ ਵਸਤਰ ਦੇਖੇ, ਉਹਨੂੰ ਦੇਖ ਕੇ ਬਹੁਤ ਦੁੱਖ ਹੋਇਆ। ਉਹਨੇ ਸਾਰੀ ਗੱਲ ਪਿਰਥੀ ਚੰਦ ਨੂੰ ਦੱਸੀ। ਪਿਰਥੀ ਚੰਦ ਆਖਣ ਲੱਗਾ ਕਿ ਇਹਨਾਂ ਦੇ ਘਰ ਦੇ ਵਿੱਚ ਕਿਹੜੀ ਕੋਈ ਸੰਤਾਨ ਹੈ, ਕਿਹੜਾ ਪੁੱਤਰ ਹੈ, ਸਾਰਾ ਕੁਝ ਆਪਣੇ ਘਰ ਹੀ ਆਉਣਾ ਹੈ। ਇਹ ਗੱਲ ਜੋ ਸੀ ਪਿਰਥੀ ਚੰਦ ਦੇ ਘਰ ਦੇ ਵਿੱਚ ਸੇਵਾਦਾਰਨੀ ਜੋ ਦਾਸੀ ਸੀ ਉਹਨੇ ਗੁਰੂ ਘਰ ਦੀ ਦਾਸੀ ਨੂੰ ਆ ਕੇ ਦੱਸਣਾ ਕੀਤੀ। ਗੁਰੂ ਘਰ ਦੀ ਦਾਸੀ ਨੇ ਉਹ ਗੱਲ ਮਾਤਾ ਗੰਗਾ ਜੀ ਨੂੰ ਦੱਸੀ, ਕਿਉਂਕਿ ਜਿਸ ਤਰ੍ਹਾਂ ਦੀ ਕੋਈ ਸੰਗਤ ਕਰੇ ਉਸ ਤਰ੍ਹਾਂ ਦਾ ਉਹਨੂੰ ਰੰਗ ਚੜ ਜਾਂਦਾ ਹੈ। ਟੂਕ ਮਾਤਰ ਜਿਵੇਂ ਮਹਾਂਪੁਰਖਾਂ ਨੇ ਜ਼ਿਕਰ ਕੀਤਾ ਹੈ ਕਿ ਦੋ ਤੋਤੇ ਸਨ, ਇੱਕ ਨੂੰ ਚੋਰ ਲੈ ਗਏ, ਇੱਕ ਨੂੰ ਸਾਧ ਲੈ ਗਏ। ਜਿਹਨੂੰ ਸਾਧ ਲੈ ਗਏ ਉਹ ਤੋਤਾ ਰੋਜ਼ ਰਾਮ ਰਾਮ ਰਾਮ ਰਾਮ ਜਪਦਾ ਹੈ, ਪਰ ਜਿਹਨੂੰ ਚੋਰ ਲੈ ਗਏ ਉਹ ਸਵੇਰ ਚੜ੍ਹਦਿਆਂ ਸਾਰ ਹੀ ਗਾਲਾਂ ਕੱਢਣ ਲੱਗ ਪੈਂਦਾ ਹੈ। ਇਹ ਸੰਗਤ ਦੀ ਰੰਗਤ ਹੁੰਦੀ ਹੈ। ਪਿਰਥੀ ਚੰਦ ਦੀ ਦਾਸੀ ਨੇ ਆਪਣੀ ਬੋਲੀ ਬੋਲੀ, ਜਿਹੜੀ ਗੁਰੂ ਘਰ ਦੇ ਵਿੱਚ ਸੇਵਾ ਕਰਨ ਵਾਲੀ ਸੇਵਾਦਾਰਨੀ ਸੀ, ਉਹਨੇ ਆਖਿਆ ਕਿ ਗੁਰੂ ਘਰ ਦੇ ਵਿੱਚ ਜ਼ਰੂਰ ਸੰਤਾਨ ਹੋਵੇਗੀ, ਇਹਨਾਂ ਦੀ ਐਸੀ ਜਿਹੜੀ ਸੋਚ ਰੱਖਦੇ ਹਨ ਇਹਨਾਂ ਦਾ ਬੁਰਾ ਹਾਲ ਹੋਵੇਗਾ। ਮਾਤਾ ਜੀ ਨੇ ਜਦ ਬੇਨਤੀ ਕੀਤੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਖਣ ਲੱਗੇ ਕਿ ਬੀੜ ਸਾਹਿਬ ਜਾਓ, ਇੰਦਰੇ ਜਿੱਤ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹਨ, ਉਹਨਾਂ ਦੇ ਕੋਲੋਂ ਵਰ ਦੀ ਪ੍ਰਾਪਤੀ ਕਰੋ। ਜਿਵੇਂ ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ, ਪਰਤਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ,

ਵਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ। ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹਨ, ਵੱਡੀਆਂ ਵੱਡੀਆਂ ਗੱਲਾਂ ਦੀਵਾਨੀ ਦਾ ਬੰਦਾ ਵੀ ਕਰ ਸਕਦਾ ਹੈ, ਪਰ ਸੰਤ ਹੋਣਾ ਕੋਈ ਬੱਚਿਆਂ ਦੀ ਖੇਡ ਨਹੀਂ। ਕੋਈ ਕਰੋੜਾਂ ਦੇ ਵਿੱਚ ਇੱਕ ਅੱਧ ਹੁੰਦਾ ਹੈ ਜਿਹਦੀ ਇਸ ਤਰ੍ਹਾਂ ਦੀ ਅਵਸਥਾ ਬਣਦੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਸਿਫਤ ਕੀਤੀ ਹੈ, ਸੂਰਜ ਪ੍ਰਕਾਸ਼ ਦੇ ਵਿੱਚ ਬਚਨ ਆਉਂਦੇ ਹਨ ਕਿ ਬਾਬਾ ਬੁੱਢਾ ਸਾਹਿਬ ਜੀ ਭਰਿਆਂ ਨੂੰ ਖਾਲੀ ਕਰ ਸਕਦੇ ਹਨ, ਖਾਲੀਆਂ ਨੂੰ ਭਰ ਸਕਦੇ ਹਨ। ਸੁੱਕੇ ਥਾਵਾਂ ਦੇ ਵਿੱਚ ਜਲ ਭਰ ਸਕਦੇ ਹਨ, ਜਿੱਥੇ ਜਲ ਹੈ ਉੱਥੇ ਸੁੱਕਾ ਥਾਂ ਕਰ ਸਕਦੇ ਹਨ, ਜਿਉਂਦਿਆਂ ਨੂੰ ਮਾਰ ਸਕਦੇ ਹਨ, ਮਰਿਆਂ ਨੂੰ ਜ਼ਿੰਦਾ ਕਰ ਸਕਦੇ ਹਨ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਵਿੱਚ ਇੰਨੀ ਤਾਕਤ ਹੈ, ਇੰਨੀਆਂ ਸ਼ਕਤੀਆਂ ਦੇ ਮਾਲਕ ਹਨ। ਜਦ ਮਾਤਾ ਜੀ ਪਹਿਲੀ ਵਾਰ ਗਏ ਰਥ ਦੇ ਉੱਪਰ ਸਵਾਰ ਹੋ ਕੇ, ਜੋ ਕਸ਼ਮੀਰ ਦੀਆਂ ਸੰਗਤਾਂ ਨੇ ਭੇਟਾ ਕੀਤਾ ਸੀ, ਬੈਂਤ ਦਾ ਬਣਿਆ ਹੋਇਆ, ਅੱਜ ਉਹ ਰਥ ਸਾਧ ਸੰਗਤ ਜੀ ਭਾਈ ਰੂਪੇ ਹੈ ਜਿਸ ਰਥ ਦੇ ਉੱਪਰ ਮਾਤਾ ਜੀ ਗਏ ਸਨ। ਕਿਉਂਕਿ ਸੀਨਾ ਮਸੀਨਾ ਗੁਰੂ ਘਰ ਦੇ ਵਿੱਚ ਰਿਹਾ, ਇੱਥੇ ਰਸ ਦੇ ਉੱਪਰ ਹੀ ਸਵਾਰ ਹੋ ਕੇ ਬਾਬਾ ਰਾਮ ਰਾਏ ਜੀ ਦਿੱਲੀ ਵਿਖੇ ਗਏ ਸਨ, ਜਦ ਬਹੁਤ ਸਾਰੀਆਂ ਕਰਾਮਾਤਾਂ ਵਿਖਾਈਆਂ। ਜਦ ਇਹ ਰਥ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਪਹੁੰਚਿਆ ਤਾਂ ਸਤਿਗੁਰਾਂ ਨੇ ਬਚਨ ਕੀਤਾ ਕਿ ਜਿਸ ਤਰ੍ਹਾਂ ਉਹ ਰਥ ਨੂੰ ਬਾਬਾ ਰਾਮ ਰਾਏ ਜੀ ਬਿਨਾਂ ਘੋੜਿਆਂ ਦੇ ਜੋੜਿਆਂ ਹੀ ਦਿੱਲੀ ਲੈ ਗਏ ਸਨ, ਜਿਹੜਾ ਇਸ ਤਰ੍ਹਾਂ ਲਿਜਾ ਸਕਦਾ ਹੈ ਤਾਂ ਲੈ ਜਾਵੇ। ਉਹ ਫਿਰ ਸਾਧ ਸੰਗਤ ਜੀ ਭਾਈ ਰੂਪਾ ਜੀ ਦੇ ਪਰਿਵਾਰ ਵਿੱਚੋਂ ਸਨ, ਗੁਰਮੁਖ ਪਿਆਰੇ ਸ਼ਕਤੀਆਂ ਦੇ ਮਾਲਕ ਸਨ, ਉਹ ਰਥ ਫਿਰ ਭਾਈ ਰੂਪੇ ਲੈ ਗਏ। ਅੱਜ ਵੀ ਭਾਈ ਰੂਪੇ ਹੈ ਉਹ ਰਥ। ਦੂਰੋਂ ਹੀ ਬਾਬਾ ਬੁੱਢਾ ਸਾਹਿਬ ਜੀ ਨੇ ਜਦ ਦੇਖਿਆ ਧੂਲ ਉੱਡ ਰਹੀ ਸੀ, ਸੁਭਾਵਕ ਮੁਖ ਦੇ ਵਿੱਚੋਂ ਬਚਨ ਨਿਕਲਿਆ ਕਿ ਗੁਰੂ ਕਿਆਂ ਨੂੰ ਕਿੱਧਰ ਭਾਜੜਾਂ ਪੈ ਗਈਆਂ ਹਨ। ਜਿਸ ਵਕਤ ਦਾਸੀ ਨੇ ਬੇਨਤੀ ਕੀਤੀ ਕਿ ਮਾਤਾ ਜੀ ਆਏ ਹਨ ਪੁੱਤਰ ਦੀ ਜਾਚਨਾ ਕਰਨ ਵਾਸਤੇ, ਬਾਬਾ ਬੁੱਢਾ ਸਾਹਿਬ ਜੀ ਆਖਣ ਲੱਗੇ ਕਿ ਮੇਰੇ ਕੋਲ ਕਿੱਥੇ ਇੰਨੀ ਸ਼ਕਤੀ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤਾਂ ਆਪ ਸ਼ਕਤੀਆਂ ਦੇ ਮਾਲਕ ਹਨ। ਕਹਿਣ ਦਾ ਭਾਵ ਕਿ ਟਾਲਾ ਕਰ ਗਏ। ਜਦ ਕੋਈ ਨਾ ਕਿਰਪਾ ਕਰਨੀ ਹੋਵੇ ਨਾ, ਫਿਰ ਮਹਾਂਪੁਰਖ ਟਾਲਾ ਕਰ ਜਾਂਦੇ ਹਨ। ਮਾਤਾ ਜੀ ਨਿਰਾਸ਼ ਹੋ ਕੇ ਵਾਪਸ ਆ ਗਏ, ਆ ਕੇ ਸਾਰੀ ਗੱਲ ਦੱਸੀ, ਨਾਲੇ ਪੁੱਛਿਆ ਸਤਿਗੁਰਾਂ ਨੇ ਵੀ ਕਿਸ ਤਰ੍ਹਾਂ ਗਏ ਸੀ। ਮਾਤਾ ਜੀ ਨੇ ਸਾਰਾ ਦੱਸਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਮਝਾਇਆ ਵੀ ਸਤ ਪੁਰਸ਼ਾਂ ਦੇ ਕੋਲ ਜਾਈਏ ਤਾਂ ਨਿਮਰਤਾ ਦੇ ਨਾਲ ਜਾਈਦਾ ਹੈ, ਤਰੀਕੇ ਦੇ ਨਾਲ ਜਾਈਦਾ ਹੈ, ਜੁਗਤੀ ਦੇ ਨਾਲ ਜਾਈਦਾ ਹੈ। ਫਿਰ ਜਿਵੇਂ ਮਹਾਰਾਜ ਜੀ ਨੇ ਹੁਕਮ ਕੀਤਾ ਸੀ, ਅੰਮ੍ਰਿਤ ਵੇਲੇ ਉੱਠ ਕੇ ਆਪ ਚੱਕੀ ਦੇ ਨਾਲ ਆਟਾ ਪੀਸਿਆ ਹੈ, ਅੱਧਾ ਕਣਕ ਦਾ ਔਰ ਅੱਧਾ ਛੋਲਿਆਂ ਦਾ ਜੋ ਆਟਾ ਵੇਸਣ ਹੈ ਮਿਲਾ ਕੇ ਮਿੱਸੇ ਪ੍ਰਸ਼ਾਦੇ ਤਿਆਰ ਕੀਤੇ। ਹੁਕਮ ਦੇ ਅਨੁਸਾਰ ਸਾਬਤ ਗੰਢੇ ਨਾਲ ਲਏ ਔਰ ਦਹੀਂ ਦੀ ਸੰਘਣੀ ਲੱਸੀ ਬਣਾਉਣਾ ਕੀਤੀ। ਸਾਰਾ ਕੁਝ ਲੈ ਕੇ ਨੰਗੇ ਪੈਰੀ ਮਾਤਾ ਗੰਗਾ ਜੀ ਗੁਰੂ ਕੇ ਮਹਿਲ ਤੋਂ ਬੀੜ ਸਾਹਿਬ ਵਿਖੇ ਚਾਲਾ ਪਾਇਆ, ਨਾਲ ਦੋ ਕੁ ਸੇਵਾਦਾਰਨੀਆਂ ਸਨ, ਪਿੱਛੋਂ ਥੋੜੇ ਜਿਹੇ ਗੁਰਸਿੱਖ ਨਾਲ ਹੋਰ ਪਿੱਛੇ ਹੋ ਕੇ ਚੱਲਦੇ ਸਨ।
ਜਿਸ ਵਕਤ ਬਾਬਾ ਬੁੱਢਾ ਸਾਹਿਬ ਜੀ ਨੇ ਦੂਰੋਂ ਦੇਖਿਆ ਉੱਠ ਕੇ ਖੜੇ ਹੋ ਗਏ। ਇਤਿਹਾਸ ਦੇ ਵਿੱਚ ਲਿਖਿਆ ਹੈ ਕਿ ਬਾਬਾ ਜੀ ਨੇ ਉਸ ਵਕਤ ਰਾਤ ਦਾ ਹੀ ਭੋਜਨ ਨਹੀਂ ਛਕਿਆ ਸੀ, ਕਿਉਂਕਿ ਗੁਰੂ ਅਤੇ ਸਿੱਖ ਦੀ ਅੰਦਰੋਂ ਤਾਰ ਇੱਕੋ ਹੀ ਹੋਇਆ ਕਰਦੀ ਹੈ, ਬਾਹਰੋਂ ਹੀ ਦੋ ਦਿਖਾਈ ਦਿੰਦੇ ਹਨ। ਦੋਏ ਦੋਏ ਅੱਖੀ ਆਖੀ ਅਨੇਕ ਦਰਸ਼ਨ ਦਿਸੈ, ਦੋਏ ਦੋਏ ਕੰਨ ਵਖਾਣੀ ਅਨੇਕ ਸ਼ਬਦ ਸਲਿਸੈ, ਦੋਏ ਦੋਏ ਨਦੀ ਕਿਨਾਰਿਆਂ ਪਾਰਾਵਾਰ ਨਾ ਦਿਸੈ, ਗੁਰ ਚੇਲਾ ਚੇਲਾ ਗੁਰੂ ਸਮਝਾਏ ਕਿਸੈ। ਬੇਨਤੀ ਕੀਤੀ ਵੀ ਪੁੱਤਰਾਂ ਦਾ ਫਿਕਰ ਮਾਵਾਂ ਨੂੰ ਨਹੀਂ ਹੋਵੇਗਾ ਤਾਂ ਹੋਰ ਕਿਸ ਨੂੰ ਹੋਵੇਗਾ। ਗੁਰਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ, ਮਾਤਾ ਪ੍ਰੀਤ ਕਰੇ ਪੁੱਤ ਖਾਏ, ਕਿਉਂਕਿ ਇੱਥੇ ਉਮਰਾਂ ਦੀ ਗੱਲ ਨਹੀਂ ਹੈ। ਬਾਬਾ ਬੁੱਢਾ ਸਾਹਿਬ ਜੀ 100 ਦੇ ਕਰੀਬ ਹਨ ਉਮਰ, ਮਾਤਾ ਜੀ ਜਵਾਨੀ ਦੀ ਉਮਰ ਹੈ, ਪਰ ਰੁਤਬੇ ਦੀ ਗੱਲ ਹੈ। ਆਖਿਆ ਏਡਾ ਵੱਡਾ ਤੁਹਾਡਾ ਰੁਤਬਾ ਪਰ ਤੁਸੀਂ ਮਾਣ ਨਹੀਂ ਕੀਤਾ, ਨਿਮਰਤਾ ਦੇ ਨਾਲ ਆਏ ਹੋ, ਤੁਹਾਡੀ ਇੱਛਾ ਕਿਉਂ ਨਹੀਂ ਪੂਰੀ ਹੋਵੇਗੀ। ਬਾਬਾ ਜੀ ਨੇ ਪ੍ਰਸ਼ਾਦਾ ਛਕ ਕੇ ਗੰਢਾ ਭੰਨਿਆ। ਉਸ ਵਕਤ ਆਕਾਸ਼ ਦੇ ਵਿੱਚ ਬਹੁਤ ਭਾਰੀ ਹਨੇਰੀ ਚੱਲੀ, ਬੜੇ ਤੇਜ ਬੱਦਲ ਗਰਜਣ ਲੱਗ ਪਏ, ਬਿਜਲੀ ਚਮਕਣ ਲੱਗ ਪਈ। ਇਹ ਸੰਕੇਤ ਦੇਖ ਕੇ ਬਾਬਾ ਬੁੱਢਾ ਸਾਹਿਬ ਜੀ ਮੁਸਕਰਾ ਪਏ, ਵਰ ਦਿੱਤਾ, ਵਚਨ ਕੀਤਾ, ਤੁਮਰੇ ਗ੍ਰਹਿ ਪ੍ਰਗਟੇ ਗੋ ਯੋਧਾ, ਜਿਨ ਕੋ ਬਲ ਗੁਣ ਕਿਨੂ ਨਾ ਸੋਧਾ। ਮਾਤਾ ਜੀ, ਤੁਹਾਡੇ ਘਰ ਦੇ ਵਿੱਚ ਮਹਾਂਬਲੀ ਸੂਰਮਾ ਪੈਦਾ ਹੋਵੇਗਾ। ਇਹ ਵਰ ਲੈ ਕੇ ਮਾਤਾ ਜੀ ਵਾਪਸ ਗੁਰੂ ਕੇ ਮਹਿਲ ਵਿਖੇ ਆਏ ਹਨ। ਦੋਵੇਂ ਬਚਨ ਬਾਬਾ ਜੀ ਦੇ ਪੂਰੇ ਹੋਏ, ਕਿਉਂਕਿ ਐਸਾ ਸਮਾਂ ਵੀ ਬਣਿਆ ਜਦ ਮਹਾਰਾਜ ਜੀ ਪਰਿਵਾਰ ਦੇ ਸਮੇਤ ਗੁਰੂ ਕੀ ਵਡਾਲੀ ਵਿਖੇ ਚਲੇ ਗਏ। ਪਰ ਉਹ ਸਮਾਂ ਵੀ ਫਿਰ ਸਾਧ ਸੰਗਤ ਜੀ ਭਾਗਾਂ ਵਾਲਾ ਆਇਆ, ਜਿਸ ਵਕਤ ਗੁਰੂ ਕੀ ਵਡਾਲੀ ਵਿਖੇ 1595 ਈਸਵੀ ਨੂੰ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤਾ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਗੁਰੂ ਪਿਆਰੀ ਸਾਧ ਸੰਗਤ ਜੀ, ਇਤਿਹਾਸ ਦਾ ਆਪਾਂ ਨੂੰ ਪਤਾ ਹੀ ਹੁੰਦਾ ਹੈ, ਪਰ ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਇਤਿਹਾਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਜਦ ਕਿਸੇ ਵਸਤੂ ਦੀ ਜ਼ਰੂਰਤ ਹੋਵੇ ਉਦੋਂ ਹੀ ਮਾਲਕ ਦੇ ਅੱਗੇ ਅਰਦਾਸ ਕਰਨੀ, ਜਦ ਵਸਤੂ ਦੀ ਪ੍ਰਾਪਤੀ ਹੋ ਜਾਵੇ ਉਦੋਂ ਫਿਰ ਸ਼ੁਕਰਾਨੇ ਦੀ ਅਰਦਾਸ ਕਰਨੀ ਚਾਹੀਦੀ ਹੈ। ਮਹਾਰਾਜ ਜੀ ਪਹਿਲਾਂ ਵੀ ਅਰਦਾਸਾਂ ਕਰਦੇ ਹਨ, ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ, ਜਨ ਕੋ ਪ੍ਰਭ ਸੰਗੇ ਅਸਨੇਹ, ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰਾ ਸਭ ਕੇਹ, ਮਾਣ ਮੰਗੋ ਤਾਣ ਮੰਗੋ, ਧਨ ਲਖਮੀ ਸੁਤ ਦੇਹ। ਮਹਾਰਾਜ, ਮਾਣ ਸਨਮਾਨ ਵੀ ਚਾਹੀਦਾ ਹੈ, ਧਨ ਵੀ ਚਾਹੀਦਾ ਹੈ, ਸੰਤਾਨ ਵੀ ਚਾਹੀਦੀ ਹੈ, ਪੁੱਤਰ ਧੀਆਂ ਵੀ ਚਾਹੀਦੇ ਹਨ, ਸਾਰਾ ਕੁਝ ਹੀ ਮੰਗਿਆ ਹੈ। ਪਰ ਜਿਸ ਵਕਤ ਪ੍ਰਾਪਤੀ ਹੋ ਜਾਂਦੀ ਹੈ ਸਾਧ ਸੰਗਤ ਜੀ, ਉਸ ਵਕਤ ਫਿਰ ਸ਼ੁਕਰਾਨਾ ਕਰਨਾ ਨਹੀਂ ਭੁੱਲਦੇ ਹਨ। ਇਹ ਸਾਨੂੰ ਸਿਖਾਇਆ ਹੈ, ਕਿਉਂਕਿ ਆਮ ਤੌਰ ਤੇ ਆਪਾਂ ਦੇਖਦੇ ਹਾਂ ਸਮਾਜ ਦੇ ਵਿੱਚ ਜਦੋਂ ਕਦੋਂ ਵਸਤੂ ਕੋਈ ਲੈਣੀ ਹੁੰਦੀ ਹੈ ਉਦੋਂ ਹੋਰ ਮੂੰਹ ਹੁੰਦਾ ਹੈ, ਜਦੋਂ ਮਿਲ ਜਾਂਦੀ ਹੈ ਫਿਰ ਹੋਰ ਹੀ ਤੌਰ ਤਰੀਕੇ ਹੋ ਜਾਂਦੇ ਹਨ, ਫਿਰ ਬਦਲ ਜਾਂਦਾ ਹੈ। ਸਤਿਗੁਰ ਜੀ ਨੇ ਸ਼ੁਕਰਾਨੇ ਦਾ ਸ਼ਬਦ ਉਚਾਰਨ ਕੀਤਾ, ਸਤਿਗੁਰ ਸੱਚ ਹੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਦਰੇ ਮਹਿ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਬਿੰਦ ਕਾ,
प्रगटिया सब मैं लिखिया तुरका दसी मासी हुकम बालक जन्म लिया मिटिया सोग महा आनंद थिया गुरबाणी सखी आनंद गावै साचे साहिब कै मन पावै। ऐ गल है शुकराना किवें करना है गुरबाणी गा गा के सिमरन कर करके इस तरह शुकराना करना है। वधी वेल बहु पीढ़ी चाली धर्म कला हर बंद बहाली मन चिंदिया सतगुरु देवाया भय अचिंती क्लिव लाया जो बालक पिता उपर करे बहुमान बुलाया बोले गुर कै भाण गुजी शनी नाही बात गुर नानक तुठा कीनी दात। महाराज जी ने शुकराना कीता है जद पृथ्वी चंद नू पता चलिया उदियां सारियां उम्मीदां ते पानी फिर गया क्योंकि संसार दे लोग किसी दे दुख दे विचों अपना सुख पालदे हन जिहड़ा कि बिल्कुल ही नामुमकिन है। इस तरह किवें हो सकता है किसी नू सुख दिओ तुहानू अपने आप ही मिल जाएगा। पर का बुरा न रखो चीत तुमको दुख नहीं भाई मीत। पृथ्वी चंद हमेशा यही सोचता है एक चंदू का जिक्र आता है एक पृथ्वी चंद का आता है जेडे ना आप टिक के बैठते हैं ना किसी नू टिक के बैठन देंदे हैं कहिंदे असी तां तड़फ रहे हाँ ये क्यों शांति दे नाल बैठे हैं इन्हां नू भी दुख देना चाहिदा है। और उहदा भाई गुरदास साहब जी ने भी जिक्र किया है कि मीणा होआ पिरथिया कर कर टेढ़क बरल चलाया चंदन वास न वास बहाया। अंदरों कुछ होर है बाहरों कुछ होर है जिवें वास चंदन दे लागे रह के सुगंधियों सखना रह जाता है पिरथी चंद गुरु पुत्र है गुरु का भरा है पर ये आत्मरस तो सखना है। साध संगत जी ये बैठा नहीं है टेक के इन्हें तीन जहरीले वार किते भी गुरु हरगोबिंद साहब महाराज जी नू खत्म कर दिता जावे। सब तो पहला वार दाई नू लालच दे के पैसे दे के उन्हों आख्या भी तू अपने अस्थना दे नाल जहर लगा के बालक हरगोबिंद साहब महाराज जी दे मुख दे विच पा देवी आपे जहर चढ़न दे नाल खत्म हो जाणगे। जद उन्हें इस तरह करन दी कोशिश कीती दाई आप ही जहर दे नाल तड़फ तड़फ के मर गई गुरु हरगोबिंद साहब महाराज जी नू तत्ती वाह ना लगी। दूसरा साध संगत जी इसने एक सपेरे नू भेजिया जोगी नू घर दे विच सप छड्डिया गुरु की वडाली विखे वह भी सतगुरां ने पटक पटक के खत्म कर दिता मार दिता। तीसरा एक ब्राह्मण नू लालच दे के भी 500 पहला देने हाँ 500 काम होण तो बाद विच दवांगे लालच दे के आख्या भी दही दे विच जहर मिला के बालक हरगोबिंद साहब महाराज जी नू छका दवे। जद उन्हें बड़ी कोशिश की सतगुरां ने ना छकिया उस वक्त साध संगत जी जिवें इतिहासकारां ने जिक्र किया है भी घर दे विच एक कूकर सी सतगुरां ने दही उन्हों छका के उहदी कल्याण कर दिती। और यह जड़ा ब्राह्मण से पेट दे विच बड़ी बुरी तरह दे नाल दर्द दे नाल तड़फ तड़फ के इन्हें अपनी जान दे दिती मरदा मरदा सारा दस गया भी यह सारा कुछ पृथ्वी चंद का कीता कराया होया है। महाराज जी ने उस संबंध विच भी गुरबाणी दे विच शब्द उच्चारण किया है ले अपना लागो तिल का मूल दुष्ट ब्राह्मण मुआ होए कै सोल।
ਆਪ ਹੀ ਸੋਲ ਦੇ ਨਾਲ ਤੜਫ ਤੜਫ ਕੇ ਮਰ ਗਿਆ ਸਾਧ ਸੰਗਤ ਜੀ। ਸਤਿਗੁਰਾਂ ਨੇ ਅਨੇਕ ਹੀ ਕੌਤਕ ਹਨ, ਚਾਰ ਮਹਾਰਾਜ ਜੀ ਨੇ ਵੱਡੇ ਜੰਗ ਕੀਤੇ, ਚਵਾਂ ਦੇ ਵਿੱਚ ਜਿੱਤ ਹਾਸਲ ਕੀਤੀ, ਫਤਿਹ ਜਾਬੀ ਪ੍ਰਾਪਤ ਕੀਤੀ, ਬਹੁਤ ਸਾਰੇ ਜੀਵਾਂ ਨੂੰ ਜੀਵਨ ਦਾਨ ਦਿੱਤੇ ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰਬ ਦੀਆਂ। ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਪਾਂ ਨੂੰ ਪਾਵਨ ਹੁਕਮਨਾਮਾ ਬਖਸ਼ਿਸ਼ ਹੋਇਆ ਹੈ, ਉਸ ਦੀ ਵਿਚਾਰ ਦੇ ਨਾਲ ਜੁੜਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਪਿਆਰ

ਗੁਰੂ ਪਿਆਰੀ ਸਾਹਿਬ ਸੰਗਤ ਜੀ, ਅੱਜ ਦਾ ਇਹ ਪਾਵਨ ਪਵਿੱਤਰ ਹੁਕਮਨਾਮਾ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਧਨਾਸਰੀ ਰਾਗ ਦੇ ਵਿੱਚ 675 ਅੰਗ ਦੇ ਉੱਪਰ ਸੁਸ਼ੋਭਿਤ ਮਾਨ ਹੈ। ਆਰੰਭ ਦੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਮੇਰਾ ਲਾਗੋ ਰਾਮ ਸਿਉ ਹੇਤ, ਵੀ ਮੇਰਾ ਉਹ ਜੋ ਵਿਆਪਕ ਰਾਮ ਰਮਿਆ ਹੋਇਆ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹਦੇ ਨਾਲ ਪ੍ਰੇਮ ਲੱਗ ਗਿਆ ਹੈ, ਜੁੜ ਗਏ ਹਾਂ। ਇਹ ਜੀਵਨ ਦਾ ਬਹੁਤ ਵੱਡਾ ਇੱਕ ਲਕਸ਼ ਹੈ ਸਤਿਪੁਰਸ਼ਾਂ ਦਾ, ਅਤੇ ਬਹੁਤ ਵੱਡੀ ਇਹ ਜੀਵਨ ਦੀ ਪ੍ਰਾਪਤੀ ਹੈ। ਭਾਈ ਸਾਹਿਬ ਭਾਈ ਰਘਵੀਰ ਸਿੰਘ ਜੀ ਵੀਰ, ਉਹਨਾਂ ਨੇ ਬੰਦਗੀ ਨਾਮਾ ਦੇ ਵਿੱਚ ਇੱਕ ਬਚਨ ਲਿਖਿਆ ਹੈ, ਬੜੇ ਬੜੇ ਰੰਗੇ ਹੋਏ ਮਹਾਂਪੁਰਖਾਂ ਦੇ ਉਹਨਾਂ ਨੇ ਦਰਸ਼ਨ ਕੀਤੇ। ਜਿਸ ਵਕਤ ਸੰਤ ਬਾਬਾ ਆਨੰਦ ਸਿੰਘ ਜੀ ਦੇ ਕੋਲ ਗਏ, ਜਾ ਕੇ ਬੇਨਤੀ ਕੀਤੀ ਕਿ ਮਹਾਰਾਜ, ਕਈ ਵਾਰੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਸਿਮਰਨ ਬੰਦ ਹੋ ਗਿਆ ਹੈ। ਸੰਤ ਬਾਬਾ ਆਨੰਦ ਸਿੰਘ ਜੀ ਆਖਣ ਲੱਗੇ, ਭਾਈ ਗੁਰਮੁਖਾ, ਜੋ ਸਿਮਰਨ ਹੈ ਇਹ ਤਾਂ ਇੱਕ ਟਾਂਕਾ ਹੈ, ਟਾਂਕਾ ਜਿਵੇਂ ਲੋਹੇ ਦੀਆਂ ਦੋ ਚੀਜ਼ਾਂ ਨੂੰ ਜੋੜਨਾ ਹੁੰਦਾ ਹੈ ਨਾ, ਉਹਦੇ ਵਿੱਚ ਫਿਰ ਟਾਂਕਾ ਲਾਇਆ ਜਾਂਦਾ ਹੈ। ਜਦ ਟਾਂਕਾ ਲੱਗ ਗਿਆ ਉਦੋਂ ਦੋਵੇਂ ਚੀਜ਼ਾਂ ਜੁੜ ਗਈਆਂ। ਸਿਮਰਨ ਇੱਕ ਟਾਂਕਾ ਹੈ, ਜਦੋਂ ਬੰਦਾ ਜੁੜ ਜਾਂਦਾ ਹੈ ਨਾ ਪਰਮੇਸ਼ਰ ਦੇ ਚਰਨਾਂ ਦੇ ਨਾਲ, ਫਿਰ ਸ਼ਾਂਤੀ ਦਾ ਹੜ੍ਹ ਵਗਦਾ ਹੈ, ਤਬੀਅਤ ਸ਼ਾਂਤ ਹੋ ਜਾਂਦੀ ਹੈ, ਟਿਕ ਜਾਂਦਾ ਹੈ, ਪੂਰਨ ਰੂਪ ਦੇ ਵਿੱਚ ਟਿਕਾਓ ਬਣ ਜਾਂਦਾ ਹੈ। ਉਹਨਾਂ ਲਿਖਿਆ ਹੈ, ਕਹਿੰਦੇ ਵੀ ਜਿਸ ਵਕਤ ਇਹ ਬਚਨ ਸੁਣਾ ਰਹੇ ਸਨ, ਦੋ ਤਿੰਨ ਮਿੰਟ ਵਾਸਤੇ ਮਹਾਂਪੁਰਖ ਬਿਲਕੁਲ ਟਿਕ ਗਏ, ਸ਼ਾਂਤ ਹੋ ਗਏ, ਕੋਈ ਬਚਨ ਨਹੀਂ ਕੀਤਾ। ਕਹਿੰਦੇ ਮੈਂ ਮਹਿਸੂਸ ਕਰ ਰਿਹਾ ਸੀ ਕਿ ਮਹਾਂਪੁਰਖ ਖੁਦ ਇਸ ਅਵਸਥਾ ਦੇ ਵਿੱਚ ਪਹੁੰਚ ਗਏ ਹਨ। ਫਿਰ ਦੋ ਮਿੰਟ ਤਿੰਨ ਮਿੰਟ ਬਾਅਦ ਨੇਤਰ ਖੋਲ੍ਹੇ, ਆਖਣ ਲੱਗੇ ਜਿੰਨਾ ਚਿਰ ਤੱਕ ਮਨ ਟਿਕਿਆ ਰਹੇ ਉਹਨਾਂ ਚਿਰ ਤੱਕ ਟਿਕਿਆ ਰਹਿਣ ਦੇਣਾ ਚਾਹੀਦਾ ਹੈ, ਜਦੋਂ ਫਿਰ ਮਨ ਉਖੜ ਜਾਵੇ ਫਿਰ ਇਹਨੂੰ ਸਿਮਰਨ ਦੇ ਵਿੱਚ ਪਾ ਦੇਣਾ ਚਾਹੀਦਾ ਹੈ। ਬੜੀ ਕੰਮ ਦੀ ਗੱਲ ਦੱਸੀ ਮਹਾਂਪੁਰਖਾਂ ਨੇ। ਲਿਖਿਆ ਹੈ ਕਿ ਬੰਦਾ ਬੱਸ ਵਿੱਚ, ਟ੍ਰੇਨ ਵਿੱਚ, ਜਹਾਜ਼ ਵਿੱਚ ਸਫ਼ਰ ਕਰ ਰਿਹਾ ਹੋਵੇ, ਉਹਦੀ ਕਿੰਨੀ ਆਵਾਜ਼ ਹੁੰਦੀ ਹੈ, ਕਿੰਨਾ ਸ਼ੋਰ ਹੁੰਦਾ ਹੈ, ਕਈਆਂ ਨੂੰ ਕੰਨਾਂ ਵਿੱਚ ਰੋ ਲੈਣਾ ਪੈਂਦਾ ਹੈ, ਇੰਨਾ ਸ਼ੋਰ ਹੁੰਦਾ ਹੈ, ਵਾਰ ਵਾਰ ਕੰਨ ਬੰਦ ਹੋ ਜਾਂਦੇ ਹਨ। ਪਰ ਜਿਹੜੇ ਸਿਮਰਨ ਅਭਿਆਸੀ ਗੁਰਮੁਖ ਹੁੰਦੇ ਹਨ, ਜਦ ਉਹ ਸਿਮਰਨ ਦੁਆਰਾ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਹਨ, ਉਹਨਾਂ ਨੂੰ ਬਾਹਰ ਦਾ ਸ਼ੋਰ ਸ਼ਰਾਬਾ ਸੁਣਾਈ ਨਹੀਂ ਦਿੰਦਾ, ਉਹਨਾਂ ਨੂੰ ਫਿਰ ਅੰਦਰ ਹੀ ਜੋ ਸ਼ਬਦ ਚੱਲ ਰਹੇ ਹਨ ਉਹ ਸੁਣਾਈ ਦਿੰਦੇ ਹਨ। ਤਤ ਤਾਤੀ ਬਿਤ ਚਰਮ ਕਾ ਕਨ ਕਾਂਸੀ ਕਾ ਜਾਨ, ਨਾਦ ਸ਼ਬਦ ਘੱਟ ਕੋ ਕਹੈ ਸੁਖਰ ਸਵਾਸ ਪਹਿਚਾਨ। ਇਸ ਤਰ੍ਹਾਂ ਸਾਧ ਸੰਗਤ ਜੀ, ਇਹ ਇੱਕ ਜੁੜਨ ਵਾਲੀ ਅਵਸਥਾ ਦਾ ਜ਼ਿਕਰ ਕੀਤਾ ਹੈ ਮਹਾਰਾਜ ਜੀ ਨੇ, ਵੀ ਜਿਹੜੇ ਸੱਤ ਪੁਰਸ਼ ਹਨ ਇਸ ਤਰ੍ਹਾਂ ਪਰਮੇਸ਼ਰ ਦੇ ਨਾਲ ਜਦ ਜੁੜ ਜਾਂਦੇ ਹਨ ਉਹਨਾਂ ਦਾ ਪ੍ਰੇਮ

ਆਪਣਾ ਹੱਥ ਦੇ ਕੇ ਆਪ ਹੀ ਬਚਾ ਲਿਆ, ਰੱਖਿਆ ਕੀਤੀ। ਇੱਕ ਸਰੀਰਕ ਰੂਪ ਦੇ ਵਿੱਚ ਵੀ ਰੱਖਿਆ ਹੁੰਦੀ ਹੈ, ਇੱਕ ਆਤਮਕ ਤੌਰ ਤੇ ਅਸੂਲਾਂ ਦੇ ਤੌਰ ਤੇ ਰੱਖਿਆ ਕੀਤੀ ਜਾਂਦੀ ਹੈ। ਬਹੁਤ ਸਾਰੇ ਐਸੇ ਇਤਿਹਾਸਕ ਪ੍ਰਮਾਣ ਹਨ ਜਦੋਂ ਸੰਸਾਰੀ ਕਾਰਾਂ ਵਿਹਾਰਾਂ ਦੇ ਵਿੱਚ ਵੀ ਸਤਿਗੁਰੂ ਜੀ ਆਪਣੇ ਸਿੱਖ ਦੀ ਰੱਖਿਆ ਕਰਦੇ ਹਨ, ਹੱਥ ਦੇ ਕੇ ਹਾਜ਼ਰ ਹੋ ਜਾਂਦੇ ਹਨ। ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੈ। ਜੇ ਭਾਈ ਕਟਾਰੂ ਜੀ ਨੇ ਬੇਨਤੀ ਕੀਤੀ, ਮਹਾਰਾਜ ਮੇਰਾ ਕੰਮ ਕਾਰ ਦੇਖ ਕੇ, ਮੇਰੀ ਚੜ੍ਹਦੀ ਕਲਾ ਦੇਖ ਕੇ ਇਹ ਨਿੰਦਕ ਲੋਕ ਬੜੀ ਈਰਖਾ ਕਰ ਰਹੇ ਹਨ, ਅਰਦਾਸ ਕੀਤੀ, ਮੇਰੇ ਵੱਟੇ ਬਦਲ ਦਿੱਤੇ ਹਨ, ਹੇਰਾ ਫੇਰੀ ਕਰ ਦਿੱਤੀ ਹੈ, ਨਾਲ ਹੀ ਸ਼ਿਕਾਇਤ ਵੀ ਕਰ ਦਿੱਤੀ ਹੈ, ਕਿਉਂਕਿ ਦੁਸ਼ਮਣ ਬਾਤ ਕਰੇ ਅਣਹੋਈ, ਉਹ ਤਾਂ ਮੌਕਾ ਤਾੜਦਾ ਹੈ। ਤਾਂ ਸਾਧ ਸੰਗਤ ਜੀ, ਉਸ ਵਕਤ ਜਦ ਵੱਟੇ ਚੈੱਕ ਕੀਤੇ ਹਾਕਮ ਨੇ, ਇੱਧਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕਿਸੇ ਪ੍ਰੇਮੀ ਨੇ ਪੰਜ

ਜਦ ਮਿਆਨ ਦੇ ਵਿੱਚੋਂ ਲੱਕੜ ਦੀ ਕਿਰਪਾਨ ਕੱਢੀ ਤਾਂ ਕਹਿੰਦੇ ਇਸ ਤਰ੍ਹਾਂ ਸੀ ਜਿਵੇਂ ਹਲੱਬੀ ਕਿਰਪਾਨ ਹੋਵੇ, ਜਨਬੀ ਕਿਰਪਾਨ ਹੋਵੇ। ਬੜੀ ਲਿਸ਼ਕ ਮਾਰੀ ਉਹਨੇ, ਮਹਾਰਾਜ ਨੇ ਰੱਖਿਆ ਕੀਤੀ। ਮੱਖਣ ਸ਼ਾਹ ਲੋਬਾਣੇ ਦੀ ਮਹਾਰਾਜ ਨੇ ਉਹਦਾ ਬੇੜਾ ਬੰਨੇ ਲਾ ਕੇ ਰੱਖਿਆ ਕੀਤੀ, ਅਨੇਕਾਂ ਪ੍ਰਮਾਣ ਹਨ। ਦੂਸਰਾ ਹੁੰਦਾ ਹੈ ਸਾਧ ਸੰਗਤ ਜੀ ਅਸੂਲਾਂ ਦੀ ਰੱਖਿਆ ਕਰਨੀ। ਜਿਸ ਤਰ੍ਹਾਂ ਭਾਈ ਮਨੀ ਸਿੰਘ ਨੇ ਆਪਣੇ ਬੰਦ ਬੰਦ ਕਟਵਾ ਲਏ, ਇਹ ਬੇਨਤੀ ਕੀਤੀ, ਮਹਾਰਾਜ ਸਰੀਰ ਦੀ ਪਰਵਾਹ ਨਹੀਂ, ਸਰੀਰ ਤਾਂ ਇੱਕ ਦਿਨ ਬਿਨਸਣਾ ਹੀ ਹੈ। ਜੋ ਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ, ਪਰ ਜੋ ਧਰਮ ਕਮਾਵੇ ਸੇ ਤਿਸ ਧਰਮ ਨਾ ਹੋਵੇ। ਪਾਪ ਕਮਾਣੇ ਪਾਪੀ ਜਾਣੀਐ, ਜਿਹੜਾ ਧਰਮ ਦਾ ਜੀਵਨ ਜੀ ਕੇ ਮਰੇਗਾ ਉਹਨੂੰ ਸੰਸਾਰ ਦੇ ਵਿੱਚ ਧਰਮੀ ਦੇ ਨਾਮ ਦੇ ਨਾਲ ਜਾਣਿਆ ਜਾਵੇਗਾ, ਪੁਕਾਰਿਆ ਜਾਵੇਗਾ। ਜਿਹੜਾ ਪਾਪ ਕਰਦਾ ਹੋਇਆ ਮਰ ਜਾਵੇਗਾ, ਮਰਨ ਤੋਂ ਬਾਅਦ ਵੀ ਉਹਨੂੰ ਲੋਕ ਪਾਪੀ ਆਖਣਗੇ। ਬੇਨਤੀ ਕੀਤੀ ਭਾਈ ਤਾਰੂ ਸਿੰਘ ਜੀ ਨੇ, ਬੇਨਤੀ ਕੀਤੀ, ਪਰਵਾਹ ਨਹੀਂ ਹੈ ਸਿਰ ਦੀ। ਉਹਨਾਂ ਨੇ ਕਿਹੜੀ ਬੇਨਤੀ ਕੀਤੀ, ਸਰੀਰ ਤਾਂ ਬਿਨਸਣਾ ਹੀ ਬਿਨਸਣਾ ਹੈ, ਮੇਰੇ ਅਸੂਲ ਨਹੀਂ ਮਰਨੇ ਚਾਹੀਦੇ ਹਨ, ਮੇਰਾ ਸਿਦਕ ਨਹੀਂ ਜਾਣਾ ਚਾਹੀਦਾ ਹੈ। ਆਓ ਆਪਾਂ ਵੀ ਪੜ੍ਹ ਲਈਏ ਜੋ ਉਹਨਾਂ ਨੇ ਬੇਨਤੀ ਕੀਤੀ।

شدكم.

ਜਿਵੇਂ ਪਰਮੇਸ਼ੁਰ ਨੇ ਭਗਤਾਂ ਦੀ ਰੱਖਿਆ ਕੀਤੀ ਨਾ, ਆਪਾਂ ਪੜ੍ਹਦੇ ਹਾਂ ਭਗਤ ਨਾਮਦੇਵ ਜੀ ਨੂੰ ਹਾਥੀ ਦੇ ਅੱਗੇ ਬੰਨ ਕੇ ਸੁੱਟਿਆ ਗਿਆ। ਪਰ ਗੁਰਬਾਣੀ ਦੇ ਵਿੱਚ ਜ਼ਿਕਰ ਹੈ, ਭਗਤ ਜੀ ਨੇ ਜ਼ਿਕਰ ਕੀਤਾ ਹੈ, ਕਰੈ ਗਜਿੰਦ ਸੁੰਡ ਕੀ ਚੋਟ, ਨਾਮਾ ਉਦਰੈ ਹਰ ਕੀ ਓਟ। ਕਹਿੰਦੇ ਹਾਥੀ ਨੇ ਕੁਚਲਣਾ ਤਾਂ ਕੀ ਸੀ, ਸੁੰਡ ਦੇ ਨਾਲ ਭਗਤ ਨਾਮਦੇਵ ਜੀ ਨੂੰ ਸਲਾਮਾ ਕਰਦਾ ਹੈ, ਉਹ ਵੀ ਪ੍ਰਵਾਨ ਹਨ।

ਕਰਨ ਵਾਲੇ ਹਨ, ਉਹਨਾਂ ਦੇ ਪ੍ਰਤੱਖ ਵੀ ਅਤੇ ਸੰਕੇਤਕ ਰੂਪ ਦੇ ਵਿੱਚ ਮੁੱਖ ਕਾਲੇ ਵਾਹਿਗੁਰੂ ਪਰਮੇਸ਼ਰ ਆਪ ਕਰਦਾ ਹੈ। ਉਹਨਾਂ ਦਾ ਮੁੱਖ ਕਾਲਾ ਹੁੰਦਾ ਹੈ, ਇੱਜ਼ਤ ਤੋਂ ਹੀਣੇ ਹੁੰਦੇ ਹਨ, ਉਹਨਾਂ ਦਾ ਮਾਣ ਸਨਮਾਨ ਖਰਾਬ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਲੀਲਾ ਵਰਤਦੀ ਹੈ। ਗੁਰਬਾਣੀ ਦੇ ਵਿੱਚ ਬਹੁਤ ਜਗ੍ਹਾ ਮਹਾਰਾਜ ਨੇ ਸਮਝਾਇਆ ਹੈ ਸਾਨੂੰ, ਰੱਬ ਦੇ ਪਿਆਰੇ ਦੀ ਕਦੇ ਨਿੰਦਾ ਨਾ ਕਰਿਆ ਕਰੋ, ਸੰਤ ਕੀ ਨਿੰਦਾ ਕਰੋ ਨਾ ਕੋਈ, ਜਿਹੜਾ

ਹੋਊਗਾ। ਫਿਰ ਮਹਾਰਾਜ ਨੇ ਲਿਖਿਆ ਜੋ ਨਿੰਦਾ ਤਿਸ ਕਾ ਪਤਨ ਹੋਏ, ਜਿਹੜਾ ਰੱਬ ਦੇ ਪਿਆਰਿਆਂ ਦੀ ਨਿੰਦਾ ਕਰੇਗਾ ਉਹਦਾ ਪਤਨ ਹੀ ਹੋ ਜਾਂਦਾ ਹੈ, ਨਾਸ਼ ਹੀ ਹੋ ਜਾਂਦਾ ਹੈ। ਪਰ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ? ਮਹਾਰਾਜ ਸਮਝਾਉਂਦੇ ਹਨ ਜਿਹੜੇ ਸਤਿਪੁਰਸ਼ਾਂ ਦੀ ਨਿੰਦਾ ਕਰਨ ਵਾਲੇ ਹਨ ਉਹਨਾਂ ਦੇ ਪਰਮੇਸ਼ਰ ਮੁੱਖ ਕਾਲੇ ਕਰਦਾ।

ਸੇਵਕ ਹੁੰਦੇ ਹਨ ਉਹਨਾਂ ਦੀ ਪਰਮੇਸ਼ਰ ਆਪ ਸਰੀਰਕ ਰੂਪ ਦੇ ਵਿੱਚ, ਰੂਹਾਨੀ ਰੂਪ ਦੇ ਵਿੱਚ ਔਰ ਅਸੂਲਾਂ ਦੇ ਰੂਪ ਦੇ ਵਿੱਚ ਪਰਮੇਸ਼ਰ ਆਪ

ਦੱਖਣੇ ਦੀ ਵਾਰ ਵਿੱਚ ਪੰਚਮ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਸਾਧ ਸੰਗਤ ਜੀ ਜੋ ਪਾਵਨ ਸ਼ਬਦ ਹੈ ਸਤ

ਗਹਿਰੀ ਵਿਚਾਰ ਆਪਾਂ ਨੂੰ ਸਮਝਾ ਰਹੇ ਹਨ। ਕਹਿੰਦੇ ਨਾਮ ਜਪਣ ਵਾਲੇ ਜੋ ਰੱਬ ਦੇ ਪਿਆਰੇ ਹਨ, ਭਾਵੇਂ ਉਹਨਾਂ ਦੇ ਕੋਲ ਪਾਉਣ ਵਾਸਤੇ ਕੱਪੜਾ ਨਾ ਹੋਵੇ, ਭਾਵੇਂ ਨੰਗੇ ਹੋਣ, ਸੌ ਤਰ੍ਹਾਂ ਦੇ ਨਾਲ ਨੰਗੇ ਹੋਣ, ਕੋਈ ਕੱਪੜਾ ਨਾ ਉਹਨਾਂ ਨੂੰ ਪ੍ਰਾਪਤ ਹੋਵੇ, ਪਰ ਕਹਿੰਦੇ ਜੇਕਰ ਉਹਨਾਂ ਦੇ ਕੋਲ ਪ੍ਰੇਮ ਦਾ ਕੱਪੜਾ ਹੈ ਨਾ ਉਹਨਾਂ ਨੂੰ ਮਿਲ ਗਿਆ ਹੈ, ਉਹ ਫਿਰ ਨੰਗੇ ਨਹੀਂ ਹੁੰਦੇ ਹਨ। ਪ੍ਰੇਮ ਪਟੋਲਾ ਤੈਸੈ ਦਿੱਤਾ ਢੱਕਣ ਕੂ ਪਤ ਮੇਰੀ, ਦਨ ਬੀਨਾ ਸਾਈ ਮੈਡਾ, ਨਾਨਕ ਸਾਰ ਨ ਜਾਣਾ ਤੇਰੀ, ਤੈਂਡੇ ਸਿਮਰਨ ਹਵ ਕਿਸ਼ ਲੱਦਮ, ਬਿਖਮਨ ਡਿੱਠਮ ਕੋਈ, ਜਿਸ ਪਤ ਰੱਖੈ ਸੱਚਾ ਸਾਹਿਬ, ਨਾਨਕ ਮੇਟ ਨਾ ਸਕੈ ਕੋਈ। ਸਮਸਤ ਬ੍ਰਿਜ ਕਿਹਾ ਕਰਦਾ ਸੀ ਔਰੰਗਜ਼ੇਬ ਨੂੰ, ਭਾਵੇਂ ਤੂੰ ਬੜੇ ਕੀਮਤੀ ਵਸਤਰ ਪਾਏ ਹਨ, ਪਸ਼ਮੀਨੇ ਦੇ ਪਾਏ ਹਨ, ਪਰ ਬਾਦਸ਼ਾਹ ਤੂੰ ਨੰਗਾ ਹੈ। ਭਾਵੇਂ ਮੈਂ ਨੰਗਾ ਹੀ ਘੁੰਮਦਾ ਹਾਂ, ਪਰ ਮੈਂ ਢੱਕਿਆ ਹੋਇਆ ਹਾਂ, ਪਰਮੇਸ਼ਰ ਮੇਰੀ ਪੱਤ ਢੱਕੀ ਹੋਈ ਹੈ। ਸਿਆਣੇ ਵਿਦਵਾਨਾਂ ਦਾ, ਮਹਾਂਪੁਰਖਾਂ ਦਾ ਕਥਨ ਹੈ, ਕਹਿੰਦੇ ਜੀਵਨ ਦੇ ਵਿੱਚ ਧਨ ਚਲਿਆ ਗਿਆ, ਕੁਝ ਨਹੀਂ ਗਿਆ, ਹੱਥਾਂ ਦੀ ਮੈਲ ਹੈ, ਫਿਰ ਆ ਜਾਏਗਾ। ਜੇਕਰ ਕਹਿੰਦੇ ਸਰੀਰ ਦੀ ਤੰਦਰੁਸਤੀ ਚਲੇ ਗਈ, ਚਲੋ ਕੁਝ ਕੁਝ ਚਲਿਆ ਗਿਆ ਹੈ, ਪਹਿਲੀਆਂ ਲੀਹਾਂ ਤੇ ਸਰੀਰ ਨੂੰ ਲਿਆਉਣਾ ਔਖਾ ਹੁੰਦਾ ਹੈ, ਪਰ ਕਹਿੰਦੇ ਜੇ ਬੰਦੇ ਦੀ ਇੱਜ਼ਤ ਹੀ ਚਲੇ ਗਈ ਨਾ, ਇਹਦੇ ਪੱਲੇ ਹੀ ਕੱਖ ਨਾ ਰਿਹਾ, ਸਭ ਕੁਝ ਹੀ ਚਲਿਆ ਗਿਆ, ਇਹ ਕੀਮਤੀ ਚੀਜ਼ ਹੈ। ਸੌ ਤਰ੍ਹਾਂ ਦੇ ਨਾਲ ਨੰਗੇ ਹੋਣ, ਗਰੀਬੀ ਹੋਵੇ, ਜਿਵੇਂ ਮਹਾਰਾਜ ਜੀ ਫਰਮਾਉਂਦੇ ਹਨ, ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ, ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ, ਚਿਤ ਆਵੇ ਉਸ ਪਾਰ ਬ੍ਰਹਮ, ਤਾਂ ਨਿਹਚਲ ਹੋਵੇ ਰਾਜ। ਇੱਕ ਹੁੰਦਾ ਹੈ ਸਾਧ ਸੰਗਤ ਜੀ ਦੁੱਖ ਹੋਣਾ, ਇੱਕ ਹੁੰਦਾ ਹੈ ਦੁੱਖ ਨੂੰ ਮਹਿਸੂਸ ਕਰਨਾ, ਇਹ ਦੋ ਨੁਕਤੇ ਹਨ। ਗੁਰਬਾਣੀ ਦੇ ਵਿੱਚ ਮਹਾਰਾਜ ਜੀ ਨੇ ਬੜੀ ਜਗ੍ਹਾ ਤੇ ਸਾਨੂੰ ਸਮਝਾਇਆ ਹੈ, ਜਿਵੇਂ ਇੱਕ ਜਗ੍ਹਾ ਤੇ ਮਹਾਰਾਜ ਫਰਮਾਉਂਦੇ ਹਨ ਕਿ ਜਿਹੜੇ ਸਿਮਰਨ ਕਰਨ ਵਾਲੇ ਹਨ, ਦੁੱਖ ਤਾਂ ਉਹਨਾਂ ਨੂੰ ਵੀ ਆਉਂਦਾ ਹੈ, ਪਰ ਫਰਕ ਇਹ ਹੈ ਕਿ ਦੁੱਖ ਉਹਨਾਂ ਨੂੰ ਸਤਾਉਂਦਾ ਨਹੀਂ ਹੈ। ਜਿਵੇਂ ਸੰਸਾਰੀ ਲੋਕਾਂ ਨੂੰ ਮਾੜਾ ਜਿੰਨਾ ਵੀ ਕਿਧਰੇ ਕੰਡਾ ਵੀ ਚੁੱਭ ਜਾਵੇ, ਹਾਏ ਮਰ ਗਏ ਹਾਏ ਮਰ ਗਏ, ਇਸ ਤਰ੍ਹਾਂ ਨਹੀਂ ਕਰਦੇ ਹਨ। ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ, ਸਿਮਰਨ ਵਾਲਿਆਂ ਨੂੰ ਮਹਾਰਾਜ ਇੰਨਾ ਸਿਦਕ ਭਰੋਸਾ, ਇੰਨੀ ਸਹਿਣਸ਼ੀਲਤਾ ਦੇ ਦਿੰਦੇ ਹਨ ਕਿ ਦੁੱਖ ਆਉਂਦਾ ਤਾਂ ਹੈ ਪਰ ਲੰਘ ਜਾਂਦਾ ਹੈ, ਉਹਨਾਂ ਨੂੰ ਸਤਾਉਂਦਾ ਨਹੀਂ ਹੈ। ਸੌ ਤਰ੍ਹਾਂ ਦੇ ਨਾਲ ਨੰਗੇ ਹੋਣ, ਉਹ ਕਹਿੰਦੇ ਨੰਗੇ ਨਹੀਂ ਹਨ।

ਉਹਨਾਂ ਦੇ ਉੱਪਰ ਸੁਭ ਦ੍ਰਿਸ਼ਟੀ ਉਹ ਪ੍ਰੀ ਪਿਆਰਾ ਵਾਹਿਗੁਰੂ ਪਰਮੇਸ਼ਰ ਪਾ ਦਿੰਦਾ ਹੈ। ਸੌ ਤਰ੍ਹਾਂ ਦਾ ਨੰਗ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ, ਲੱਖ ਤਰ੍ਹਾਂ ਦੀ ਭੁੱਖ ਉਹਨਾਂ ਨੂੰ ਮਹਿਸੂਸ ਨਹੀਂ ਹੁੰਦੀ, ਕਰੋੜਾਂ ਤਰ੍ਹਾਂ ਦੇ ਦੁੱਖ ਹੋਣ ਲੰਘ ਜਾਂਦੇ ਹਨ, ਦੁੱਖਾਂ ਦੇ ਵਿੱਚ ਵੀ ਉਹ ਪਰਵਾਹ ਨਹੀਂ ਮੰਨਦੇ ਹਨ। ਸੀਨੇ ਖਿੱਚ ਜਿਨ੍ਹਾਂ ਨੇ ਖਾਧੇ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਰਾਤ ਦਿਨੇ ਰਾਤ ਪਏ ਵਹਿੰਦੇ। ਇੱਕੋ ਲਗਨ ਲੱਗੀ ਲਈ ਜਾਏ ਟੋਰ ਅਨੰਤ ਉਹਨਾਂ ਦੇ, ਵਸਨੋ ਉਰੇ ਮੁਕਾਮ ਨਾ ਕੋਈ ਚਾਲ ਪਏ ਨਿਤ ਰਹਿੰਦੇ। ਕਰੋੜਾਂ ਤਰ੍ਹਾਂ ਦੇ ਦੁੱਖ ਹੋਣ ਉਹ ਪਰਵਾਹ ਨਹੀਂ ਕਰਦੇ ਹਨ, ਮੰਨਦੇ ਨਹੀਂ ਹਨ, ਕਿਉਂਕਿ ਉਹ ਪਿਆਰਾ ਵਾਹਿਗੁਰੂ ਪਰਮੇਸ਼ਰ ਜੇਕਰ ਆਪਣੇ ਪਿਆਰਿਆਂ ਦੇ ਉੱਪਰ ਕਿਰਪਾ ਭਰੀ ਦ੍ਰਿਸ਼

ਕਰਦੇ ਹਨ ਕਿ ਸਾਰੀ ਭੂਮੀ ਦਾ ਭਾਵੇਂ ਕੋਈ ਧਨੀ ਮਾਲਕ ਰਾਜਾ ਬਣ ਜਾਵੇ, ਹੈ ਤਾਂ ਨਾਮੁਮਕਿਨ ਹੈ। ਪਰ ਕਹਿੰਦੇ ਮੰਨ ਲਓ ਜੇ ਕੋਈ ਬਣ ਵੀ ਜਾਵੇ, ਸਾਰੇ ਸੰਸਾਰ ਦੇ ਸੁੱਖ ਸਾਰੇ ਭੋਗ ਜੇਕਰ ਇਸ ਦੇ ਕੋਲ ਹੋਣ ਤਾਂ

ਉਹਦੇ ਵਾਸਤੇ ਰੋਗ ਬਣ ਜਾਂਦੇ ਹਨ, ਦੁੱਖ ਬਣ ਜਾਂਦੇ ਹਨ, ਕਿਉਂਕਿ ਉਹਦੇ ਕੋਲ ਪਰਮੇਸ਼ਰ ਦਾ ਨਾਮ ਨਹੀਂ ਹੈ। ਜੈਤ ਸ੍ਰੀ ਦੀ ਵਾਰ ਦੇ ਵਿੱਚ ਵੀ ਮਹਾਰਾਜ ਨੇ ਇਹ ਬਚਨ ਫਰਮਾਏ ਹਨ, ਬਸਤਾ ਤੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਦਿਆਨ ਪਰਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਣ, ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਉਹ ਤਾਂ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਜਿਹੜਾ ਨਾਮ ਜਪਦਾ ਹੈ। ਦੂਸਰਾ ਨੁਕਤਾ ਵਿਦਵਾਨ ਮਹਾਂਪੁਰਖ ਦੱਸਿਆ ਕਰਦੇ ਹਨ, ਜੇਕਰ ਘਰ ਦੇ ਵਿੱਚ ਧਨ ਵੀ ਹੋਵੇ ਨਾਮ ਵੀ ਹੋਵੇ ਫਿਰ ਤਾਂ ਕਿਆ ਹੀ ਕਹਿਣੇ ਹਨ, ਫਿਰ ਤਾਂ ਬੜੀ ਵੱਡੀ ਗੱਲ ਹੋਇਆ ਕਰਦੀ ਹੈ, ਪਰ ਘੱਟ ਹੀ ਇਸ ਤਰ੍ਹਾਂ ਹੁੰਦਾ ਹੈ। ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਛ ਨਾਹੇ ਵਿਸੂਰੇ, ਸੋ ਪ੍ਰਭ ਚੇਤਨਾ ਆਵਈ ਬਿਸ਼ਟਾ ਕੇ ਕੀਰੇ, ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ। ਮਹਾਰਾਜ ਕਹਿੰਦੇ ਸਾਰੇ ਸੁਖ ਹੋਣ, ਸੁੰਦਰ ਮਹਿਲ ਹੋਣ, ਪਰ ਜੇਕਰ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਹੀ ਨਹੀਂ ਕਰਦਾ, ਅੰਮ੍ਰਿਤ ਵੇਲੇ ਉੱਠ ਕੇ ਨਾਮ ਹੀ ਨਹੀਂ ਜਪਦਾ, ਬਾਣੀ ਹੀ ਨਹੀਂ ਪੜ੍ਹਦਾ, ਅਸੂਲਾਂ ਨੂੰ ਹੀ ਨਹੀਂ ਧਾਰਨ ਕਰਦਾ, ਤਾਂ ਸਾਧ ਸੰਗਤ ਜੀ ਸਾਰਾ ਕੁਝ ਉਹਦੇ ਵਾਸਤੇ ਫਿਰ ਰੋਗ ਬਣ ਜਾਂਦਾ ਹੈ।

ਸੁੰਦਰ ਨੁਕਤਾ ਮਹਾਰਾਜ ਜੀ ਸਮਝਾ ਰਹੇ ਹਨ। ਪੰਜਵੇਂ ਪਾਤਸ਼ਾਹ ਮਹਾਰਾਜ ਸਮਝਾਉਂਦੇ ਹਨ ਕਿ ਹੇ ਭਾਈ, ਤੂੰ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਹੀ ਚਾਹਿਆ ਕਰ, ਲੋੜਿਆ ਕਰ, ਇੱਕ ਨੂੰ ਮੰਗਿਆ ਕਰ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਜੁੜਿਆ ਕਰ, ਪਛਾਣੋ ਵੀ ਇੱਕ ਕਰ। ਬਹੁਤ ਸੁੰਦਰ ਵਿਚਾਰ ਹੈ। ਕਹਿੰਦੇ ਜੇ ਜਾਣ ਪਛਾਣ ਬਣਾਉਣੀ ਹੈ ਨਾ, ਤਾਂ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਬਣਾ। ਆਪਾਂ ਦੇਖਦੇ ਹਾਂ ਨਾ ਸਮਾਜ ਦੇ ਵਿੱਚ, ਆਪਾਂ ਕਹਿੰਦੇ ਜੀ ਲਓ ਜੀ ਮੇਰੀ ਫਲਾਣੇ ਅਫਸਰ ਦੇ ਨਾਲ ਗੱਲਬਾਤ, ਮੇਰੀ ਜਾਣ ਪਛਾਣ ਹੈ ਜੀ ਉਹਦੇ ਨਾਲ, ਫਲਾਣੇ ਮੰਤਰੀ ਦੇ ਨਾਲ ਜਾਣ ਪਛਾਣ ਹੈ ਜੀ, ਫਲਾਣੇ ਅਫਸਰ ਦੇ ਨਾਲ ਜਾਣ ਪਛਾਣ ਹੈ ਜੀ। ਜਦੋਂ ਲੋੜ ਪਈ ਪਤਾ ਨਹੀਂ ਉਹਨੇ ਟੈਲੀਫੋਨ ਵੀ ਚੁੱਕਣਾ ਹੈ ਕਿ ਨਹੀਂ ਚੁੱਕਣਾ। ਜੇਕਰ ਜਾਣ ਪਛਾਣ ਬਣਾਏਗਾ ਵੱਡੇ ਨਾਲ, ਗੁਰੂ ਰਾਮਦਾਸ ਦੇ ਨਾਲ, ਪਰਮੇਸ਼ਰ ਦੇ ਨਾਲ, ਫਿਰ ਖੇਡ ਕੁਝ ਹੋਰ ਹੀ ਬਣ ਜਾਂਦੀ ਹੈ। ਇਹ ਨੁਕਤਾ ਮਹਾਰਾਜ ਸਾਨੂੰ ਸਮਝਾ ਰਹੇ ਹਨ। ਉਹ ਜਾਣ ਪਛਾਣ ਬਣਦੀ ਹੈ ਸਿਮਰਨ ਕਰਕੇ, ਬਾਣੀ ਪੜ੍ਹ ਕੇ, ਸੇਵਾ ਕਰਕੇ, ਨਾਮ ਜਪ ਕੇ, ਫਿਰ ਪਰਮੇਸ਼ਰ ਦੇ ਨਾਲ ਜਾਣ ਪਛਾਣ ਹੁੰਦੀ ਹੈ। ਪਛਾਣੋ ਵੀ ਇੱਕ ਕਰ, ਇੱਕੋ ਵਾਹਿਗੁਰੂ ਪਰਮੇਸ਼ਰ ਦੇ ਨਾਲ ਜਾਣ ਪਛਾਣ ਬਣਾ ਲਾ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਵਾਦ, ਇੱਕ ਨੂੰ ਸੱਜਣ ਬਣਾਵੇਗਾ ਤੇਰੇ ਸਾਰੇ ਸੱਜਣ ਬਣ ਜਾਣਗੇ। ਜੇ ਇੱਕ ਦੇ ਨਾਲ ਦੁਸ਼ਮਣੀ ਕਰ ਲਏਗਾ, ਜਿੰਨੇ ਮਰਜ਼ੀ ਤੂੰ ਪਾਪੜ ਵੇਲ ਲਈ, ਸਾਰੇ ਤੇਰੇ ਦੁਸ਼ਮਣ ਬਣ ਜਾਣਗੇ। ਇਹ ਮਹਾਰਾਜ ਜੀ ਸਾਨੂੰ ਨੁਕਤਾ

ਦੇ ਮਹਾਰਾਜ ਜੀ ਫਰਮਾਉਂਦੇ ਹਨ, ਉਹ ਵਾਹਿਗੁਰੂ ਪਰਮੇਸ਼ਰ ਹੀ ਹੈ ਜਿਹੜੀਆਂ ਤੇਰੀਆਂ ਆਸਾਂ ਮੁਰਾਦਾਂ ਨਿਭਾ ਸਕਦਾ ਹੈ, ਪੂਰੀਆਂ ਕਰ ਸਕਦਾ ਹੈ, ਜੇਕਰ ਉਹਦੇ ਕੋਲੋਂ ਤੂੰ ਆਸਾਵੰਦਾ ਹੋਵੇਗਾ। ਤਾਂ ਜੇਕਰ ਤੂੰ ਕਹੇਗਾ ਵੀ ਫਲਾਣਾ ਬੰਦਾ ਮੇਰੀ ਇੱਛਾ ਪੂਰੀ ਕਰ ਸਕਦਾ ਹੈ, ਫਲਾਣਾ ਬੰਦਾ ਮੇਰੀ ਸਹਾਇਤਾ ਕਰ ਸਕਦਾ ਹੈ, ਫਲਾਣੇ ਦੇ ਨਾਲ ਮੈਂ ਜੁੜ ਜਾਵਾਂ, ਫਲਾਣੇ ਦੇ ਨਾਲ ਸਾਂਝ ਪਾ ਲਵਾਂ, ਤਾਂ ਮਹਾਰਾਜ ਜੀ ਸਮਝਾਉਂਦੇ ਹਨ ਅਖੀਰ ਐਸਾ ਸਮਾਂ ਆਵੇਗਾ ਤੈਨੂੰ ਸ਼ਰਮਸਾਰ ਹੋਣਾ ਪਵੇਗਾ। ਮਨੁੱਖ ਪਰਥਾਈ ਲਜੀਵਦੋ ਲੱਜਿਆ ਮਾਨ ਹੋਣਾ ਪਵੇਗਾ। ਕੋਈ ਤੇਰੀ ਇੱਛਾ ਪੂਰੀ ਨਹੀਂ ਕਰ ਸਕਦਾ, ਇੱਛਾ ਪੂਰੀ ਕਰ ਸਕਦਾ ਹੈ ਤਾਂ ਪਰਮੇਸ਼ਰ ਕਰ ਸਕਦਾ ਹੈ, ਕਿਉਂਕਿ ਵਾਹਿਗੁਰੂ ਪਰਮੇਸ਼ਰ ਜੋ ਹੈ ਸਾਧ ਸੰਗਤ ਜੀ, ਆਪਾਂ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ, ਵੱਡੀ ਵਡਿਆਈ ਜਾਂ ਪੁੱਛ ਨਾ ਦਾਤ। ਜਦੋਂ ਉਹਨੇ ਦਾਤ ਦੇਣੀ ਹੈ, ਕੋਈ ਬੰਦਿਆਂ ਦੀ ਥੋੜ੍ਹੀ ਲੋੜ ਹੈ, ਉਹਨੇ ਕਿਸੇ ਕੋਲੋਂ ਪੁੱਛ ਕੇ ਥੋੜ੍ਹੀ ਦੇਣੀ ਹੈ ਤੈਨੂੰ ਦਾਤ, ਉਦੋਂ ਦੇ ਹੀ ਦੇਣੀ ਹੈ। ਇਸ ਕਰਕੇ ਬੰਦਿਆਂ ਦੇ ਉੱਪਰ

0: ਉਹ ਕਰਮਾਂ ਦੇ ਹਿਸਾਬ ਦੇ ਨਾਲ ਮਨੁੱਖ ਦੇ ਮੱਥੇ ਦੇ ਉੱਪਰ ਲੇਖ ਲਿਖਿਆ ਜਾਂਦਾ ਹੈ, ਸਿਮਰਨ ਦਾ ਲੇਖ ਪੈ ਜਾਂਦਾ ਹੈ। ਉਹ ਫਿਰ ਕਹਿੰਦੇ ਜਦ ਲੇਖ ਪੈਂਦਾ ਹੈ ਰੱਬ ਦੇ ਪਿਆਰੇ, ਫਿਰ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਰਹਿੰਦੇ ਹਨ। ਇਹ ਵੀ ਮੱਥੇ ਦੇ ਲੇਖਾਂ ਦੇ ਹਿਸਾਬ ਦੇ ਨਾਲ ਹੀ ਕੀਤਾ ਜਾ ਸਕਦਾ ਹੈ। ਜਦ ਭਾਗ ਨਹੀਂ ਹਨ, ਬਿਨਾਂ ਭਾਗਾਂ ਤੋਂ ਵਿੱਚ ਸੰਗਤ ਵਿੱਚ ਨਹੀਂ ਆਇਆ ਜਾਂਦਾ, ਬਿਨਾਂ ਭਾਗਾਂ ਤੋਂ ਨਿਤਨੇਮ ਨਹੀਂ ਕੀਤਾ ਜਾਂਦਾ, ਬਿਨਾਂ ਭਾਗਾਂ ਤੋਂ ਸਿਮਰਨ ਨਹੀਂ ਕੀਤਾ ਜਾਂਦਾ। ਇਹ ਸਭ ਭਾਗਾਂ ਦੀ ਖੇਡ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸ਼ਬਦ ਦੇ ਵਿੱਚ ਸਮਝਾਉਂਦੇ ਹਨ। ਇਸ ਕਰਕੇ ਗੁਰੂ ਪਿਆਰੇ ਸਾਧ ਸੰਗਤ ਜੀ, ਜਿਹੜੇ ਸ਼ੁਭ ਕਰਮ ਹਨ ਉਹ ਕਰਨੇ ਚਾਹੀਦੇ ਹਨ, ਤਾਂ ਕਿ ਸਾਡੇ ਮੱਥੇ ਦੇ ਚੰਗੇ ਭਾਗ ਬਣ ਸਕਣ। ਸੋ ਗੁਰੂ ਪਿਆਰੇ ਸਾਧ ਸੰਗਤ ਜੀ, ਜਿਵੇਂ ਨਾਲ ਦੀ ਨਾਲ ਜਿਸ ਤਰ੍ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਨੀਂਹ ਰੱਖੀ, 1606 ਈਸਵੀ ਨੂੰ। ਮਹਾਰਾਜ ਜੀ ਦੀ ਉਮਰ ਉਸ ਵਕਤ 11 ਸਾਲ ਦੀ ਸੀ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਹਿਲਾਂ ਮੱਥਾ ਟੇਕਿਆ, ਜਿਵੇਂ ਸੂਰਜ ਪ੍ਰਕਾਸ਼ ਦੇ ਵਿੱਚ ਜ਼ਿਕਰ ਆਉਂਦਾ ਹੈ। ਮੱਥਾ ਟੇਕ ਕੇ ਫਿਰ 4 ਪਰਿਕਰਮਾ ਕੀਤੀਆਂ। ਫਿਰ ਮਹਾਰਾਜ ਜੀ ਜਦ ਦਰਸ਼ਨੀ ਡੇੜੀ ਤੋਂ ਬਾਹਰ ਗਏ, ਸਾਹਮਣੇ ਆ ਕੇ ਬੜੇ ਬਲ ਦੇ ਨਾਲ, ਬੜੇ ਤੇਜ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਨੀਂਹ ਰੱਖੀ। ਦੂਸਰਾ, ਮਹਾਰਾਜ ਜੀ ਨੇ ਹੁਕਮ ਲਗਾਇਆ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਅਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਵੀ ਕਿਸੇ ਮਿਸਤਰੀ ਦੇ ਹੱਥ ਨਹੀਂ ਲਵਾਉਣੇ, ਮਿਸਤਰੀਆਂ ਕੋਲੋਂ ਨਹੀਂ ਬਣਾਉਣਾ, ਇਹ ਤੁਸੀਂ ਬਣਾਉਣਾ ਹੈ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਕਿਸੇ ਰਾਜ ਨੇ ਹੱਥ ਲਗਾਇਓ, ਬੁੱਢੇ ਆਓ ਗੁਰਦਾਸ ਬਣਾਇਓ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਜਿਹੜਾ ਅੱਜ ਆਪਾਂ ਸਾਹਮਣੇ ਸ਼ੀਸ਼ੇ ਦੇ ਵਿੱਚ ਦੇਖਦੇ ਹਾਂ, ਦਰਸ਼ਨ ਕਰਦੇ ਹਾਂ, ਉਹ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਸਾਹਿਬ ਜੀ ਦੇ ਹੱਥੀਂ ਬਣਿਆ ਹੋਇਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਪੁਰਾਣਾ। ਔਰ ਮਹਾਰਾਜ ਜੀ ਤਖ਼ਤ ਦੇ ਉੱਪਰ ਬਿਰਾਜਮਾਨ ਹੋਏ, 2 ਤਲਵਾਰਾਂ ਮੀਰੀ ਅਤੇ ਪੀਰੀ ਦੀਆਂ ਧਾਰਨ ਕੀਤੀਆਂ। 2 ਤਲਵਾਰੀ ਵੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਹੁਣ ਸ਼ੰਕਾ ਕਰਨ ਵਾਲੇ ਜਿਹੜੇ ਹਨ ਉਹ ਵੀ ਹਮੇਸ਼ਾ ਤੋਂ ਹੀ ਰਹੇ ਹਨ। ਦਾਸ ਨੇ ਕਈ ਵਾਰੀ ਜ਼ਿਕਰ ਕੀਤਾ ਹੈ ਕਿ ਹਰ ਮਹਾਂਪੁਰਖ, ਹਰ ਪਵਿੱਤਰ ਆਤਮਾ ਦੇ ਸਾਹਮਣੇ ਚੁਣੌਤੀਆਂ ਇੱਕੋ ਜਿਹੀਆਂ ਨਹੀਂ ਹੋਇਆ ਕਰਦੀਆਂ ਹਨ, ਪਰ ਸਥਿਤੀਆਂ ਇੱਕੋ ਜਿਹੀਆਂ ਨਹੀਂ ਹੋਇਆ ਕਰਦੀਆਂ ਹਨ। ਕਿਸੇ ਦੇ ਸਾਹਮਣੇ ਕੋਈ ਚੁਣੌਤੀ ਹੁੰਦੀ ਹੈ, ਕਿਸੇ ਸਾਹਮਣੇ ਕੋਈ ਹੁੰਦੀ ਹੈ। ਇੱਥੇ ਚੁਣੌਤੀਆਂ ਪਹਿਲਾਂ ਤੋਂ ਅਲੱਗ ਸਨ। ਮਹਾਰਾਜ ਨੇ ਹੁਕਮ ਕੀਤਾ ਸੀ ਕਿ ਜਬ ਹਮਰੇ ਦਰਸ਼ਨ ਕੋ ਆਵੋ, ਬਨ ਸੁਚੇਤ ਤਨ ਸ਼ਸਤਰ ਸਜਾਵੋ, ਕਮਰ ਕੱਸਾ ਕਰ ਦਿਓ ਦਿਖਾਈ, ਹਮਰੀ ਖੁਸ਼ੀ ਹੋਏ ਅਧਿਕਾਈ। ਪ੍ਰੇਮੀ ਫਿਰ ਚੰਗੇ ਚੰਗੇ ਘੋੜੇ, ਚੰਗੇ ਚੰਗੇ ਸ਼ਸਤਰ ਲੈ ਕੇ ਹਾਜ਼ਰ ਹੋਣ ਲੱਗੇ। ਹੁਣ ਜਿਸ ਵਕਤ ਮਹਾਰਾਜ ਜੀ 2 ਤਲਵਾਰਾਂ ਧਾਰਨ ਕਰਕੇ ਬੈਠੇ, ਮੀਰੀ ਤੋਂ ਭਾਵ ਰਾਜਨੀਤਿਕ ਸੱਤਾ ਤੇ ਪੀਰੀ ਤੋਂ ਭਾਵ ਧਾਰਮਿਕ ਚੇਤਨਾ। ਦੇਖੋ, 2 ਨਿਸ਼ਾਨ ਸਾਹਿਬ ਵੀ ਹਰ ਨਾ ਖੜੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਹਮਣੇ। ਜਿੱਥੇ 6ਵੇਂ ਪਾਤਸ਼ਾਹ ਦਾ ਸਥਾਨ ਹੁੰਦਾ, ਇੱਥੇ 2 ਨਿਸ਼ਾਨ ਸਾਹਿਬ ਹੁੰਦੇ ਹਨ। ਪਰ ਤੁਸੀਂ ਧਿਆਨ ਨਾਲ ਦੇਖਿਓ ਵੀ ਇੱਕ ਥੋੜਾ ਜਿਹਾ ਨੀਵਾਂ ਹੁੰਦਾ ਹੈ, ਇੱਕ ਉੱਚਾ ਹੁੰਦਾ ਹੈ, ਦੋਵੇਂ ਬਰਾਬਰ ਨਹੀਂ ਹੁੰਦੇ। ਇਹਦਾ ਭਾਵ ਹੈ ਕਿ ਜਿਹੜਾ ਪੀਰੀ ਦਾ ਨਿਸ਼ਾਨ ਹੈ ਉਹ ਉੱਚਾ ਹੈ, ਜਿਹੜਾ ਮੀਰੀ ਦਾ ਹੈ ਉਹ ਨੀਵਾਂ ਹੈ। ਭਾਵ ਕਿ ਪੀਰੀ ਨੂੰ ਪਹਿਲ ਹੈ, ਮੀਰੀ ਬਾਅਦ ਵਿੱਚ ਹੈ, ਪੀਰੀ ਜੜ ਹੈ ਅਤੇ ਮੀਰੀ ਉੱਪਰ ਸ਼ਾਖਾਵਾਂ ਹਨ। जे जड़ मजबूत होवेगी रुख जिन्ना मर्जी उपर नूं चलिया जावे, जां इंज कह लिया जावे भी जिहड़ी पीरी है वह समझ लो भी नीह है अते जिहड़ी मीरी है उपर चुबारे हन। तो महाराज जी ने दो तलवारां धारण कीतियां मीरी अते पीरी दियां। शंका करन वाले ने शंका कीता, भाई गुरदास साहब जी ने वारां दे विच जिक्र आउंदा है, कहिंदे खेती वाड़ जो ढिंगड़ी किकर आस पास ज्यों बागै, सप पलेटै चन्नै बूहे जंदा कुत्ता जागै। पहला उन्होंने शंका करन वाले ने बेनती कीती सी कि महाराज वो गल्लां इस तरह दियां करदे सन, धर्मशाल कर बही दा इक थाओ ना टिकै टिकाया, बादशाह कर आम दे गढ़ चढ़िया पातशाह चढ़ाया। कहिंदे पहले सतगुरु तां गद्दी ला के बैठदे सन, सतगुरां ने तख्त रच लिया है, पहले सतगुरां दे कोल बादशाह आउंदे सन, ये बादशाहां नूं मिलण वास्ते आप चले जांदे हन। साध संगत जी परिवारक सांझ होर हुंदी है, धार्मिक सांझ होर हुंदी है, राजनीतिक सांझ होर हुंदी है, बहुत सारा साडा इतिहास भरिया पिया है। जे धन गुरु गोबिंद सिंह महाराज जी बहादुर शाह नूं मिलदे हन, इहदा इह मतलब नहीं वी उहदियां सारियां गल्लां दे नाल सहमत हो गए हन। जे छेवें पातशाह जहांगीर नूं मिलदे हन तां इहदा इह मतलब नहीं वी जहांगीर दीआं सारीआं नीतियां दे नाल सहमत हो गए हन। इह राजनीतिक सांझ है। सतगुरां ने फिर साध संगत जी भाई गुरदास साहिब जी वल्ले इशारा कीता वी तुसीं इहनां शंकावादियां दा शंका दूर करो, निवृत करो। फिर भाई साहब जी फरमाउंदे हन, खेती वाड़ जो ढिंगुड़ी किकर आस पास ज्यों बागै, सप पलेटै चन्नै बूहे जंदा कुत्ता जागै। जिवें कहिंदे खेती दुआले कंडियां दी ढिंगुड़ी दी वाड़ लाई जांदी है, घर नूं जिंदरा मारिया जांदा है, कुत्ता रखिया जांदा है राखी वास्ते, इस तरीके दे नाल मीरी दी जिथे जरूरत है उथे पीरी दी भी जरूरत है, जिथे पीरी दी जरूरत है उथे मीरी दी भी जरूरत है। राजनीतिक सत्ता दा प्रतीक श्री अकाल तख्त साहिब महाराज सचे पातशाह जी ने उहदा निर्माण कीता, जो कि समय समय दौरान कौम दी पंथ दी अगवाई करदा आया है। साध संगत जी आपां देखिया है जड़ा इत्थे शरण विच पै जांदा है उहदा भला हो जांदा है, जड़ा अड़ जांदा है वह फिर कखां तों हौला हो जांदा है। अड़े सो झड़े शरण परे सो तरे। जहांगीर ने ना गुरु हरगोबिंद साहिब महाराज जी दे चरणां दे विच बेनती कीती, महाराज जिवें तुसी मेरे ते किरपा करदे आए हो मेरे पुत्र बहादुर शाह ते भी इंजी किरपा करियो। गुरु हरगोबिंद साहिब महाराज जी आखन लगे, बादशाह गुरु घर है मुकर की न्याई। मुकर कहिंदे हन शीशे नूं, कहिंदे जिवें शीशे दे विच कोई भैड़ा मूंह बना के वेखेगा उहनूं उसे तरह दा ही दिखाई देवेगा, जिहड़ा सोहना बना के देखेगा उहनूं उसे तरह दा ही दिखाई देवेगा। बस यही गल है, किसे नूं कहण दी जरूरत नहीं भी फलाना चंगा है जां फलाना मंदा है, जिहड़ा जिस तरह दा इत्थे मूंह बना के आवेगा उहनूं उसे तरह दा फल मिल जांदा है। तकरीबन दास नूं वी 30 साल हो गए हन सचखंड श्री हरिमंदर साहिब जी दे वख वख स्थानां ते सेवा निभाउंदिआं, बड़े बड़े ऐसे देखे हन, कदे तां फसील ते खलो के हुक्मनामा सुना रहे हन, कदे हाथ जोड़ के थले खड़े हन। यह भी कला वरतदी रहिंदी है महाराज दे घर दे विच। सो साध संगत जी जिवें महाराजा रणजीत सिंह अपनी होमे नूं दूर करके जिवें गलती कीती सी, जथेदार अकाली फूला सिंह ने जिस वक्त सद्या तां उस वक्त महाराज जी दे ਸਨਮੁਖ ਅਕਾਲ ਤਖ਼ਤ ਸਾਹਿਬ ਜੀ ਦੇ ਸਨਮੁਖ ਆ ਕੇ ਸਾਹਮਣੇ ਹਾਜ਼ਰ ਹੋਇਆ ਔਰ ਜੋ ਇੱਥੋਂ ਸਿੱਖਿਆ ਦਿੱਤੀ ਗਈ, ਕਿਉਂਕਿ ਇੱਥੇ ਕੋਈ ਫਿਜ਼ੀਕਲ ਕੋਈ ਕਿਸੇ ਨੂੰ ਗੋਲੀ ਥੋੜ੍ਹੀ ਮਾਰ ਦੇਣੀ ਹੁੰਦੀ ਹੈ, ਇੱਥੇ ਤਾਂ ਇੱਕ ਅਗਲੇ ਦੀ ਹਉਮੈ ਨੂੰ ਦੂਰ ਕਰਨਾ ਹੁੰਦਾ ਵੀ ਜਿਹੜੀ ਅੰਦਰ ਹਉਮੈ ਆ ਗਈ ਹੈ, ਇਸ ਤਰ੍ਹਾਂ ਦੇ ਵੀ ਭਾਂਡੇ ਮਾਂਜ ਲਾ ਜੀ, ਇੰਨੇ ਪਾਠ ਕਰ ਲਾ ਜੀ, ਇਹ ਕਰ ਲਾ, ਬਸ ਇਹੀ ਸੇਵਾ ਲਾਉਣੀ ਹੁੰਦੀ ਹੈ ਨਾ, ਹੋਰ ਕੋਈ ਅਗਲੇ ਦਾ ਨੁਕਸਾਨ ਥੋੜ੍ਹੀ ਕਰਨਾ ਹੁੰਦਾ ਹੈ। ਤੋ ਸਾਧ ਸੰਗਤ ਜੀ ਉਹਨੇ ਵੀ ਆ ਕੇ ਆਪਣੀ ਭੁੱਲ ਗਲਤੀ ਮੰਨੀ। ਉਸ ਤੋਂ ਬਾਅਦ ਦੇ ਵਿੱਚ ਲੰਬਾ ਚੌੜਾ ਇਤਿਹਾਸ ਹੈ, ਬਹੁਤ ਸਾਰੇ ਸਾਡੇ ਰਾਜਨੀਤਿਕ ਭਾਵੇਂ ਬੂਟਾ ਸਿੰਘ, ਗਿਆਨੀ ਜੈਲ ਸਿੰਘ ਔਰ ਪੁਰਾਣੇ ਸਮੇਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਆਏ ਸਨ, ਉਹਨਾਂ ਨੇ ਵੀ ਆਪਣੀ ਗਲਤੀ ਮੰਨੀ। ਸੋ ਸਾਧ ਸੰਗਤ ਜੀ ਆਉਣ ਵਾਲੇ ਸਮੇਂ ਦੌਰਾਨ ਵੀ ਜਿਹੜੇ ਜਿਹੜੇ ਵੀ ਮਹਾਰਾਜ ਦੇ ਚਰਨਾਂ ਦੇ ਵਿੱਚ ਆਉਂਦੇ ਹਨ, ਕਿਉਂਕਿ ਮਹਾਰਾਜ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ, ਧਾਰਤ ਰਾਜੂ ਤੋਲੀਐ ਨਿਵੈ ਸੋ ਗੌਰਾ ਹੋਏ। ਤੱਕੜੀ ਦੇ ਸ਼ਾਬਾ ਜਿਹੜਾ ਝੁਕ ਜਾਂਦਾ ਹੈ ਉਹ ਹੌਲਾ ਨਹੀਂ ਹੁੰਦਾ ਸਗੋਂ ਭਾਰਾ ਹੋ ਜਾਂਦਾ ਹੈ, ਇਹੀ ਗੁਰੂ ਨਾਨਕ ਦਾ ਘਰ ਹੈ। ਜਿਹੜਾ ਇੱਥੇ ਆ ਕੇ ਝੁਕ ਜਾਵੇਗਾ ਉਹਦਾ ਰੁਤਬਾ ਹੋਰ ਬੁਲੰਦ ਹੋ ਜਾਂਦਾ ਹੈ, ਜਿਹੜਾ ਆਕੀ ਹੋਇਆ ਫਿਰਦਾ ਹੈ ਸਾਧ ਸੰਗਤ ਜੀ ਉਹ ਫਿਰ ਉਹਦੀ ਇਸ ਤਰ੍ਹਾਂ ਦੀ ਮਾੜੀ ਹਾਲਤ ਹੁੰਦੀ ਹੈ। ਇਸ ਕਰਕੇ ਇਹਨਾਂ ਅਸੂਲਾਂ ਤੋਂ ਵੀ ਸਾਨੂੰ ਜਾਣੂ ਹੋਣਾ ਚਾਹੀਦਾ ਹੈ, ਸਾਨੂੰ ਸਾਰਿਆਂ ਨੂੰ ਮੀਰੀ ਨਾਲ ਵੀ ਜੁੜਨਾ ਚਾਹੀਦਾ ਹੈ, ਪੀਰੀ ਨਾਲ ਵੀ ਜੁੜਨਾ ਚਾਹੀਦਾ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨਾਲ ਵੀ ਜੁੜਨਾ ਚਾਹੀਦਾ ਹੈ। ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਾਲ ਵੀ ਜੁੜਨਾ ਚਾਹੀਦਾ ਹੈ। ਜੋ ਇੱਥੋਂ ਹੁਕਮ ਹੁੰਦਾ ਹੈ ਉਹਨੂੰ ਸੱਤ ਸੱਤ ਕਰਕੇ ਮੰਨਣਾ ਚਾਹੀਦਾ ਹੈ। ਸਾਧ ਸੰਗਤ ਜੀ, ਸਤਿਗੁਰੂ ਜੀ ਸਾਡੇ ਸਾਰਿਆਂ ਦੇ ਉੱਪਰ ਮਿਹਰਾਮਤ ਕਰਨ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਸਮੂਹ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ।
1: ਨਿਹਚਲ ਸੰਗਤ ਸਾਧ ਜਨ ਬਚਨ

0: ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ, 202 17th Avenue, South East, Calgary।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast, Calgary।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007

0: 3101 104 Avenue, Northeast Calgary.
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ ਕੈਲਗਰੀ।

0: प्रोग्राम दा ए हिस्सा तुहाडे तक कैसिडी हे इंजरी लॉ तो तारा कैसिडी जी दे सहयोग नाल पहुंचाया जा रहा है। इन्हां तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है, यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैंपेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਆਤਮਾ ਜੋਤ ਜੋਤ ਮੈਂ ਜਾਤਾ ਕੁਕਲਾ ਭਰਪੂਰ ਆ ਤੂੰ ਸੱਚਾ ਸਾਹਿਬ ਸਿਸਵਾ ਲਿਓ ਜਿਨ ਕੀਤੀ ਸੋ ਪਾਰ ਪਿਆ
1: ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰਾਗਾ ਸਾ ਮਹਲਾ ਪਹਿਲਾ ਏਕ ਓਅੰਕਾਰ ਸਤਿਗੁਰ ਪ੍ਰਸਾਦਿ

0: ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ।
1: ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ, ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ, ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਬਿਸਰ ਮਰ ਜਾਓ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖ ਖਾਏ ਚੱਲੀਏ ਹੈ ਦੁੱਖ, ਸੋ ਕਿਉਂ ਬਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਤੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹੇ ਨਾ ਚੁੱਕੈ ਭੋਗ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਾਸਮ ਬਸਾਰ ਹੈ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਖੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇਵੜ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤ ਵਹਿ ਉਦਮ, ਜਾਂ ਆਹਰ ਹਰ ਜੀਓ ਪਰਿਆ, ਸੈਲ ਪੱਥਰ ਮਹਿ ਜੰਤ ਉਹ ਪਾਏ, ਤਾਖਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊਡ ਆਵੈ ਸੈ ਕੋਸਾਂ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖਲਾਵੈ।

ਮੁੰਦਾਵਣੀ ਮਹੱਲਾ ਪੰਜਵ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰ ਧਾਰੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ

ਫੇਰ ਅੰਗਦ ਗੋਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ। ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ

ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਈ ਦਸਾਂ ਪਾ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ।

ਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬ

ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਤੇ

ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋਦਾਰ ਰਹਿਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੋਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ, ਜਿਨ ਨਾਮ ਅਰਾਧਿਆ, ਆਪ ਤਰਿਆ, ਜਿਨੀ ਡਿੱਠਾ ਤਿੰਨਾਂ ਲਏ ਛਡਾਏ। ਹਰ ਸਤਿਗੁਰ ਮੇਲੋ ਦਇਆ ਕਰ, ਜਨ ਨਾਨਕ ਧੋਵੈ ਪਾਏ। ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ, ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਬਾਰੋ ਬਾਰੀ। ਦਲ ਭੰਜਨ ਗੁਰ ਸੂਰਮਾ, ਬੜ ਜੋਦਾ ਬਹੁ ਪਰਉਪਕਾਰੀ। ਦਲ ਭੰਜਨ ਗੁਰ ਸੂਰਮਾ, ਬੜ ਜੋਦਾ ਬਹੁ ਪਰਉਪਕਾਰੀ। ਹੋਂ ਅਪਰਾਧੀ ਗੁਨਹਗਾਰ, ਹੋਂ ਬੇਮੁਖ ਮੰਦਾ, ਚੋਰ ਜਾਰ ਜੂਆਰ ਹੋ, ਪਰ ਘਰ ਜੋ ਹੰਦਾ। ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ, ਅਹੰਕਾਰ ਕਰੰਦਾ, ਵਿਸਾਸ ਘਾਤੀ ਅਕਿਰਤ ਘਾਣ, ਮੈਂ ਕੋ ਨਾ ਰਖੰਦਾ। ਸਿਮਰ ਮੁਰੀਦਾਂ ਢਾਡੀਆਂ, ਸਤਿਗੁਰ ਬਖਸੰਦਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਦਰਸ਼ਨ ਪਿਆਸੀ ਦਿਨ ਸਰਾਤ, ਚਿਤ ਬਹੁ ਅਨ ਦਿਨ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਮੋਹੇ ਮਸਕੀਨ ਪ੍ਰਭ ਨਾਮ ਆਧਾਰ ਖਾਟਣ ਕੋ ਹਰ ਹਰ ਰੋਜ਼ਗਾਰ ਸੰਚਣ ਕੋ ਹਰ ਏਕੋ ਨਾਮ ਹਲਤ ਪਲਤ ਤਾਕੇ ਆਵੇ ਕਾਮ

खाटन का हर हर रोजगार, सांचन का हर एको नाम, हालत पालत ताके आवे काम।

पाए जिस मस्तक कराम। दोए कर जोड़ करी अरदास, चरण पखार कहाँ गुणतास।

शांतांतूर वाहिगुरु जी का खालसा वाहिगुरु जी की फतेह।